ਸੋ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਹਫ਼ਤਾਵਾਰੀ ਸੰਗਤੀ ਰੂਪ ਵਿੱਚ ਸਿਮਰਨ ਕਰਨ ਦਾ ਮੌਕਾ ਬਖਸ਼ਿਆ। ਪੇਈ ਪ੍ਰਾਪਤ ਮਾਨਕ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਕੀਮਤੀ ਸਮਾਂ ਬਖਸ਼ਿਆ, ਪੂਰੀ ਕੋਸ਼ਿਸ਼ ਕਰਨੀ, ਮਨ ਨੇ ਹਾਜ਼ਰੀ ਲਾਉਣੀ, ਸ੍ਰਵਣੀ ਸੁਣੀਏ, ਰਸਨਾ ਗਾਈਏ, ਹਿਰਦੈ ਧਿਆਈਏ ਸੋਈ। ਸੋ ਰਸਨਾ ਨਾਲ ਗੁਰਮੰਤਰ ਜਪਣਾ, ਵਾਹਿਗੁਰੂ ਵਾਹਿਗੁਰੂ। ਕੰਨਾਂ ਨਾਲ ਮਨ ਨੇ ਪੂਰੇ ਧਿਆਨ ਨਾਲ ਆਪਣੀ ਆਵਾਜ਼ ਨੂੰ ਸੁਣਨਾ। ਸੋ ਆਓ ਕੋਈ ਵੀ ਰਸਨਾ ਵਾਂਝੀ ਨਾ ਰਵੇ।

ਹੁਕਮ ਨਾ ਮਿਟ ਕੋਏ ਸਿਰ ਪਾਤਸ਼ਾਹ ਸਾਚਾ ਸੋਏ ਜਿਸ ਕੀ ਓਟ ਤਿਸ ਕੀ ਆਸਾ ਦੁੱਖ ਸੁਖ ਹਮਰਾ ਤਿਸ ਹੀ ਪਾਸਾ।

ਜਪ ਹੋਮੇ ਖੋਈ, ਗੁਰੂ ਦਾ ਸ਼ਬਦ ਦੁਆਰੇ ਗੁਰੂ ਖਾਲਸਾ ਜੀ ਹੋਮੇ ਚਲੇ ਜਾਂਦੀ ਹੈ। ਕਈ ਵਾਰ ਬੰਦਾ ਨਿਮਰਤਾ ਕਰਦਾ ਹੈ ਵੀ ਮੇਰੇ ਕੋਲ ਨਿਮਰਤਾ ਬੜੀ ਹੈ, ਝੁਕਦਾ ਹੈ, ਪਰ ਹੋਮੇ ਇੰਨਾ ਸੂਖਸ਼ਮ ਰੂਪ ਹੈ, ਇੰਨੀ ਸੂਖਸ਼ਮ ਰੂਪ ਦੇ ਵਿੱਚ ਨਿਮਰਤਾ ਵਿੱਚ ਵੀ ਆ ਕੇ ਮੱਛਰ ਵਾਂਗੂ ਘਰ ਕਰ ਜਾਂਦੀ ਹੈ। ਬੰਦਾ ਅੰਦਰੋਂ ਇਹ ਜਣਾ ਰਿਹਾ ਹੁੰਦਾ ਵੀ ਮੇਰੇ ਕੋਲ ਨਿਮਰਤਾ ਹੈ, ਇਹਦੇ ਵਿੱਚ ਹੋਮੇ ਆ ਜਾਂਦੀ ਹੈ। ਨਿਮਰਤਾ ਬਹੁਤ ਜ਼ਰੂਰੀ ਹੈ, ਪਰ ਇਹ ਬਹੁਤ ਇੱਕ ਸੂਖਸ਼ਮ ਰੂਪ ਵਿੱਚ ਅੰਦਰ ਘਰ ਕਰ ਜਾਂਦੀ ਹੈ ਅਤੇ ਇਸ ਨੂੰ ਦੂਰ

ਨਿਤ ਸਿਮਰਨ ਕਰੋ। ਤੁਸਾਂ ਨੇ ਰਸਨਾ ਦੁਆਰੇ ਸਿਮਰਨ ਕੀਤਾ ਹੈ, ਨਾਮ ਦੀ ਵਡਿਆਈ ਕਦੇ ਵੀ ਹੁੰਦੀ ਨਹੀਂ ਹੈ, ਪਰ ਨਿਤਾ ਪ੍ਰਤੀ ਨਾਮ ਦੀ ਮਹਿਮਾ ਕਰਦੇ ਰਹਿਣਾ ਚਾਹੀਦਾ ਹੈ। ਤੁਸਾਂ ਨੇ ਰਸਨਾ ਦੁਆਰੇ ਸਿਮਰਨ ਕੀਤਾ, ਗੁਰੂ ਕੀ ਕਿਰਪਾ ਹੈ ਕਿਰਪਾ ਹੈ। ਪਰ ਸਾਹਿਬ ਜੀ ਕਹਿੰਦੇ ਰਸਨਾ ਤੋਂ ਕਰਨ ਤੋਂ ਬਾਅਦ ਚਿੱਤ ਵਿੱਚ ਵੀ, ਸੁਰਤਮਈ ਬਿਰਤ ਵਿੱਚ ਵੀ, ਅੰਤਰਮੁਖ ਧਿਆਨ ਧਾਰ ਕੇ ਹਰ ਸਵਾਸ ਨਾਲ ਗੁਰੂ ਗੁਰੂ ਗੁਰੂ ਦਾ ਜਾਪ ਚੜਦਾ ਰਹੇ, ਚਿੱਤ ਸਿਮਰਨ ਕਰੋ। ਸਭ ਕੁਝ ਕਿਰਪਾ ਵਰਤ ਰਹੀ ਸੀ, ਨੈਣ ਅਵਲੋਕਣੋ, ਤੁਸੀਂ ਰਸਨਾ ਨਾਲ ਵੀ ਕਰ ਰਹੇ ਸੀ, ਚਿੱਤ ਵਿੱਚ ਵੀ ਕਰ ਰਹੇ ਸੀ, ਤੇ ਨੇਤਰਾਂ ਨਾਲ ਸਤਿਗੁਰਾਂ ਦੇ ਦੀਦਾਰ ਵੀ ਕਰ ਰਹੇ ਸਨ। ਚਿੱਤ ਸਿਮਰਨ ਕਰੋ, ਨੈਣ ਅਵਲੋਕਣੋ, ਸਰਵਣ ਬਾਣੀ ਸੋ ਜਸ ਪੂਰ ਰੱਖੋ, ਤੇ ਕੰਨਾਂ ਦੁਆਰੇ ਤੁਸੀਂ ਸੁਣੀ ਵੀ ਜਾ ਰਹੇ ਸੀ। ਸਰਵਣ ਬਾਣੀ ਸੋ ਜਸ ਪੂਰ ਰੱਖੋ, ਮਨ ਸੋ ਮਤ ਕਰੋ, ਚਰਨ ਹਿਰਦੈ ਧਰੋ, ਰਸਨ ਅੰਮ੍ਰਿਤ ਰਾਮ ਨਾਮ ਪਾਖੋ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟ। ਪਾਈ ਹੋਈ ਪ੍ਰੇਮ ਦੀ ਪ੍ਰੀਤੀ ਜਿਹੜੀ ਹੈ ਨਾ, ਪ੍ਰੇਮ ਹੈ ਉਹ ਕਦੇ ਗੁਰਸਿੱਖ ਦਾ ਘਟਦਾ ਨਹੀਂ ਹੈ। ਜਿਵੇਂ ਜਿਵੇਂ ਸੰਗਤ ਵਿੱਚ ਆਈ ਜਾ ਰਿਹਾ ਹੈ, ਜਿਵੇਂ ਜਿਵੇਂ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ, ਜਿਵੇਂ ਲਹਿਰਾਂ ਚੱਲਦੀਆਂ ਨੇ ਸਮੁੰਦਰ ਦੀਆਂ, ਨਦੀਆਂ ਦਰਿਆਵਾਂ ਦੀਆਂ, ਮੱਛੀ ਨੂੰ ਤੇਵੇਂ ਤੇਵੇਂ ਤੇਵੇਂ ਤੇਵੇਂ ਆਨੰਦ ਆਉਂਦਾ ਹੈ, ਉਹ ਤੇਵੇਂ ਤੇਵੇਂ ਖੁਸ਼ ਹੁੰਦੀ ਹੈ, ਜਿਵੇਂ ਜਿਵੇਂ ਮੇਰੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਨਾਮ ਸਿਮਰਨ ਅਭਿਆਸ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ, ਤੇਵੇਂ ਤੇਵੇਂ ਪਿਆਰੇ ਗੁਰਸਿੱਖ ਨੂੰ ਜੇ

ਕਰਨ ਹਿਰਦੈ ਧਰੋਂ ਰਸਨ ਅੰਮ੍ਰਿਤ ਰਾਮ ਨਾਮ ਪਾਖੋਂ ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ ਕਿਉਂ ਜੀ ਮੈਂ ਤਉ ਮੋਲ ਮਹਿੰਗੀ ਲਈ ਜੀ ਸਟੈ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ। ਆਖੋ ਸਤਨਾਮ ਸ਼੍ਰੀ ਭਗਤ ਸਾਹਿਬ ਜੀ ਕਹਿੰਦੇ ਸੰਗਤ ਤੋਂ ਬਿਨਾਂ ਕਦੇ ਪ੍ਰੇਮ ਪੈਦਾ ਹੁੰਦਾ ਹੀ ਨਹੀਂ ਹੈ। ਸੰਗਤ ਵਿੱਚ ਆ ਕੇ ਬਾਣੀ ਸੁਣੇਗਾ, ਬਾਣੀ ਸੁਣਦਿਆਂ ਪ੍ਰੇਮ ਪੈਦਾ ਹੋ ਜਾਣਾ ਹੈ। ਸੰਗਤ ਵਿੱਚ ਕਿਧਰੇ ਸ਼ਬਦ ਆ ਜਾਵੇਗਾ ਜਗਤ ਮੈਂ ਝੂਠੀ ਦੇਖੀ, ਪ੍ਰੀਤ ਆਪਣੇ ਆਪ ਪ੍ਰੇਮ ਪੈਦਾ ਹੋਵੇਗਾ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿਰ ਉਦਾਸਕ ਬੇਨਤੀ ਹਰ ਸਿਓ ਪੈਜ ਰਾਖੋ ਰਾਜਾ ਰਾਮ ਮੇਰੀ ਵੱਡਿਆਂ ਭਾਗਾਂ ਵਾਲੇ ਹੋ। ਸੰਗਤ ਵਿੱਚ ਸੱਜ ਕਰਕੇ ਸਾਹਿਬਾਂ ਦੀ ਹਜ਼ੂਰੀ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ ਅਭਿਆਸ ਮਾਈ ਭਾਈ ਜੀ ਨੇ ਕੀਤੇ ਨੇ, ਦੂਰ ਦਰੇਡੇ ਘਰਾਂ ਵਿੱਚ ਵੀ ਗੁਰਸਿੱਖਾਂ ਨੇ ਆਨੰਦ ਪ੍ਰਾਪਤ ਕੀਤਾ ਹੈ। ਗੁਰੂ ਸਵਾਰੀ ਸੰਗਤ ਜੀ, ਰੋਜ਼ਾਨਾ ਸਾਡਾ ਆਪਣਾ ਇਤਿਹਾਸ ਜਿਹੜਾ ਹੈ ਕਲਮ ਬੰਦ ਕੀਤਾ ਹੋਇਆ ਪੰਥ ਪ੍ਰਕਾਸ਼ ਪ੍ਰਾਚੀਨ, ਸਤਿਕਾਰਯੋਗ ਭਾਈ ਰਾਏ ਸਿੰਘ ਜੀ ਦੇ ਸਪੁੱਤਰ ਭਾਈ ਮਹਿਤਾਬ ਸਿੰਘ ਜੀ ਦੇ ਪੁੱਤਰ ਏ ਗੁਰੂ ਸਵਾਰੀ ਸੰਗਤ ਜੀ ਭਾਈ ਰਤਨ ਸਿੰਘ ਜੀ ਭੰਗੂ ਜੀ ਨੇ ਬਹੁਤ ਕਮਲ ਦਾ ਇਤਿਹਾਸ ਲਿਖਿਆ ਹੈ, ਕਿਵੇਂ ਕਿਵੇਂ ਸਿੰਘਾਂ ਨੇ ਕਸ਼ਟ ਸਹਾਰੇ ਨੇ। 17ਵੀਂ ਸਤੀ ਦਾ ਇਤਿਹਾਸ ਹੈ, 18ਵੀਂ ਸਤੀ ਦਾ ਇਤਿਹਾਸ ਹੈ, ਕਿਵੇਂ ਕਿਵੇਂ ਸਿੱਖਾਂ ਨੇ ਕਸ਼ਟ ਸਹਾਰੇ ਨੇ, ਕਿਵੇਂ ਕਿਵੇਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਟਾਕਰੇ ਲੈਂਦੇ ਰਹੇ ਨੇ, ਮਰਾਠਿਆਂ ਨਾਲ ਟਾਕਰਾ ਹੁੰਦਾ ਰਿਹਾ ਹੈ, ਮੁਗਲਾਂ ਦੇ ਨਾਲ ਟਾਕਰਾ ਹੁੰਦਾ ਰਿਹਾ ਹੈ। ਕੱਲ ਦੇ ਦੀਵਾਨਾਂ ਅੰਦਰ ਗੁਰੂ ਖਾਲਸਾ ਜੀ ਆਪ ਜੀਆਂ ਨੇ ਪ੍ਰਸੰਗ ਸਰਵਣ ਕੀਤਾ ਸੀ, ਜਿਸ ਵੇਲੇ ਗਾਜ ਦੇਣ ਜਿਹੜਾ ਮਰਹੱਟਿਆਂ ਨੂੰ ਨਾਲ ਲੈ ਕਰਕੇ ਲਾਹੌਰ ਤੇ ਚੜ੍ਹਾਈ ਕੀਤੀ ਸੀ, ਇਹਨੇ ਆਪਣੇ ਆਪ ਜਿੱਤ ਕਰ ਬੈਠਾ ਸੀ। ਕਿ ਮਨ ਅੰਦਰ ਸੋਚਦਾ ਸੀ ਵੀ ਹੁਣ ਤਾਂ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ, ਪਰ ਕਹਿਣ ਦੇ ਨਾਲ ਕਦੇ ਕੋਈ ਨਹੀਂ ਹੋਇਆ ਕਰਦਾ, ਜਦੋਂ ਬਣ ਜਾਵੇ ਬਾਤ ਤਾਂ ਉਦੋਂ ਹੀ ਪਤਾ ਲੱਗਦਾ ਆ ਨਾ। ਆਪਣੇ ਆਪ ਸੋਚੀ ਬੈਠਾ ਸੀ, ਉਸ ਵੇਲੇ ਨੇ ਮਰਹੱਟਿਆਂ ਨੂੰ ਨਾਲ ਲੈ ਕੇ ਲਾਹੌਰ ਤੱਕ ਚੱਲਿਆ ਹੈ, ਸਰਹੰਦ ਫਤਿਹ ਕਰ ਲਈ ਸੀ, ਕਿਉਂਕਿ ਸਰਹੰਦ ਵਿੱਚ ਵੀ ਸਦੀਕ ਬੇਗ ਦਾ ਰਾਜ ਭਾਗ ਚੱਲਣਾ ਸ਼ੁਰੂ ਹੋ ਗਿਆ ਸੀ, ਸੂਬਾ ਉਹਨੂੰ ਮਰ ਲਿਆ ਸੀ, ਮੁਗਲਾਂ ਨੇ ਇੱਥੋਂ ਵਿਦਾ ਕਰ ਦਿੱਤਾ ਸੀ, ਅਹਿਮਦ ਸ਼ਾਹ ਕਾਬਲ ਤੋਂ ਚੜ ਕੇ ਆਇਆ ਸੀ, ਸਰਹੰਦ ਵਿੱਚ ਵੀ ਉਹਦੇ ਪੈਰ ਨਹੀਂ ਜੰਮਣ ਦਿੱਤੇ, ਅਤੇ ਜਿਸ ਵੇਲੇ ਜਲੰਧਰ ਦੇ ਵਿੱਚ ਨਵਾਬੀ ਕਰ ਰਿਹਾ ਸੀ ਉੱਥੋਂ ਵੀ ਉਹਨੂੰ ਕੱਢ ਦਿੱਤਾ ਗਿਆ ਸੀ, ਦੀਨਾ ਬੇਗ ਜਿਹੜਾ ਉੱਥੋਂ ਦਾ ਨਵਾਬ ਬਣ ਚੁੱਕਾ ਸੀ। ਜਿਸ ਵੇਲੇ ਗਾਜ ਦੇਨ ਮਰਹੱਟਿਆਂ ਨੂੰ ਨਾਲ ਲੈ ਕਰਕੇ ਲਾਹੌਰ ਪਹੁੰਚਿਆ ਹੈ, ਲਾਹੌਰ ਦਾ ਨਵਾਬ ਜਿਹੜਾ ਉਹਨੇ ਸੋਚਿਆ, ਉਸ ਵੇਲੇ ਰਿਵਾਜ ਹੁੰਦਾ ਸੀ ਵੀ ਆਪਣੀਆਂ ਬੱਚੀਆਂ ਦੇ ਭੈਣਾਂ ਦੇ ਧੀਆਂ ਦੇ ਡੋਲੇ ਦੇ ਦੇਣੇ, ਔਰ ਕੁਝ ਹੋਰ ਧਨ ਦੌਲ ਦੇ ਕੇ ਆਪਣੇ ਵੱਲੇ ਰਿਸ਼ਤੇਦਾਰੀ ਗੰਢ ਲੈਣੀ ਵੀ ਸਾਡਾ ਰਾਜ ਭਾਗ ਬਚਿਆ ਰਹੇ। ਉਹ ਤੇਵੇਂ ਦਾ ਉਹਨੇ ਯਤਨ ਕੀਤਾ ਹੈ। ਜਿਸ ਵੇਲੇ ਗਾਜ ਦੇਣ ਨੂੰ ਹੰਕਾਰ ਹੋ ਗਿਆ ਵੀ ਮੈਂ ਤਾਂ ਹੁਣ ਹੀ ਬਾਦਸ਼ਾਹ ਆ, ਤਾਂ ਪਰ ਜਿਸ ਵੇਲੇ ਹੰਕਾਰ ਹੋ ਜਾਂਦਾ ਤੇ ਮੇਰੇ ਗੁਰੂ ਨੂੰ ਕਦੇ ਹੰਕਾਰ ਕਦਾਚਿਤ ਨਹੀਂ ਪਾਉਂਦਾ। ਸਤਿਗੁਰਾਂ ਦੇ ਅੰਮ੍ਰਿਤ ਵਚਨ ਤੁਸੀਂ ਸੁਣਦੇ ਰਹਿੰਦੇ ਹੋ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ

ਹਾਂਜੀ ਅੱਗ ਸੁੱਖ ਪਾਵੇ। ਮੇਰੇ ਗਰੀਬ ਨਿਵਾਜ ਜੀ ਕਹਿੰਦੇ ਜਿਹਦੇ ਅੰਦਰ ਗਰੀਬੀ ਹੈ, ਗਰੀਬੀ ਤੋਂ ਭਾਵ ਨਿਬਰਤਾ ਹੈ, ਉਹਦਾ ਲੋਕ ਤਾਂ ਪਰਲੋਕ ਸੌਰ ਜਾਂਦਾ ਹੈ। ਇਹੀ ਤਾਂ ਗੁਰੂ ਨੇ ਦਾਤ ਸਤਿਗੁਰੂ ਜੀ ਨੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ। ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਣ ਸ਼ਾਰੀ, ਇਹ ਸਾਗ ਹੈ ਕੋ ਨਾ ਟਿਕੈ ਵਿਕਾਰੀ, ਇਹਦੇ ਅੱਗੇ ਕੋਈ ਟਿਕ ਨਹੀਂ ਸਕਦਾ। ਤਾਂ ਗਾਜ ਦੀਨ ਨੂੰ ਹੰਕਾਰ ਹੋ ਗਿਆ, ਉਹਨੇ ਗੰਗ ਭੱਟ ਨੂੰ ਬੁਲਾਇਆ ਜੀ। ਗੰਗ ਭੱਟ ਇੱਕ ਬਹੁਤ ਵੱਡਾ ਕਵੀ ਸੀ ਔਰ ਬੜਾ ਸੁੱਚਾ ਸੀ ਔਰ ਸੱਚ ਬੋਲ ਬੋਲਦਾ ਸੀ। ਗੰਗ ਭੱਟ ਨੂੰ ਬੁਲਾ ਕੇ ਕਹਿਣ ਲੱਗਾ ਗਾਜ ਦੀਨ ਵੀ ਗੱਲ ਇਸ ਤਰ੍ਹਾਂ ਹੈ, ਉਸ ਵੇਲੇ ਕਵੀ ਲੋਕ ਜਿਹੜੇ ਸੀ ਭੱਟ ਜਿਹੜੇ ਸਨ ਉਸਤਤ ਕਰਦੇ ਸਨ ਕਾਵ ਰਚਨਾ ਵਿੱਚ, ਤੇ ਬੰਦੇ ਦੀ ਮਸ਼ਹੂਰੀ ਬਣ ਜਾਂਦੀ ਸੀ, ਸਾਰ ਚਾਰ ਚੁਫੇਰੇ ਪ੍ਰਗਟ ਹੋ ਜਾਂਦਾ ਸੀ। ਤੇ ਗੰਗ ਭੱਟ ਨੂੰ ਕਹਿੰਦਾ ਹੈ ਗਾਜ ਦੀਨ ਵੀ ਗੱਲ ਇਉਂ ਹੈ ਵੀ ਤੂੰ ਕਾਵ ਰਚਨਾ ਦੇ ਵਿੱਚ ਮੈਨੂੰ ਹਿੰਦੁਸਤਾਨ ਦਾ ਲਾੜਾ ਲਿਖ ਦੇ, ਵੀ ਮੈਂ ਹਿੰਦੁਸਤਾਨ ਦਾ ਲਾੜਾ ਬਣ ਗਿਆ, ਭਾਵ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ ਹੈ, ਮੈਂ ਹੁਣ ਸਾਰਾ ਕੁਝ ਮਰਹੱਟੇ ਮੇਰੇ ਕੋਲ ਨੇ। ਤਕਰੀਬਨ 2.5 ਲੱਖ 3 ਲੱਖ ਦੀ ਮਰਹੱਟਿਆਂ ਦੀ ਫੌਜ ਆਉਂਦੀ ਸੀ, ਤੇ ਜਿਹੜਾ ਨਜੀਬ ਖਾਨ ਰੋਹੇਲਾ ਸੀ ਉਹ ਤੇ ਅਹਿਮਦ ਸ਼ਾਹ ਦਾ ਚਮਚਾ ਸੀ, ਉਧਰ ਸੀ, ਭਾਵੇਂ ਹੈ ਹਿੰਦੁਸਤਾਨ ਦਾ ਹੀ ਵਜ਼ੀਰ ਸੀ ਪਰ ਉਹਨੇ ਗੰਢ ਤੋਂ ਪੋਧਰ ਕੀਤਾ ਹੋਇਆ ਸੀ। ਤੇ ਜਿਸ ਵੇਲੇ ਗੰਗ ਭੱਟ ਨੂੰ ਕੋਲ ਬੁਲਾਇਆ ਹੈ ਤੇ ਗੰਗ ਭੱਟ ਕਹਿਣ ਲੱਗਾ ਵੀ ਗੱਲ ਇਹ ਆ, ਮੈਂ ਤਾਂ ਸੱਚ ਬੋਲਾਂਗਾ, ਸੱਚ ਤੋਂ ਭਾਵੇਂ ਮੇਰੀ ਜਾਨ ਚਲੀ ਜਾਵੇ ਤਾਂ ਚਲੀ ਜਾਵੇ, ਮੈਂ ਝੂਠ ਨੂੰ ਸੱਚ ਵਰਣਨ ਨਹੀਂ ਕਰਾਂਗਾ ਤਾਂ ਸੱਚ ਨੂੰ ਝੂਠ ਨਹੀਂ ਕਰਾਂਗਾ। ਉਸ ਵੇਲੇ ਉਹਨੇ ਇੱਕ ਕਾਵ ਰਚਨਾ ਰਚੀ ਸੀ, ਕਹਿਣ ਲੱਗੇ ਬੰਨਰੇ ਤੇ ਬੰਨਰੀ ਭਾਈ ਖਾਸਮ ਜੋ ਕੀ ਉਹ ਮਲਹਾਰ, ਤੂੰ ਕਹਿੰਦਾ ਮੈਨੂੰ ਬੰਦਰੋ ਨਾਮ ਹੁੰਦਾ ਜੀ ਲਾੜੇ ਦਾ, ਤੂੰ ਕਹਿੰਦਾ ਮੈਨੂੰ ਲਾੜਾ ਲਿਖ ਦੇ। ਤੇ ਉਸ ਵੇਲੇ ਗੰਗ ਭੱਟ ਕਹਿਣ ਲੱਗਾ ਮੈਂ ਲਾੜਾ ਤੈਨੂੰ ਕੀ ਲਿਖਾ, ਤੂੰ ਤੇ ਲਾੜੀ ਵੀ ਨਹੀਂ ਬਣਿਆ, ਤੂੰ ਤੇ ਮਰਹੱਟਿਆਂ ਨੂੰ ਆਪਣਾ ਖਸਮ ਮੰਨੀ ਬੈਠਾ ਹੈ। ਜਿਸ ਵੇਲੇ ਸਾਰੀ ਕਾਵ ਰਚਨਾ ਦੇ ਵਿੱਚ ਇਹ ਗੱਲ ਕਹੀ ਸੀ ਵੀ ਤੇਰੇ ਵਰਗੇ ਜਿਹੜੇ ਕਾਇਰ ਡਰਪੋਕ ਹੁੰਦੇ ਆ ਨਾ, ਉਹ ਕਦੇ ਬਾਦਸ਼ਾਹ ਨਹੀਂ ਬਣਿਆ ਕਰਦੇ, ਉਹਨਾਂ ਨੂੰ ਕਦੇ ਨਵਾਬੀਆਂ ਨਹੀਂ ਮਿਲਦੀਆਂ, ਉਹ ਬਾਦਸ਼ਾਹ ਸੁਲਤਾਨ ਨਹੀਂ ਬਣਦੇ। ਉਸ ਵੇਲੇ ਗਾਜ ਦੀਨ ਬਹੁਤ ਹੰਕਾਰ ਵਿੱਚ ਸੀ, ਚੱਲਦੀ ਸੀ, ਕਹਿਣ ਲੱਗੇ ਉਸ ਵੇਲੇ ਗੰਗ ਭੱਟ ਨੂੰ ਹਾਥੀ ਦੇ ਅੱਗੇ ਸੁੱਟ ਕੇ ਕਤਲ ਕਰਵਾ ਦਿੱਤਾ। ਉਹ ਜਾਂਦਿਆਂ ਜਾਂਦਿਆਂ ਇਹ ਗੱਲ ਕਹਿ ਗਿਆ ਵੀ ਉਹਦਾ ਜਿਹੜਾ ਬੋਲ ਸੀ ਨਾ ਉੱਤੇ ਗਜਬ ਪੈ ਗਿਆ ਗਾਜ ਦੀਨ ਦੇ, ਭਾਵ ਮਿੱਟੀ ਦੇ ਵਿੱਚ ਮਿਲ ਗਿਆ, ਆਪ ਤੇ ਉਹ ਡੁੱਬਾ ਡੁੱਬਾ ਸੀ ਗਾਜ ਦੀਨ। ਪਰ ਇੱਕ ਗੱਲ ਹੋਰ ਬੜੇ ਕਮਾਲ ਦੀ ਹੋ ਗਈ, ਉਹ ਮਰਹੱਟਿਆਂ ਨੂੰ ਵੀ ਨਾਲ ਡੁੱਬਾ, ਕਈ ਵਾਰ ਬੰਦਾ ਆਪ ਡੁੱਬਦਾ ਸਾਥ ਨੂੰ ਵੀ ਨਾਲ ਡੋਬ ਦਿੰਦਾ ਹੈ। ਤਾਂ ਹੀ ਤਾਂ ਮਹਾਰਾਜ ਦੇ ਇੱਕ ਬੋਲ ਬੜੇ ਪਿਆਰੇ ਨਾ, ਕਬੀਰ ਸਾਕਤ ਸੰਗਣਾ ਕੀਜੀਐ ਦੂਰ ਹੈ ਜਾਈਐ ਭਾਗ, ਬਾਸਨ ਪਾਕਾਰੋ ਪਰਸੀਐ ਤੋ ਕਛ ਲਾਗੈ ਦਾਗ, ਉਹਨਾਂ ਦਾ ਸੰਗ ਛੱਡ ਜਾਈਏ, ਕਿਉਂਕਿ ਉਹ ਆਪ ਤਾਂ ਡੁੱਬੇ ਹੁੰਦੇ ਹੀ ਨੇ, ਉਹ ਦੂਜਿਆਂ ਨੂੰ ਵੀ ਡੋਬ ਦਿੰਦੇ ਨੇ। ਉਸ ਵੇਲੇ ਮਰਹੱਟਿਆਂ ਨੂੰ ਵੀ ਖਤਮ ਕਰ ਦਿੱਤਾ। ਤੇ ਜਿਹੜੀ ਗੰਗ ਭੱਟ ਦੀ ਆਵਾਜ਼ ਸੀ ਨਾ ਕਾਵ ਰਚਨਾ ਦੇ ਵਿੱਚ, ਇਹ ਮੰਨ ਲਓ ਗਾਜ ਦੀਨ ਤੇ ਇਉਂ ਪਈ ਹੈ ਜਿਵੇਂ ਕਿਧਰੇ ਬੰਬ ਵੱਜਦਾ ਹੈ, ਭਾਵ ਸਾਰਾ ਕੁਝ ਇਸ ਆਵਾਜ਼ ਦੇ ਨਾਲ ਗਾਜ ਦੀਨ ਦਾ ਖਾਤਮਾ ਹੋ ਗਿਆ ਸੀ। ਇਹ ਸਾਰੀ ਕਥਾ ਜਿਹੜੀ ਹੈ ਤੁਸਾਂ ਨੇ ਕੱਲ ਸਰਵਣ ਕੀਤੀ ਸੀ। ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈ ਇੱਕ ਵਾਰੀ ਤਾਂ ਹਿੰਦੁਸਤਾਨ ਪੰਜਾਬ ਤੋਂ ਸਰਹੰਦ ਤੋਂ ਲਾਹੌਰ ਤੋਂ ਨਿਕਲ ਚੁੱਕਾ ਹੈ। ਸਤਿਕਾਰਯੋਗ ਭਾਈ ਸਾਹਿਬ ਜੀ ਭਾਈ ਰਤਨ ਸਿੰਘ ਜੀ ਪੰਗੂ ਬਹੁਤ ਹੀ ਪਿਆਰ ਵਿੱਚ ਇਤਿਹਾਸ ਨੂੰ ਕਲਮ ਬੰਦ ਕਰਦੇ ਨੇ, ਜਿਵੇਂ ਕਥਾ ਆ ਰਹੀ ਹੈ ਸਾਡੇ ਪੁਰਸ਼ਿਆਂ ਦਾ ਬਾਬਿਆਂ ਦਾ ਇਤਿਹਾਸ ਆ ਰਿਹਾ ਹੈ, ਆਪਾਂ ਸਾਂਝ ਕਰਨ ਦਾ ਨਿਮਾਣਾ ਤੇ ਨਿਤਾਣਾ ਯਤਨ ਕਰਾਂਗੇ। ਤੁਸੀਂ ਜਿੰਨੇ ਪਿਆਰ ਵਾਲੇ ਗੁਰਸਿੱਖ ਬੈਠੇ ਹੋ, ਇੱਥੋਂ ਤੱਕ ਬੇਨਤੀ ਕਰਦਾ ਰਹਿੰਦਾ ਹੈ, ਜਿਹੜੇ ਘਰਾਂ ਵਿੱਚ ਬੈਠਦੇ ਹੋ ਕਥਾ ਸੁਣਦੇ ਹੋ ਉਹ ਵੀ ਜ਼ਰੂਰ ਹਾਜ਼ਰੀ ਲਾਇਆ ਕਰੋ, ਗੱਜ ਕੇ ਸਾਰੀ ਸੰਗਤ ਬੋਲ

0: ਭਾਈ ਸਾਹਿਬ ਜੀ ਇਤਿਹਾਸ ਕਲਮ ਬੰਦ ਕਰਦੇ ਨੇ, ਗਲਿਜਾ ਨਾਮ ਹੈ ਕਾਬਲੀਆਂ ਦਾ, ਅਹਿਮਦ ਸ਼ਾਹ ਅਬਦਾਲੀ ਦਾ, ਇਹ ਪਠਾਣ ਲੋਕ ਸਨ। ਕਹਿੰਦੇ ਹਿੰਦ ਛੁੱਟ ਗਈ, ਜਿਸ ਵੇਲੇ ਗਾਜਦੀਨ ਆਇਆ ਹੈ, ਮਰੱਟੇ ਆਏ ਨੇ, ਸਰਹੰਦ ਚੋਂ ਇਹਨਾਂ ਦਾ ਖਾਤਮਾ ਹੋ ਗਿਆ, ਜਲੰਧਰ ਚੋਂ ਹੋ ਗਿਆ, ਲਾਹੌਰ ਚੋਂ ਚਲੇ ਗਏ। ਕਹਿੰਦੇ ਇੱਕ ਵਾਰ ਕੀ ਹੋਇਆ ਹੈ, ਕਹਿੰਦੇ ਜਿਹੜਾ ਹਿੰਦੁਸਤਾਨ ਹੈ ਉਹ ਗਲਿਜਿਆਂ ਤੋਂ, ਪਠਾਣਾਂ ਤੋਂ, ਭਾਵ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਛੁੱਟ ਗਿਆ ਹੈ। ਆਪਣਾ ਕਬਜ਼ਾ ਜਮਾ ਕੇ ਬੈਠਾ ਸੀ। ਹਰ ਇੱਕ ਬੰਦਾ ਸੋਚਦਾ ਜਦੋਂ ਬੈਠਦਾ ਹੈ ਵੀ ਇਹ ਜਗ੍ਹਾ ਤਾਂ ਮੇਰੀ ਹੈ, ਪਰ ਇਹ ਕੁਦਰਤ ਨੂੰ ਪਤਾ ਹੁੰਦਾ ਹੈ ਜੀ, ਜਿਹੜੇ ਆਸਣ ਤੇ ਆਪਾਂ ਬੈਠੇ ਹਾਂ ਇਸ ਆਸਣ ਤੋਂ ਪਹਿਲਾਂ ਵੀ ਕਈ ਹੋ ਗੁਜ਼ਰੇ ਨੇ, ਜਿਸ ਆਸਣ ਹਾਂ ਬੈਠੇ ਕਿਤੇ ਬਹਿਸ ਗਏ ਉੱਥੋਂ ਕਿੰਨੇ ਹੋ ਕਰਕੇ ਚਲੇ ਜਾਂਦੇ ਨੇ। ਪਰ ਮਨੁੱਖ ਨੂੰ ਇਉਂ ਲੱਗਦਾ ਹੈ ਵੀ ਜਿਹੜਾ ਮੇਰਾ ਆਸਣ ਹੈ ਨਾ, ਜਿਹੜੀ ਮੇਰੀ ਕੁਰਸੀ ਹੈ, ਜਿੱਥੇ ਮੈਂ ਬੈਠਾ ਹੈ, ਇਹ ਤੇ ਸਦਾ ਕਾਇਮ ਦਾਇਮ ਰਹਿਣ ਵਾਲੀ ਹੈ, ਪਰ ਸਦਾ ਕੋਈ ਰਹਿੰਦਾ ਨਹੀਂ ਨਜ਼ਰ ਆਉਂਦਾ। ਕਹਿਣ ਲੱਗੇ ਉਸ ਵੇਲੇ ਗਲਿਜਿਆਂ ਤੋਂ ਹਿੰਦ ਜਿਹੜੀ ਹੈ ਗੁਰੂ ਖਾਲਸਾ ਜੀ ਛੁੱਟ ਗਈ ਹੈ, ਪਰ ਸਿਰਫ ਦੋ ਸੂਬੇ ਰਹਿ ਗਏ ਨੇ, ਇੱਕ ਅਟਕ ਰਹਿ ਗਿਆ ਹੈ ਤੇ ਦੂਸਰਾ ਕਸ਼ਮੀਰ, ਇਹ ਦੋ ਰਹਿ ਗਏ ਨੇ, ਬਾਕੀ ਸਾਰੇ ਦੇ ਸਾਰੇ ਅਹਿਮਦ ਸ਼ਾਹ ਤੋਂ ਛੁੱਟ ਜਾਣਾ ਕੀਤੇ ਨੇ ਜੇ।
1: ਹਿੰਦ ਪਾਤਸ਼ਾਹੀ ਲੈਣ ਫਿਰ ਕਰੀ ਸਾਏ ਤਦਬੀਰ।
0: ਕਹਿੰਦੇ ਜਿਸ ਵੇਲੇ ਛੁੱਟ ਗਈ ਅਹਿਮਦ ਸ਼ਾਹ ਕਾਬਲ ਤਾਂ ਚਲਾ ਗਿਆ ਹੈ, ਪਰ ਉਹਦੇ ਮਨ ਵਿੱਚ ਇੱਕ ਗੱਲ ਜ਼ਰੂਰ ਘਰ ਕੀਤੀ ਹੋਈ ਹੈ ਵੀ ਮੈਂ ਕਿਵੇਂ ਨਾ ਕਿਵੇਂ ਹਿੰਦੁਸਤਾਨ ਦਾ ਬਾਦਸ਼ਾਹ ਬਣ ਜਾਵਾਂ, ਮੇਰਾ ਚਾਰ ਸਵੇਰੇ ਹੁਕਮ ਚੱਲੇ। ਇਹ ਵਿਚਾਰਾਂ ਕਰਦਿਆਂ ਕਰਦਿਆਂ ਹਰ ਇੱਕ ਬੰਦੇ ਦੇ ਅੰਦਰ ਫੁਰਨਾ ਵਿਚਾਰਾਂ ਚੱਲਦੀਆਂ ਰਹਿੰਦੀਆਂ ਨੇ। ਉਹਨੇ ਫਿਰ ਇੱਕ ਆਵਾਜ਼ ਦੇਣਾ ਕੀਤੀ, ਆਪਣੀ ਫੌਜ ਨਾਲ ਸਲਾਹ ਕੀਤੀ, ਅਹਿਲਕਾਰਾਂ ਦੇ ਨਾਲ ਸਲਾਹ ਕਰਦਾ ਹੈ ਵੀ ਆਪਾਂ ਹੋ ਇਉਂ ਕਰੀਏ ਵੀ ਵਧੇਰੇ ਕੋਈ ਫੌਜ ਇਕੱਠੀ ਕਰੀਏ, ਤੇ ਵਧੇਰੇ ਫੌਜ ਇਕੱਠੀ ਕਰਕੇ ਫਿਰ ਆਪਾਂ ਲਾਹੌਰ ਤੇ ਹਿੰਦੁਸਤਾਨ ਤੇ ਹੱਲਾ ਬੋਲਾਂਗੇ। ਹੋ ਸਕਦਾ ਹੈ ਵੀ ਆਪਾਂ ਨੂੰ ਦੁਬਾਰਾ ਜਿਹੜਾ ਹੈ ਬਾਦਸ਼ਾਹੀ ਰਾਜ ਭਾਗ ਜਿਹੜਾ ਹੈ ਉਹ ਫਿਰ ਹਿੰਦੁਸਤਾਨ ਦਾ ਮਿਲ ਜਾਵੇ। ਇਹ ਵਿਚਾਰ ਜਿਹੜੀ ਹੈ ਅਹਿਮਦ ਸ਼ਾਹ ਅਬਦਾਲੀ ਕਾਬਲ ਵਿੱਚ ਬੈਠਾ ਸੋਚ ਰਿਹਾ ਹੈ, ਵਿਚਾਰ ਕਰਦਾ ਹੈ ਜੀ।
1: ਚੁਪਈ ਲਾਹੌਰ ਛੋੜ ਗਏ ਉਸ ਬੇਟਾ।
0: ਕਹਿੰਦੇ ਲਾਹੌਰ ਦੇ ਵਿੱਚ ਅਹਿਮਦ ਸ਼ਾਹ ਦਾ ਬੇਟਾ ਤਮੂਰ ਸ਼ਾਹ, ਜਿਹੜਾ ਜਿਸ ਵੇਲੇ ਬਾਬਾ ਦੀਪ ਸਿੰਘ ਜੀ ਦੇ ਨਾਲ ਜੰਗ ਯੁੱਧ ਹੋਇਆ ਗੁਰੂ ਖਾਲਸਾ ਜੀ ਦਾ ਟਾਲਾ ਸਾਹਿਬ ਗੁਰਦੁਆਰਾ, ਜਿੱਥੇ ਜਹਾਨ ਖਾਂ ਵੀ ਆਇਆ ਸੀ, ਇੱਥੇ ਤਮੂਰ ਵੀ ਆਇਆ ਸੀ, ਬਹੁਤ ਭਾਰੀ ਘਮਸਾਨ ਦਾ ਯੁੱਧ ਹੋਇਆ ਸੀ। ਇਹ ਤਮੂਰ ਬੜਾ ਇੱਕ ਆਪਣੇ ਆਪ ਨੂੰ ਬਹੁਤ ਵੱਡਾ ਜਰਨੈਲ ਕਹਾਉਂਦਾ ਸੀ, ਸ਼ਸਤਰਬਾਜ਼ੀ ਵੀ ਬਹੁਤ ਜਾਣਦਾ ਸੀ, ਘੋੜ ਸਵਾਰ ਵੀ ਬਹੁਤ ਜਾਣਦਾ ਸੀ, ਪਰ ਜਿਸ ਵੇਲੇ ਗਾਜ ਦੇਣ ਲਾਹੌਰ ਆਇਆ ਹੈ ਨਾ, ਮਰਹੱਟਿਆਂ ਨੂੰ ਨਾਲ ਲੈ ਕੇ, ਸਿੱਖ ਵੀ ਨਾਲ ਸਨ ਕਿਉਂਕਿ ਸਿੱਖਾਂ ਨੇ ਉਸ ਵੇਲੇ ਮਦਦ ਕੀਤੀ ਸੀ, ਕੇਵਲ ਇਹਨਾਂ ਦੇ ਕਹਿਣ ਕਰਕੇ ਗੁਰੂ ਸਵਾਰੀ ਸੰਗਤ ਜੀ, ਉਸ ਵੇਲੇ ਕੀ ਹੋਇਆ, ਤਮੂਰ ਸ਼ਾਹ ਜਿਹੜਾ ਹੈ ਉਹ ਵੀ ਲਾਹੌਰ ਛੱਡ ਕੇ ਤਾਂ ਕਾਬਲ ਦੇ ਰਸਤੇ ਪੈ ਗਿਆ, ਕਾਬਲ ਪਹੁੰਚ ਜਾਣਾ ਕੀਤਾ।
1: ਲੱਗੀ ਅੱਗ ਤਬ ਤੇ ਉਸ ਬੇਟਾ,
0: ਜਿਸ ਵੇਲੇ ਉਹਦਾ ਬੇਟਾ ਤਮੂਰ ਸ਼ਾਹ ਲਾਹੌਰ ਛੱਡ ਕੇ ਵਾਪਸ ਪਹੁੰਚ ਗਿਆ, ਤੇ ਸੁਭਾਵਕ ਹੈ ਜਦੋਂ ਉਦੋਂ ਪਿਤਾ ਨੂੰ ਅਹਿਮਦ ਸ਼ਾਹ ਨੂੰ ਪਤਾ ਲੱਗਾ ਵੀ ਲਾਹੌਰ ਚੋਂ ਮੇਰੇ ਪੁੱਤਰ ਨੂੰ ਵੀ ਕੱਢਿਆ ਗਿਆ ਹੈ, ਪੇਟਾ ਅੱਗ ਉਹਦੇ ਪੇਟ ਵਿੱਚ ਸੂਲ ਹੋਇਆ, ਸੂਲ ਤੋਂ ਭਾਵ ਦਰਦ ਹੋਈ, ਦਰਦ ਤੋਂ ਭਾਵ ਉਹਨੂੰ ਬੜਾ ਦੁੱਖ ਹੋਇਆ ਵੀ ਮੇਰੇ ਪੁੱਤਰ ਤੋਂ ਵੀ ਰਾਜ ਭਾਗ ਜਿਹੜਾ ਲਾਹੌਰ ਦੇ ਆ ਉਹ ਸਾਰਾ ਛੁੱਟ ਗਿਆ ਹੈ। ਜਦੋਂ ਕਿਸੇ ਕੋਲੋਂ ਚੀਜ਼ ਵਸਤੂ ਜਾਂਦੀ ਹੈ ਉਹਨੂੰ ਮਹਿਸੂਸ ਹੁੰਦਾ ਹੈ, ਬੜਾ ਭਾਰੀ ਦੁੱਖ ਲੱਗਦਾ ਹੈ। ਜਿਸ ਵੇਲੇ ਕੋਈ ਮਰਤਬਾ ਪ੍ਰਾਪਤ ਹੋ ਜਾਂਦਾ ਹੈ ਤਾਂ ਫਿਰ ਉਹ ਕਹਿੰਦਾ ਜੀ ਮੈਨੂੰ ਬਹੁਤ ਕੁਝ ਮਿਲ ਗਿਆ ਹੈ। ਇਹ ਤਾਂ ਇੱਕ ਫਿਦਰਤ ਹੁੰਦੀ ਹੈ ਦੁਨੀਆਂ ਦੀ, ਸਤਿਗੁਰਾਂ ਦੇ ਅੰਮ੍ਰਿਤ ਵਚਨ ਹੈ ਜੀ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੈ, ਦੌਰਿਓ ਫਿਰਤ ਹੈ, ਜਬ ਕੁਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਜਦੋਂ ਮਾਇਆ ਪਦਾਰਥ ਚਲੇ ਜਾਂਦੀ ਹੈ ਬੰਦਾ ਰੋਂਦਾ ਹੈ, ਜਦੋਂ ਕੁਝ ਮਿਲ ਜਾਂਦਾ ਹੈ ਉਦੋਂ ਖਿੜ ਖੜਾ ਕੇ ਹੱਸਦਾ ਹੈ। ਉਸ ਵੇਲੇ ਕਹਿੰਦੇ ਨੇ ਭਾਈ ਸਾਹਿਬ ਜੀ ਬਚਨ ਲਿਖਦੇ ਨੇ, ਰਤਨ ਸਿੰਘ ਜੀ ਭੰਗੂ ਕਹਿਣ ਲੱਗੇ ਅਹਿਮਦ ਸ਼ਾਹ ਦੇ ਪੇਟ ਵਿੱਚ ਸੂਲ ਉੱਠਿਆ ਹੈ, ਦਰਦ ਹੋਇਆ, ਬੜਾ ਭਾਰੀ ਦੁੱਖ ਹੋ ਮਹਿਸੂਸ ਕੀਤਾ ਹੈ ਜੀ।
1: 3 ਲੱਖ ਫੌਜ ਫੇਰ ਕਰ ਲਿਆਇਓ।
0: ਕਹਿੰਦੇ ਉਸ ਵੇਲੇ ਆਪਣੇ ਅਹਿਲਕਾਰਾਂ ਦੇ ਨਾਲ ਸਲਾਹ ਕੀਤੀ ਹੈ, ਤਮੂਰ ਦੇ ਨਾਲ, ਪੁੱਤਰ ਦੇ ਨਾਲ ਸਲਾਹ ਕੀਤੀ ਹੈ, ਸਾਰਿਆਂ ਦੇ ਸਲਾਹ, ਕਿਉਂਕਿ ਜਿਹੜੇ ਜੰਗ ਯੁੱਧ ਹੁੰਦੇ ਨੇ ਕਦੇ ਇਕੱਲਾ ਬੰਦਾ ਆਪਣੇ ਸਲਾਹ ਦੇ ਨਾਲ ਫੌਜਾਂ ਲੈ ਕੇ ਨਹੀਂ ਤੁਰਦਾ, ਬਹੁਤ ਹੀ ਇਕੱਠ ਕਰਨਾ ਪੈਂਦਾ ਹੈ, ਸਾਰਿਆਂ ਦੀ ਮਸ਼ਵਰੇ ਲਏ ਜਾਂਦੇ ਨੇ। ਉਸ ਵੇਲੇ ਅਹਿਮਦ ਸ਼ਾਹ ਨੇ ਸਾਰੀ ਫੌਜ ਇਕੱਠੀ ਕੀਤੀ, ਅਹਿਲਕਾਰ ਇਕੱਠੇ ਕੀਤੇ ਨੇ, ਉਹਨਾਂ ਮੁਖੀ ਮੁਖੀ ਬੰਦਿਆਂ ਦੇ ਨਾਲ, ਵਜ਼ੀਰਾਂ ਦੇ ਨਾਲ ਸਲਾਹ ਕਰਕੇ ਤਕਰੀਬਨ ਇਸ ਵਾਰੀ ਜਿਹੜਾ ਹੈ ਅਹਿਮਦ ਸ਼ਾਹ ਵਾਹਿਗੁਰੂ 3 ਲੱਖ ਫੌਜ ਲੈ ਕੇ ਹਿੰਦੁਸਤਾਨ ਤੇ ਚੜ੍ਹਾਈ ਕਰਨ ਲੱਗਾ ਹੈ ਜੀ।
1: ਕਹਿੰਦੇ
0: ਇਹਨਾਂ ਚਿਰ ਨੂੰ ਬਿਕਵਰੀ ਸੰਮਤ ਜਿਹੜੀ ਹੈ 1815 ਚੜ੍ਹ ਆਇਆ ਹੈ, ਤੇ ਜਿਹੜੀ ਈਸਵੀ ਹੈ ਨਾ ਜੀ ਉਹ ਤਕਰੀਬਨ 1761-63 ਦੀ ਬਾਤ ਹੈ। ਕਹਿੰਦੇ ਇਹਨੇ ਚਿਰ ਨੂੰ 1815 ਵਾਲਾ ਸਮਾਂ ਆ ਚੁੱਕਾ ਹੈ।
1: ਮਾਰ ਮਰਹੱਟੇ ਅੱਗੇ ਧਰੇ,
0: ਕਹਿੰਦੇ ਜਦੋਂ 300,000 ਫੌਜ ਆ ਗਈ, ਜਿਵੇਂ ਹੜ੍ਹ ਦਾ ਮੀਂਹ ਹੜ੍ਹ ਆਉਂਦਾ ਹੈ, ਹੜਾਂ ਦਾ ਜਦੋਂ ਦਰਿਆਵਾਂ ਦਾ ਪਾਣੀ ਚੱਲਦਾ ਰੋੜ ਕੇ ਲੈ ਜਾਂਦਾ ਹੈ, ਹੁਣ 300,000 ਫੌਜ ਕੋਈ ਘੱਟ ਨਹੀਂ ਹੁੰਦੀ। ਅਹਿਮਦ ਸ਼ਾਹ ਆਪ ਲੈ ਕੇ ਆਇਆ ਹੈ, ਜਿਹਦੇ ਵਿੱਚ ਜਹਾਨ ਖਾਂ ਵੀ ਹੈ, ਇਹਦਾ ਪੁੱਤਰ ਤਮੂਰ ਵੀ ਹੈ। ਕਹਿਣ ਲੱਗੇ ਉਸ ਵੇਲੇ ਮਰਹੱਟਿਆਂ ਦੇ ਇਹਨੇ ਪਹਿਰ ਨਹੀਂ ਲੱਗਣ ਦਿੱਤੇ, ਜਿਹੜੇ ਮਰਹੱਟੇ ਸਨ ਉਹਨਾਂ ਨੂੰ ਅੱਗੇ ਲਾ ਲੈਣਾ ਕੀਤਾ ਹੈ ਜੀ।
1: ਮਾਰ ਪਜਾਈ ਜੈ ਜੈ ਨਰੇ,
0: ਜਿੱਥੇ ਜਿੱਥੇ ਮਰਹੱਟੇ ਆਪਣੇ ਪੈਰ ਜਮਾ ਕੇ ਬੈਠੇ ਸਨ ਨਾ ਜੀ, ਉੱਥੇ ਉੱਥੇ ਅਹਿਮਦ ਸ਼ਾਹ ਦੀ ਜਦੋਂ ਫੌਜ ਆਈ ਹੈ, 300,000 ਦੀ ਫੌਜ ਹੈ, ਕਹਿੰਦੇ ਮਾਰੋ ਮਾਰ ਕਰਦੀ ਆਈ ਹੈ, ਤੇ ਮਰਹੱਟਿਆਂ ਦੇ ਪੈਰ ਜਿਹੜੇ ਨੇ ਉਹ ਲੱਗਣ ਨਹੀਂ ਦਿੱਤੇ, ਭਾਵ ਇੱਕ ਵਾਰ ਪੈਰ ਜਿਹੜੇ ਨੇ ਉਹ ਖੇਡ ਦੇਣਾ ਕੀਤੇ ਹਨ।
1: ਦਿੱਲੀ ਬਿਨਾ ਰਹਿ ਨੇ ਟਾਣਾ,
0: ਇੱਕ ਦਿੱਲੀ ਤੋਂ ਬਿਨਾਂ ਮਰਹੱਟਿਆਂ ਦੇ ਕੋਲ ਹੋਰ ਕੋਈ ਜਗ੍ਹਾ ਨਹੀਂ ਸੀ ਰਹਿ ਗਈ, ਬਾਕੀ ਸਾਰੇ ਜਗ੍ਹਾ ਤੇ ਅਹਿਮਦ ਸ਼ਾਹ ਫਿਰ ਕਾਮਯਾਬ ਹੋ ਰਿਹਾ ਹੈ ਜੀ।
1: ਚੁਨਕੂ ਜੱਟ ਕੇ ਪਾਸ ਲੁਕਾਨਾ,
0: ਚੁਨਕੂ ਜੱਟ ਹੈ ਜਵਾਹਰ ਮੱਲ, ਇਹ ਹੈ ਮਥੁਰਾ ਦਾ ਬਾਦਸ਼ਾਹ ਨਵਾਬ ਹੈ। ਜਵਾਹਰ ਜੱਟ ਜਿਹੜਾ ਹੈ ਮਥੁਰਾ ਵਿਖੇ ਆਪਣਾ ਰਾਜ ਭਾਗ ਹੋ ਘੁੰਮਤ ਚਲਾ ਰਿਹਾ ਸੀ। ਉਸ ਵੇਲੇ ਜਿਹੜੇ ਮਰਹੱਟੇ ਬਾਕੀ ਬਚੇ ਸਨ ਨਾ ਜੀ ਆਪਣੀਆਂ ਜਾਨਾਂ ਨੂੰ ਬਚਾ ਕੇ, ਤੇ ਉਹ ਮਥੁਰਾ ਪਹੁੰਚੇ ਨੇ ਜਵਾਹਰ ਜੱਟ ਦੇ ਕੋਲ, ਇਹ ਬਹੁਤ ਵੱਡਾ ਦਲੇਰ ਸੀ। ਕਹਿੰਦੇ ਉਸ ਵੇਲੇ ਸਾਰੇ ਮਰਹੱਟੇ ਜਿਹੜੇ ਨੇ ਜਵਾਹਰ ਜੱਟ ਦੇ ਕੋਲ ਗੁਰੂ ਸਵਾਰੀ ਸੰਗਤ ਜੀ ਮਥੁਰਾ ਵਿਖੇ ਪਹੁੰਚਣਾ ਕੀਤਾ ਹੈ।
1: ਸਭ ਮਸਲਾਨੀ ਮਲਾਨੀ ਇਕੱਠੀ ਪਈ,
0: ਕਿਆ ਬਾਤ ਹੈ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖੋ ਕਮਾਲ ਦੀ ਗੱਲ ਹੈ, ਪਹਿਲਾਂ ਮੁਗਲ ਹੀ ਤਾਂ ਮਰਹੱਟਿਆਂ ਨੂੰ ਲੈ ਕੇ ਆਏ ਸਨ ਤੇ ਪਠਾਣਾ ਨੂੰ ਭਜਾਇਆ ਸੀ, ਹੁਣ ਬਾਤ ਐਸੀ ਬਣ ਗਈ ਹੈ ਤੇ ਜਿਨ੍ਹਾਂ ਦਾ ਦੇਖੋ ਸਦੀਆਂ ਤੋਂ ਵਿਰੋਧ ਚੱਲਦਾ ਰਿਹਾ ਸੀ, ਅਹਿਮਦ ਸ਼ਾਹ ਜਿਹੜਾ ਪਠਾਣ ਹੈ, ਤੇ ਜਿਸ ਵੇਲੇ ਆਪਾਂ ਇੱਧਰ ਚੱਲੀਏ ਤਾਂ ਬਾਬਰ ਜਿਹੜਾ ਸੀ ਉਹ ਮੁਗਲ ਹੈ, ਅਕਬਰ ਮੁਗਲ ਹੈ, ਜਈਆ ਖਾਂ ਮੁਗਲ ਸੀ। ਇਸ ਤਰ੍ਹਾਂ ਮੁਗਲ ਤੇ ਪਠਾਣਾਂ ਦੀ ਲੜਾਈ ਜਿਹੜੀ ਉਹ ਬਹੁਤ ਲੰਮੇ ਸਮੇਂ ਤੋਂ ਚੱਲਦੀ ਆਈ ਸੀ, ਪਰ ਹੁਣ ਇਹਨਾਂ ਨੇ ਕੀ ਕੀਤਾ ਹੈ, ਪਠਾਣ ਵੀ ਮੁਸਲਮਾਨ ਹੁੰਦੇ ਤੇ ਮੁਗਲ ਵੀ ਮੁਸਲਮਾਨ ਹੁੰਦੇ ਨੇ, ਇਹਨਾਂ ਦੋਨਾਂ ਨੇ ਸਲਾਹ ਇਹ ਕੀਤੀ ਹੈ, ਆਪਸ ਵਿੱਚ ਗੱਡੀ ਕਰ ਲਈ ਜੀ, ਆਪਸ ਵਿੱਚ ਇਕੱਠੇ ਹੋ ਗਏ ਨੇ। ਕਹਿਣ ਲੱਗੇ ਵੀ ਆਪਾਂ ਇਉਂ ਕਰੀਏ ਵੀ ਮਰਹੱਟਿਆਂ ਨੂੰ ਕੱਢ ਦਈਏ, ਇਹ ਮਰਹੱਟੇ ਤਾਂ ਦੁੱਖ ਦੇਣ ਵਾਲੇ ਨੇ। ਇੱਕ ਬਾਤ ਹੋਰ ਬੜੀ ਮਜ਼ੇਦਾਰ ਹੈ, ਉਸ ਵੇਲੇ ਤਕੌਣੀ ਜੰਗ ਹੋ ਰਹੀ ਸੀ, ਇੱਕ ਪਾਸੇ ਪਹਿਲਾਂ ਮੁਗਲ ਸਨ ਫਿਰ ਪਠਾਣ ਸੀ, ਤੇ ਮੁਗਲਾਂ ਨਾਲ ਮਰਹੱਟੇ ਲੜੇ ਹੋਏ ਸਨ, ਰਲੇ ਹੋਏ ਸਨ।

0: ਦੇ ਰਹੇ ਨੇ। ਹੁਣ ਮਰਹੱਟਿਆਂ ਨੂੰ ਬਾਹਰ ਕੱਢਣ ਵਾਸਤੇ ਇਹਨਾਂ ਦੋਨਾਂ ਜਾਣਿਆਂ ਨੇ ਇਕੱਠ ਕਰ ਲੈਣਾ ਕੀਤਾ ਹੈ।
1: ਮੁਗਲ ਪਠਾਨਾਂ ਨੇ ਇੱਕ ਮਤ ਠਈ,
0: ਕਹਿੰਦੇ ਮੁਗਲ ਤੇ ਪਠਾਨਾਂ ਨੇ ਇੱਕੋ ਮਤ ਤੋਂ ਭਾਵ ਹੈ ਸਲਾਹ, ਇੱਕੋ ਸਲਾਹ ਕਰ ਲਈ ਵੀ ਆਪਾਂ ਜਿਵੇਂ ਕਿਵੇਂ ਹੈ ਇੱਕੋ ਸਲਾਹ ਦੇ ਨਾਲ ਹੱਲਾ ਬੋਲ ਕੇ ਮਰਹੱਟਿਆਂ ਦੇ ਪੈਰ ਨਹੀਂ ਲੱਗਣ ਦੇਣੇ।
1: ਹਾਂਜੀ, ਲਈਏ ਮਰਹੱਟਨ ਦੇਸੋਂ ਕਢਾਏ,
0: ਕਹਿਣ ਲੱਗੇ ਇਹ ਜਿਹੜੇ ਮਰਹੱਟੇ ਨੇ ਦੇਸ਼ ਹਿੰਦੁਸਤਾਨ ਚੋਂ ਬਾਹਰ ਕੱਢ ਦੇਣੇ ਹਨ।
1: ਹੈ ਮੁਸਲਮਾਨ ਇਹ ਦੁਖਦਾਏ,
0: ਉਸ ਵੇਲੇ ਮੁਗਲ ਤੇ ਪਠਾਣ ਇਹ ਗੱਲ ਕਰਦੇ ਨੇ ਵੀ ਜਿਹੜੇ ਮਰਹੱਟੇ ਆ ਨਾ ਇਹ ਸਾਨੂੰ ਦੁੱਖ ਦੇਣਗੇ, ਇਹ ਭਾਰੀ ਫੌਜ ਲੈ ਕੇ ਆਉਂਦੇ ਨੇ, ਆਪਸ ਵਿੱਚ ਆਪਾਂ ਨਾ ਆਪਣਾ ਰਾਜ ਕਾਇਮ ਕਰ ਲਈਏ, ਜਦੋਂ ਆਪਾਂ ਮਰਹੱਟਿਆਂ ਨੂੰ ਕੱਢ ਦਿਆਂਗੇ ਫਿਰ ਪਠਾਣ ਤੇ ਮੁਗਲ ਕਹਿਣ ਲੱਗੇ ਵੀ ਆਪਾਂ ਵੇਖ ਲਾਂਗੇ ਕਿਹਨੂੰ ਬਾਦਸ਼ਾਹੀ ਦੇਣੀ ਹੈ, ਕਿਹਨੂੰ ਕੁਝ ਸੂਬੇ ਦੀਆਂ ਨਵਾਬੀਆਂ ਦੇਣੀਆਂ ਨੇ। ਇੱਕ ਵਾਰ ਇਉਂ ਕਰੀਏ ਵੀ ਆਪਾਂ ਜਿਵੇਂ ਕਿਵੇਂ ਹੈ ਮਰਹੱਟਿਆਂ ਨੂੰ ਬਾਹਰ ਕੱਢ ਦਈਏ। ਹੁਣ ਜਦੋਂ ਮਰਹੱਟਿਆਂ ਨੂੰ ਬਾਹਰ ਕੱਢ ਦੇਣਾ ਹੈ ਨਾ ਜੀ, ਉਸ ਵੇਲੇ ਫਿਰ ਇਹਨਾਂ ਨੇ ਕਹਿਣਾ ਹੈ ਵੀ ਹੁਣ ਸਿੱਖਾਂ ਨੂੰ ਖਾਤਮਾ ਕਰ ਦਈਏ, ਅਸੀਂ ਆਪ ਮੱਲ ਮਾਰ ਕੇ ਬਹਿ ਜਾਈਏ। ਕਹਿੰਦੇ ਹੁਣ ਇਹ ਸਲਾਹ ਕੀਤੀ ਹੈ ਵੀ ਜਿਹੜੇ ਮਰਹੱਟੇ ਨੇ ਇਹ ਬਹੁਤ ਭਾਰੀ ਦੁੱਖ ਦਿੰਦੇ ਨੇ, ਜਿਵੇਂ ਕਿਵੇਂ ਹੈ ਇਹਨਾਂ ਨੂੰ ਬਾਹਰ ਕੱਢ ਦੇਣਾ ਕਰੀਏ। ਜੇ
1: ਦੋਹਰਾ ਸਭ ਮੁਸਲਮਾਨ ਕਸਮ ਕਰ ਇੱਕੋ ਕਰੀ ਸਲਾਹ,
0: ਕਹਿੰਦੇ ਉਸ ਵੇਲੇ ਮੁਸਲਮਾਨਾਂ ਤੇ ਪਠਾਣਾਂ ਨੇ, ਮੁਗਲਾਂ ਤੇ ਪਠਾਣਾਂ ਨੇ ਇਕੱਠਿਆਂ ਬੈਠ ਕੇ ਇੱਕ ਸਲਾਹ ਕੀਤੀ ਹੈ, ਉਸ ਸਲਾਹ ਦੇ ਵਿੱਚ ਕੁਰਾਨ ਦੀਆਂ ਕਸਮਾਂ ਵੀ ਖਾਧੀਆਂ ਨੇ। ਇੱਕ ਯਕੀਨ ਜਾਣਿਓ, ਇਹਨਾਂ ਦੀਆਂ ਕਸਮਾਂ ਕਦੇ ਸੱਚੀਆਂ ਨਹੀਂ ਜੇ ਹੁੰਦੀਆਂ। ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੁਭਾਏ ਮਣ ਸਨ, ਉਸ ਵੇਲੇ ਵੀ ਤੇ ਇਹਨਾਂ ਨੇ ਆਟੇ ਦੀਆਂ ਗਊਆਂ ਬਣਾਈਆਂ, ਕੁਰਾਨਾਂ ਦੀਆਂ ਕਸਮਾਂ ਖਾਧੀਆਂ, ਕਹਿਣ ਲੱਗੇ ਸੀ ਇੱਕ ਵਾਰ ਤੁਸੀਂ ਅਨੰਦਪੁਰ ਖਾਲੀ ਕਰ ਦਿਓ ਫਿਰ ਜਿਵੇਂ ਕਿਵੇਂ ਤੁਸੀਂ ਦੁਬਾਰਾ ਵਾਪਸ ਆ ਜਾਓ, ਅਸੀਂ ਕਸਮ ਖਾਂਦੇ ਹਾਂ। ਕਿੰਨੀਆਂ ਕਸਮਾਂ ਖਾਧੀਆਂ ਸੀ, ਇੱਕ ਵਾਰ ਤਾਂ ਮੇਰੇ ਸਤਿਗੁਰਾਂ ਨੇ ਭੁਲੇਖਾ ਹੀ ਪਾ ਦਿੱਤਾ ਸੀ। ਰਾਤ ਦੇ ਸਮੇਂ ਕੀ ਭੁਲੇਖਾ ਪਾਇਆ, ਖੱਚਰਾਂ ਲੱਦ ਦਿੱਤੀਆਂ ਨੇ, ਉਹਨਾਂ ਖੱਚਰਾਂ ਦੇ ਉੱਤੇ ਜੋ ਜੋ ਮਰੇ ਹੋਏ ਘੋੜੇ ਸ਼ਹੀਦ ਹੋਏ ਸਨ ਉਹਨਾਂ ਦਾ ਖੱਲ ਟੁੱਟਾ ਭੱਜਾ ਜਿੰਨਾ ਸਮਾਨ ਸੀ ਉਹ ਸਾਰੇ ਦਾ ਸਾਰਾ ਮਹਾਰਾਜ ਨੇ ਤੋਰ ਦਿੱਤਾ ਰਾਤ ਨੂੰ। ਅਗਲੇ ਅਗਲੇ ਪਾਸੇ ਜਿਹੜੇ ਲਾਈਟ ਹੋ ਰਹੀ ਹੈ, ਉਸ ਵੇਲੇ ਮੁਗਲਾਂ ਨੇ ਸੋਚਿਆ ਵੀ ਸ਼ਾਇਦ ਸਤਿਗੁਰੂ ਜੀ ਅਨੰਦਪੁਰ ਛੱਡ ਰਹੇ ਨੇ, ਹੱਲਾ ਬੋਲ ਦਿੱਤਾ, ਜਦੋਂ ਸਮਾਨ ਚੁੱਕ ਕੇ ਲੈ ਗਏ, ਲੁੱਟ ਕੇ ਲੈ ਗਏ ਤੇ ਉਹਦੇ ਵਿੱਚੋਂ ਕੂੜਾ ਕਰਕਟ ਸਾਰੇ ਦਾ ਸਾਰਾ ਨਿਕਲਿਆ, ਬੜੇ ਸ਼ਰਮਸ਼ਾਰ ਹੋਏ ਸੀ। ਫਿਰ ਦੂਸਰੀ ਵਾਰ ਕੁਰਾਨਾਂ ਦੀਆਂ ਕਸਮਾਂ ਖਾਧੀਆਂ ਸੀ, ਤਾਂ ਹੀ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ ਸੀ ਨਾ ਵੀ ਤੁਸੀਂ ਕਸਮਾਂ ਖਾ ਕੇ ਮੁੱਕਰ ਜਾਂਦੇ ਹੋ। ਪਰ ਹੁਣ ਦੋਨੋਂ ਜਾਣੇ ਪਠਾਨ ਤੇ ਜਿਹੜੇ ਮੁਗਲ ਆ ਨਾ ਆਪਸ ਵਿੱਚ ਹੀ ਕਸਮਾਂ ਖਾ ਰਹੇ ਨੇ ਵੀ ਆਪਾਂ ਦੋਨਾਂ ਜਾਣਿਆਂ ਨੂੰ ਕੁਰਾਨਾਂ ਦੀ ਕਸਮ ਲੱਗੇ, ਆਪਾਂ ਦੋਨੋਂ ਜਾਣੇ ਰਲ ਕੇ ਮਰਹੱਟਿਆਂ ਨੂੰ ਬਾਹਰ ਕੱਢਾਂਗੇ।
1: ਹਿੰਦੁਸਤਾਨ ਵਜ਼ੀਰ ਤਿੰਨ ਉਹ ਕੰਧਾਰੀ ਪਸਾਏ,
0: ਕਹਿੰਦੇ ਉਸ ਵੇਲੇ ਕੰਧਾਰੀ ਅਹਿਮਦ ਸ਼ਾਹ ਅਬਦਾਲੀ ਨੇ ਕੰਧਾਰ ਵਾਲੇ ਨੇ ਹਿੰਦੁਸਤਾਨ ਤੇ ਆਪਣੇ ਤਿੰਨ ਵਜ਼ੀਰ ਜਿਹੜੇ ਨੇ ਉਹ ਲਾ ਦੇਣਾ ਕੀਤੇ ਹਨ।
1: ਚਪਈ ਮਤੋ ਪਕਾਏ ਜੱਟ ਪੈ ਚੜੇ,
0: ਇਸ ਤਰ੍ਹਾਂ ਮਤਾ ਪਕਾ ਕੇ ਜਵਾਹਰ ਜੱਟ ਸਾਰਿਆਂ ਤੋਂ ਪਹਿਲਾਂ ਮਥੁਰਾ ਤੇ ਚੜਾਈ ਕੀਤੀ ਹੈ, ਕਿਉਂਕਿ ਇੱਥੇ ਬਹੁਤ ਹਿੰਦੂ ਵੱਸਦੇ ਸਨ ਤੇ ਉਸ ਵੇਲੇ ਕੰਧਾਰੀ ਕਾਬਲੀਏ ਨੇ ਇਹ ਸੋਚਿਆ ਵੀ ਸਭ ਤੋਂ ਪਹਿਲਾਂ ਜਿਹੜੇ ਹਿੰਦੂਆਂ ਦੀਆਂ ਬਹੁ ਬੇਟੀਆਂ ਨੇ ਉਹਨਾਂ ਨੂੰ ਨਕੜਿਆ ਜਾਵੇ, ਉਹਨਾਂ ਨੂੰ ਜੋੜਿਆ ਜਾਵੇ, ਭਾਵ ਉਹਨਾਂ ਨੂੰ ਕੈਦ ਕੀਤਾ ਜਾਵੇ, ਮਥੁਰਾ ਲੁੱਟੀ ਜਾਵੇ। ਉਸ ਵੇਲੇ ਸਭ ਤੋਂ ਪਹਿਲਾਂ ਜਵਾਹਰ ਜੱਟ ਜਿਹੜਾ ਮਥੁਰਾ ਵਿਖੇ ਜਿੱਥੇ ਮਰਹੱਟਿਆਂ ਨੇ ਜਾ ਕੇ ਸ਼ਰਨ ਲਈ ਸੀ ਤਿੱਥੇ ਪਹੁੰਚਣਾ ਕੀਤਾ ਹੈ।
1: ਮਥਰੋ ਮਾਰ ਹਿੰਦੂ ਬਹੁ ਫੜੇ,
0: ਹਾਂ ਦੇਖੋ ਬੋਲ ਆ ਗਏ ਨੇ ਮਥੁਰਾ ਮਾਰ। ਮਥੁਰਾ ਵਿੱਚ ਜਿਹੜੇ ਬਹੁਤ ਵੱਡੇ ਵੱਡੇ ਮੰਦਰ ਸਨ ਕ੍ਰਿਸ਼ਨ ਮਹਾਰਾਜ ਦੇ, ਉਹਨਾਂ ਮੰਦਰਾਂ ਨੂੰ ਢਾ ਕੇ ਢੇਰੀ ਕਰ ਦਿੱਤਾ, ਉੱਥੇ ਯਤਨ ਕੀਤਾ, ਮਸੀਤਾਂ ਬਣਾਈਆਂ ਗਈਆਂ, ਇੱਥੋਂ ਤੱਕ ਹਿੰਦੂਆਂ ਦਾ ਬਹੁਤ ਭਾਰੀ ਨੁਕਸਾਨ ਕੀਤਾ। ਇੱਥੇ ਬਸ ਨਹੀਂ ਹੈ, ਫਿਰ ਜਿਹੜੀਆਂ ਉਹਨਾਂ ਦੀਆਂ ਬਹੁ ਬੇਟੀਆਂ ਬੱਚੀਆਂ ਸਨ ਉਸ ਵੇਲੇ ਇਹਨਾਂ ਪਠਾਣਾ ਮੁਗਲਾਂ ਨੇ ਉਹਨਾਂ ਨੂੰ ਕੈਦ ਕਰ ਲਿਆ। ਪਰ ਚੇਤਾ ਰੱਖੋ ਖਾਲਸਾ ਜੀ, ਅਹਿਮਦ ਸ਼ਾਹ ਕੈਦ ਕਰਕੇ ਲੈ ਕੇ ਤੇ ਬੱਚੀਆਂ ਬੀਬੀਆਂ ਨੂੰ ਧੀਆਂ ਭੈਣਾਂ ਨੂੰ ਜਾਂਦਾ ਸੀ, ਪਰ ਗੁਰੂ ਕਾ ਖਾਲਸਾ ਉਹਨਾਂ ਬੱਚੀਆਂ ਨੂੰ ਛਡਾ ਕੇ ਤੇ ਘਰੋ ਘਰੀ ਪਹੁੰਚਾਇਆ ਕਰਦਾ ਸੀ। ਇਹੀ ਤਾਂ ਗੁਰੂ ਕੇ ਖਾਲਸੇ ਦੀ ਵਡਿਆਈ ਹੈ ਨਾ। ਗੁਰੂ ਕਾ ਖਾਲਸਾ ਜਿਹੜਾ ਕਲਗੀਧਰ ਪਾਤਸ਼ਾਹ ਜੀ ਦਾ ਖਾਲਸਾ ਸਾਜਿਆ ਹੋਇਆ ਹੈ ਇਹ ਕਦੇ ਮੁਕਾਇਆ ਮੁੱਕਦਾ ਨਹੀਂ ਹੈ। ਉਸ ਵੇਲੇ ਮਥੁਰਾ ਦਾ ਬਹੁਤ ਭਾਰੀ ਨੁਕਸਾਨ ਕੀਤਾ ਹੈ, ਮੰਦਰਾਂ ਦੀ ਬੇਦਬੀ ਕੀਤੀ ਹੈ, ਬਹੁ ਬੇਟੀਆਂ ਨੂੰ ਅਹਿਮਦ ਸ਼ਾਹ ਨੇ ਕੈਦ ਕਰਨਾ ਕੀਤਾ ਹੈ ਜੀ।
1: ਕੋਇਲ ਕੋ ਗੜ ਲਿਓ ਚੁਡਾਏ,
0: ਕੋਇਲ ਨਾਮ ਹੈ ਅਲੀਗੜ੍ਹ ਦਾ, ਇੱਥੇ ਇੱਕ ਬਹੁਤ ਵੱਡਾ

0: ਚੜ੍ਹਿਆ ਸੀ ਜੀ ਜੱਟਾਂ ਦਾ, ਜਵਾਹਰ ਜੱਟ ਦਾ, ਮਥੁਰਾ ਵਾਲਿਆਂ ਦਾ। ਇਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਇਹਦਾ ਨਾਂ ਕੋਇਲ ਤੋਂ ਬਦਲ ਕੇ ਅਲੀਗੜ੍ਹ ਕੀਤਾ ਸੀ। ਕਹਿੰਦੇ ਕੋਇਲ ਦਾ ਕਿਲ੍ਹਾ ਜਿਹੜਾ, ਅਲੀਗੜ੍ਹ ਦਾ ਕਿਲ੍ਹਾ ਜਿਹੜਾ ਸੀ ਨਾ, ਇੱਥੇ ਬਹੁਤ ਭਾਰੀ ਜੰਗ ਯੁੱਧ ਕੀਤਾ ਹੈ। ਤਕਰੀਬਨ ਇੱਕ ਹਫ਼ਤੇ ਦਾ ਜੰਗ ਯੁੱਧ ਹੋਇਆ। ਅਗਲੀ ਕਥਾ ਆ ਜਾਣੀ ਹੈ। ਭਾਈ ਸਾਹਿਬ ਜੀ ਨੇ ਬੜੀ ਵਿਸਤਾਰ ਪੂਰਵਕ ਕਲਬੰਦ ਕੀਤੀ ਹੈ। ਕਹਿਣ ਲੱਗੇ ਅਲੀਗੜ੍ਹ ਦਾ ਕਿਲ੍ਹਾ ਜਿਹੜਾ ਸੀ ਨਾ, ਉਹ ਵੀ ਇਹਨਾਂ ਪਠਾਣਾ ਨੇ ਤੇ ਮੁਗਲਾਂ ਨੇ ਛਡਾ ਲੈਣਾ ਕੀਤਾ ਹੈ ਜੀ।
1: ਮਰਹੱਟਨ ਕੀ ਦਈ ਪਤ ਗਵਾਏ।
0: ਕਹਿੰਦੇ ਮਰਹੱਟਿਆਂ ਦੀ ਜਿਹੜੀ ਇੱਜ਼ਤ ਸੀ ਨਾ, ਉਹ ਪਠਾਣਾ ਤੇ ਮੁਗਲਿਆਂ ਨੇ ਇਕੱਠਿਆਂ ਹੋ ਕੇ ਸਾਰੀ ਗਵਾ ਦਿੱਤੀ ਹੈ। ਭਾਵ ਇਹਨਾਂ ਨੂੰ ਹਿੰਦੁਸਤਾਨ ਤੋਂ ਬਾਹਰ

0: ਭਾਵ ਬਹੁ ਬੇਟੀਆਂ ਨੂੰ ਕੈਦ ਕਰਕੇ ਜਿਸ ਵੇਲੇ ਆ ਰਿਹਾ ਸੀ, ਕੁਝ ਤੇ ਖਾਲਸੇ ਨੇ ਛੜਾਈਆਂ ਵੀ ਸਨ ਜੀ ਜ਼ਰੂਰ ਬਰ ਜ਼ਰੂਰ, ਜਿਸ ਵੇਲੇ ਵਾਪਸ ਅਹਿਮਦ ਸ਼ਾਹ ਲਾਹੌਰ ਪਹੁੰਚਿਆ ਹੈ ਤਾਂ
1: 500 ਸੂਬਾ ਸਿਰ ਤਤਹਿ ਲਿਓ,
0: ਕਹਿੰਦੇ ਉਸ ਵੇਲੇ ਨੇ 5 ਸੂਬੇ ਜਿਹੜੇ ਸਨ ਨਾ ਕਾਬਲੀ ਨੇ ਪਠਾਣਾ ਨੇ ਕੋ ਕਾਇਮ ਕਰ ਦਿੱਤੇ ਨੇ, ਭਾਵ ਆਪਣਾ ਹੁਕਮ ਜਿਹੜਾ ਸੀ ਉਹ 5 ਸੂਬਿਆਂ ਤੇ ਬਿਲਕੁਲ ਲਾਗੂ ਕਰ ਦਿੱਤਾ ਤੇ ਆਪਣੇ ਵਜ਼ੀਰ ਜਿਹੜੇ ਸਨ ਉਹਨਾਂ 5 ਸੂਬਿਆਂ ਤੇ ਥਾਪ ਦਿੱਤੀ। ਉਹ ਕਿਹੜੇ 5 ਸੂਬੇ ਨੇ ਦੱਸੋ ਜੀ?
1: ਕਸ਼ਮੀਰ, ਮੁਲਤਾਨ, ਪੱਖਰ, ਅਟਗਾ।
0: ਨੰਬਰ 1 ਕਸ਼ਮੀਰ, ਨੰਬਰ 2 ਮੁਲਤਾਨ, ਨੰਬਰ 3 ਪੱਖਰ ਤੇ ਨੰਬਰ 4 ਹੈ ਅਟਕ। ਇਹ 4 ਹੋ ਗਏ ਜੀ, ਇਹ 4 ਤੇ ਜਿਹੜੇ ਨੇ ਆਪਣੇ ਵਜ਼ੀਰ ਥਾਪੇ ਨੇ। ਫਿਰ ਦੁਬਾਰਾ ਤੋਂ ਅਰਜ਼ ਕਰਦੇ ਆ, ਕਸ਼ਮੀਰ, ਮੁਲਤਾਨ, ਪੱਖਰ ਅਤੇ ਅਟਕੇ 4 ਹੋ ਗਏ ਨੇ। 5 ਤੇ ਕਾਇਮ ਕੀਤਾ, ਇਹਨਾਂ 4 ਤੇ ਇਹਨੇ ਆਪਣੇ ਵਜ਼ੀਰ ਅਹਿਲਕਾਰ ਰੱਖੇ ਨੇ ਤੇ ਲਾਹੌਰ ਦੀ ਜਿਹੜੀ ਬਾਦਸ਼ਾਹੀ ਹੈ ਨਾ ਉੱਥੇ ਅਹਿਮਦ ਸ਼ਾਹ ਆਪ ਜਿਹੜੀ ਹੈ ਉਹਨੂੰ ਚਲਾਉਣ ਦਾ ਯਤਨ ਕਰ ਰਿਹਾ ਹੈ, ਭਾਵ ਚਲਾ ਰਿਹਾ ਹੈ। 5 ਸੂਬੇ ਜਿਹੜੇ ਨੇ ਇਹਨੇ ਆਪਣੇ ਅੰਦਰ ਹੁਕਮ ਅੰਦਰ ਕਰ ਲੈਣਾ ਕੀਤੇ ਹਨ ਜੀ।
1: ਲਾਹੌਰ ਰਹਿਣ ਕਰ ਦੇਲੇ ਸਟਕ,
0: ਕਹਿੰਦੇ ਲਾਹੌਰ ਬੈਠ ਕੇ ਅਹਿਮਦ ਸ਼ਾਹ ਜਿਹੜਾ ਸਟਕ ਨਾਮ ਹੁੰਦਾ ਕਿਸੇ ਤੋਂ ਮਾਮਲਾ ਲੈਣਾ, ਟੈਕਸ ਲੈਣਾ, ਮਸੂਲ ਜਾ ਕਰਨਾ, ਲਾਹੌਰ ਬੈਠਾ ਹੀ ਹੋਇਆ ਸੀ, ਇਹ 5 ਸੂਬਿਆਂ ਤੋਂ ਟੈਕਸ ਲੈ ਰਿਹਾ ਸੀ, ਭਾਵ ਮਾਮਲਾ ਲੈ ਰਿਹਾ ਸੀ, ਉਹਨਾਂ ਦੇ ਹਿੱਸੇ ਚੋਂ ਹਿੱਸਾ ਵਡਾਉਂਦਾ ਸੀਗਾ ਜੀ।
1: ਤਬ ਵੈ ਸਿੰਘ ਨਾ ਮਾਰੇ
0: ਚਹਿ, ਹੁਣ ਜਿਸ ਵੇਲੇ 5 ਸੂਬੇ ਨੇ ਕਾਇਮ ਕਰ ਲਏ ਨੇ, ਅਟਕ ਤੇ ਕਾਇਮ ਹੋ ਗਿਆ, ਕਸ਼ਮੀਰ ਤੇ ਹੋ ਗਿਆ, ਪੱਖਰ ਤੇ ਹੋ ਗਿਆ, ਲਾਹੌਰ ਤੇ ਹੋ ਗਿਆ, ਮਥੁਰਾ ਤੇ ਕਾਮਯਾਬ ਹੋ ਗਿਆ, ਅਲੀਗੜ੍ਹ ਦਾ ਕਿਲ੍ਹਾ ਜਿੱਤ ਲੈਣਾ ਕੀਤਾ ਤੇ ਬੰਦੇ ਦੀ ਹਵਸ਼ ਥੋੜੀ ਮਿੱਟਦੀ ਹੈ, ਉਹ ਸੋਚਦਾ ਹੁਣ ਮੈਂ ਗਾਂਹ ਵੀ ਕੋਈ ਨਾ ਕੋਈ ਮਰਤਬਾ ਹੋਰ ਲਵਾਂ, ਅੱਗੇ ਤੋਂ ਅੱਗੇ ਵੱਧਦਾ ਹੈ। ਹੁਣ ਇਹ ਸੋਚਦਾ ਹੈ ਜਿਵੇਂ ਮਰਹੱਟਿਆਂ ਨੂੰ ਬਾਹਰ ਕੱਢ ਦਿੱਤਾ ਹੈ ਨਾ ਤੇ ਹੁਣ ਇੱਕ ਸਿੱਖ ਰਹਿ ਗਏ ਨੇ, ਗੁਰੂ ਕਾ ਖਾਲਸਾ ਰਹਿ ਗਿਆ ਜਿਹੜਾ ਜੁਗੋ ਜੁਗ ਅਟਲ ਹੈ, ਤੇ ਹੁਣ ਇਹ ਸੋਚਦਾ ਜਿਵੇਂ ਕਿਵੇਂ ਹੈ ਗੁਰੂ ਕੇ ਖਾਲਸੇ ਨੂੰ ਮੈਂ ਮਾਰ ਦੇਣਾ ਕਰਾਂ ਜੀ।
1: ਜਹਾਨ ਖਾਨ ਸੋ ਗੈਲੇ ਰਹਿ,
0: ਉਸ ਵੇਲੇ ਅਹਿਮਦ ਸ਼ਾਹ ਨੇ ਆਪਣੇ ਜਰਨੈਲ ਨੂੰ ਜਿਹਦਾ ਨਾਮ ਹੈ ਜਹਾਨ ਖਾਨ, ਜਿਹਦਾ ਜੰਗ ਬਾਬਾ ਮਿੱਤ ਸਿੰਘ ਨਾਲ ਵੀ ਹੋਇਆ ਸੀ, ਬਾਬਾ ਦੀਪ ਸਿੰਘ ਜੀ ਦੇ ਨਾਲ ਵੀ ਇਹਦਾ ਖੰਡਾ ਚੱਲਿਆ ਸੀ, ਉਸ ਵੇਲੇ ਜਹਾਨ ਖਾਨ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਕਹਿਣਾ ਕੀਤਾ, ਹੁਕਮ ਕੀਤਾ ਹੈ ਵੀ ਸਿੱਖਾਂ ਤੇ ਤੂੰ ਮਾਰ ਮੁਕਾਉਣਾ, ਜਿੱਥੇ ਵੀ ਤੈਨੂੰ ਕੋਈ ਸਿੱਖ ਨਜ਼ਰ ਆਉਂਦਾ, ਕੋਈ ਕੱਲਾ ਦੁਕੱਲਾ ਆਉਂਦਾ ਹੈ, ਕੋਈ ਇਕੱਠੇ ਹੁੰਦੇ ਨੇ, ਜਿਵੇਂ ਕਿਵੇਂ ਤੂੰ ਸਾਰੇ ਗੁਰੂ ਕੇ ਖਾਲਸੇ ਨੂੰ ਖਤਮ ਕਰਨ ਦਾ ਯਤਨ ਕਰਨਾ ਹੈ ਜੀ।
1: ਸੋ ਮਾਰੇ ਜੋਈ ਹੱਥ ਆਵੇ,
0: ਇੱਥੋਂ ਤੱਕ ਕਹਿ ਦਿੱਤਾ ਵੀ ਜਿਹੜਾ ਵੀ ਤੈਨੂੰ ਕੋਈ ਸਿੱਖ ਨਜ਼ਰ ਆਉਂਦਾ ਨਾ, ਕਿਧਰੇ ਵੀ ਕੋਈ ਸਿੱਖ ਨਜ਼ਰ ਆਉਂਦਾ ਹੋਵੇ, ਜਹਾਨ ਖਾਂ ਇਹ ਮੇਰੇ ਵੱਲੋਂ ਹੁਕਮ ਹੈ ਵੀ ਤੂੰ ਉਸੇ ਵੇਲੇ ਸਿੱਖ ਨੂੰ ਮਾਰ ਦੇਣਾ ਹੈ, ਉਸੇ ਵੇਲੇ ਖਤਮ ਕਰ ਦੇਣਾ ਹੈ ਜੀ।
1: ਵੈ ਬਹੁ ਸਿੰਘਨ ਹੱਥ ਨਾ ਲਗਾਵੇ,
0: ਪਰ ਜਿਹੜਾ ਜਹਾਨ ਖਾਂ ਸੀ ਉਹ ਸਿੰਘਾਂ ਤੋਂ ਡਰਦਾ ਸੀ, ਖਾਲਸੇ ਦੇ ਹੱਥ ਬੜੇ ਕਰੜੇ ਹੁੰਦੇ ਨੇ, ਉਹ ਸਿੰਘਾਂ ਤੋਂ ਡਰਦਾ ਸੀ, ਉਹ ਥੋੜੇ ਕੀਤਿਆਂ ਜਹਾਨ ਖਾਂ ਜਿਹੜਾ ਸੀ ਉਹ ਗੁਰੂ ਕੇ ਖਾਲਸੇ ਵਾਲੇ ਸਿੱਧਾ ਹੋ ਕੇ ਨਹੀਂ ਸੀ ਜਾਂਦਾ, ਜਦੋਂ ਬਹੁਤੀ ਫੌਜ ਕੋਲ ਹੁੰਦੀ ਸੀ ਉਦੋਂ ਤਾਂ ਹੱਲਾ ਬੋਲ ਦਿੰਦਾ ਸੀ, ਪਰ ਥੋੜੀ ਫੌਜ ਜਦੋਂ ਕੋਲ ਹੁੰਦੀ ਸੀ ਉਦੋਂ ਡਰਦਾ ਸੀ ਖਾਲਸੇ ਤੋਂ, ਉਸ ਵੇਲੇ ਸਿੰਘਾਂ ਨੂੰ ਬਹੁਤਾ ਹੱਥ ਨਹੀਂ ਸੀ ਲਾਉਂਦਾ,

0: ਗੁਰੂ ਕਾ ਖਾਲਸਾ ਜਿਹੜਾ, ਕਿਉਂਕਿ ਇਹ ਵੀ ਗੁਜ਼ਾਰਾ ਜਿਹੜਾ ਲੁੱਟ ਕੇ ਕਰਦੇ ਸਨ, ਆਪਣੇ ਆਪ ਤੇ ਕਿਤੋਂ ਪੇਟ ਦਾ ਗੁਜ਼ਾਰਾ ਚੱਲਦਾ ਨਹੀਂ ਸੀ, ਰੋਟੀ ਪੂਰਤੀ ਪੂਰੀ ਨਹੀਂ ਸੀ ਹੁੰਦੇ, ਸਿੰਘਾਂ ਕੋਲ ਕਿਹੜਾ ਕੋਈ ਸੂਬਾ ਸੀ, ਸਭ ਤੇ ਪਠਾਣਾ ਮੁਗਲਾਂ ਨੇ ਮਲ ਲਏ ਹੋਏ ਸਨ। ਉਸ ਵੇਲੇ ਗੁਰੂ ਕਾ ਖਾਲਸਾ ਜਿਹੜਾ ਹੈ ਜੁਗਤੀ ਨਾਲ ਅੱਗੇ ਪਿੱਛੇ ਹੋ ਕੇ ਤਰੀਕੇ ਨਾਲ, ਕਿਉਂਕਿ ਜੁਗਤੀ ਨਾਲ ਬਹੁਤ ਬਹੁਤ ਵੱਡੇ ਕੰਮ ਹੋ ਜਾਂਦੇ ਨੇ, ਉਸ ਵੇਲੇ ਗੁਰੂ ਕਾ ਖਾਲਸਾ ਬੜੀ ਜੁਗਤੀ ਨਾਲ ਬੜੇ ਸੁਚੱਜੇ ਢੰਗ ਦੇ ਨਾਲ, ਜਿਵੇਂ ਕਿਵੇਂ ਹੈ ਜਦੋਂ ਆਪਣਾ ਦਾਅ ਲੱਗਦਾ ਸੀ, ਉਸ ਦਾਅ ਨਾਲ ਮੁਗਲਾਂ ਪਠਾਣਾਂ ਨੂੰ ਗੁਰੂ ਕਾ ਖਾਲਸਾ ਲੁੱਟ ਲਿਆ ਕਰਦੇ ਸੀ। ਕਈ ਵਾਰ ਲੁੱਟ ਦੀ ਗੱਲ ਆਉਂਦੀ ਹੈ ਨਾ, ਗੁਰੂ ਕਾ ਖਾਲਸਾ ਕਦੇ ਗਰੀਬਾਂ ਤੇ ਅਤਿਆਚਾਰ ਨਹੀਂ ਕਰਦਾ, ਕਦੇ ਗਰੀਬਾਂ ਨੂੰ ਨਹੀਂ ਲੁੱਟਦਾ। ਗੁਰੂ ਕਾ ਖਾਲਸਾ ਵੇਖਦਾ ਸੀ ਸਰਕਾਰ ਦੇ ਖਜ਼ਾਨੇ ਕਿੱਥੇ ਨੇ, ਜਿਹੜੇ ਗਰੀਬਾਂ ਨੂੰ ਤੰਗ ਕਰਨ ਵਾਲੇ ਖਜ਼ਾਨੇ ਇਕੱਠੇ ਕੀਤੇ ਹੋਏ ਨੇ, ਗੁਰੂ ਕਾ ਖਾਲਸਾ ਉਹਨਾਂ ਨੂੰ ਲੁੱਟਿਆ ਕਰਦਾ ਸੀ, ਉਹਨਾਂ ਨਾਲ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ। ਕਹਿੰਦੇ ਸਿੰਘ ਵੀ ਬੜੇ ਤਰੀਕੇ ਨਾਲ ਇਸ ਤਰ੍ਹਾਂ ਲੁੱਟ ਲਿਆ ਕਰਦੇ ਸਨ। ਜੇ
1: ਕੋਈ ਮਾਰੇ ਬਹੁ ਤੁਮਲਕਾਰ,
0: ਕਹਿੰਦੇ ਜਿਹੜਾ ਜਹਾਨ ਖਾਂ ਨਾ ਜੀ, ਤੁਮਣ ਕਰ, ਤੁਮਣ ਨਾਮ ਹੁੰਦਾ ਬਹੁਤੀ ਫੌਜ ਇਕੱਠੀ ਕਰ ਲੈਣੀ। ਜਦੋਂ ਜਹਾਨ ਖਾਂ ਕੋਲ ਬਹੁਤੀ ਫੌਜ ਇਕੱਠੀ ਹੋ ਜਾਂਦੀ ਸੀ ਨਾ, ਉਸ ਵੇਲੇ ਤੇ ਦਲੇਰ ਬਣ ਜਾਂਦਾ ਸੀ, ਉਸ ਵੇਲੇ ਦਲੇਰੀ ਦੇ ਨਾਲ ਇਕੱਠਾ ਹੋ ਕੇ ਸਿੰਘਾਂ ਤੇ ਹੱਲਾ ਬੋਲਦਾ ਸੀ। ਉਸ ਵੇਲੇ ਤਾਂ ਸਿੰਘਾਂ ਦਾ ਨੁਕਸਾਨ ਜਿਹੜਾ ਹੈ ਉਹ ਕਰਦਾ ਸੀ, ਸਿੰਘਾਂ ਨੂੰ ਮਾਰਦਾ ਸੀ, ਪਰ
1: ਸਿੰਘ ਮਾਰੇ ਵਿਦ ਸਹਿਓ ਥੋੜ,
0: ਕਿਉਂਕਿ ਸਿੰਘਾਂ ਦੀ ਹੁਣ ਗਿਣਤੀ ਬਹੁਤੀ ਨਹੀਂ ਸੀ ਰਹਿ ਗਈ, ਥੋੜੇ ਰਹਿ ਗਏ ਸਨ, ਤਾਂ ਸਿੰਘ ਜਿਹੜੇ ਘੱਟ ਉਹ ਵੀ ਨਹੀਂ ਸਨ। ਉਹ ਕਈ ਵਾਰ ਏਦਾਂ ਹੁੰਦਾ ਸੀ, ਜਿਸ ਵੇਲੇ ਜੰਗ ਯੁੱਧ ਹੁੰਦਾ ਸੀ, ਸਿੰਘ ਅੱਗੇ ਲਾ ਕੇ ਭੱਜ ਉੱਠਦੇ ਸਨ, ਅੱਗੇ ਜਾ ਕੇ ਦੌੜੀ ਜਾਣਾ, 3-4 ਕਿਲੋਮੀਟਰ ਦੌੜੀ ਗਏ, ਮਗਰ ਫੌਜ ਚੜੀ ਆਉਂਦੀ ਸੀ, ਬਾਕੀ ਦੀ ਫੌਜ ਪਿਛਾਂ ਰਹਿ ਜਾਂਦੀ ਸੀ। ਇਹ ਜੁਗਤੀ ਹੁੰਦੀ ਹੈ। ਤੇ ਜਦੋਂ ਸਿੰਘਾਂ ਨੇ ਵੇਖਣਾ ਵੀ ਬਾਕੀ ਫੌਜ ਜਿਹੜੀ ਹੈ, ਤੋਪਾਂ ਜੰਬੂਰ ਜਿਹੜੇ ਨੇ ਉਹ ਪਿਛਾਂ ਰਹਿ ਗਏ ਨੇ, ਜਿਵੇਂ ਕਰਤਾਰਪੁਰ ਦੀ ਜੰਗ ਵਿੱਚ ਹੋਇਆ ਸੀ, ਤਾਂ ਉਸ ਵੇਲੇ ਸਿੰਘ ਜਿਹੜੇ ਸੀ ਫਿਰ ਇੱਕਦਮ ਦੌੜਦੇ ਪਿਛਾਂ ਪਰਤ ਕੇ, ਤਾਂ ਫਿਰ ਐਸਾ ਹੱਲਾ ਬੋਲਦੇ ਸਨ ਜਿੰਨੀ ਫੌਜ ਆਈ ਹੁੰਦੀ ਸੀ, ਸਾਰਿਆਂ ਨੂੰ ਨਰਕਾਂ ਨੂੰ ਤੋਰ ਦਿੰਦੇ ਸਨ। ਕਿਉਂਕਿ ਜੁਗਤੀ ਨਾਲ ਹੁੰਦਾ ਸਾਰਾ ਕੁਝ, ਸਿੰਘਾਂ ਦੀ ਫੌਜ ਹੁਣ ਥੋੜੀ ਹੈ, ਕੋਈ ਬਹੁਤੀ ਨਹੀਂ ਹੈ। ਤੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖਦੇ ਨੇ, ਕਹਿੰਦੇ ਸਿੰਘ ਬੜੀ ਜੁਗਤੀ ਨਾਲ ਤੇ ਬੜੀ ਦਲੇਰੀ ਹੌਸਲੇ ਨਾਲ ਉਸ ਵੇਲੇ ਮੁਗਲਾਂ ਨੂੰ ਮਾਰ ਦਿੰਦੇ ਸਨ। ਜੇ
1: ਚੁਬਈ ਕਚੂ ਸਿੰਘ ਲੋਕ ਦੇ ਸਹਿ ਰਹਿ,
0: ਕੁਝ ਜਿਹੜੇ ਸਿੰਘ ਨੇ ਉਸ ਵੇਲੇ ਇੰਨਾ ਅਤਿਆਚਾਰ ਹੋਣ ਲੱਗਾ ਸੀ, ਇੰਨਾ ਜ਼ੋਰ ਮੁਗਲ ਪਠਾਣਾ ਦਾ ਪੜ ਚੁੱਕਾ ਸੀ, ਕੁਝ ਲੋਕ ਛੋਪੇ ਦੇਸ਼ ਤੋਂ ਬਾਹਰ ਇੱਧਰ ਉੱਧਰ ਜਿਵੇਂ ਕਿਵੇਂ ਆਪਣੀਆਂ ਜਾਨਾਂ ਬਚਾਉਣ ਵਾਸਤੇ ਲੁੱਕ ਕੇ ਰਹਿੰਦੇ ਸਨ।
1: ਕਚੂ ਸਿੰਘ ਚੰਨ ਮੱਧ ਲੁੱਕ ਰਹੇ,
0: ਵਾਹਿਗੁਰੂ ਵਾਹਿਗੁਰੂ। ਕਈ ਸਿੰਘ ਜਿਹੜੇ ਝੱਲਾਂ ਵਿੱਚ ਜੀ, ਬੇਲਿਆਂ ਵਿੱਚ, ਜਿਵੇਂ ਕਾਨੂੰਵਾਲ ਦਾ ਸ਼ੰਭ ਜਿੱਥੇ ਤੁਸੀਂ ਛੋਟਾ ਘੱਲੂ ਘਾਰਾ ਹੋਇਆ, ਤੁਸੀਂ ਪਿੱਛੇ ਕਥਾ ਜ਼ਰੂਰ ਇਸੇ ਇਤਿਹਾਸ ਵਿੱਚ ਆਈ ਹੋਵੇਗੀ, ਤੁਸਾਂ ਨੇ ਜ਼ਰੂਰ ਬਾਰੇ ਸੁਣੀ ਹੋਵੇਗੀ, ਜਿਵੇਂ ਸਿੰਘ ਬੇਲਿਆਂ ਵਿੱਚ ਝੱਲਾਂ ਵਿੱਚ ਸਮਾਂ ਗੁਜ਼ਾਰਿਆ ਕਰਦੇ ਸੀ। ਇਹ ਤੇ ਗੁਰੂ ਦਾ ਸ਼ੁਕਰ ਹੈ, ਉਹਨਾਂ ਖਾਲਸੇ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਆਪਾਂ ਸਾਰੇ ਆਨੰਦ ਲੈ ਰਹੇ ਹਾਂ, ਮੌਜਾਂ ਮਾਣ ਰਹੇ ਹਾਂ। ਕਿਰਪਾ ਕਲਗੀਧਰ ਪਾਤਸ਼ਾਹ ਦੀ ਹੈ ਔਰ ਗੁਰੂ ਕੇ ਖਾਲਸੇ ਦੀ ਕਿਰਪਾ ਹੈ। ਕਹਿਣ ਲੱਗੇ ਉਸ ਵੇਲੇ ਸਿੰਘ ਇਉਂ ਆਪਣੀਆਂ ਜਾਨਾਂ ਬਚਾਇਆ ਕਰਦੇ ਸਨ। ਜੇ
1: ਹੋਰ ਸਿੰਘ ਜਾਂ ਮਾਲਵੇ ਵੜੇ,
0: ਹੋਰ ਜਿਹੜੇ ਸਿੰਘ ਸੀ ਜੀ ਇੱਦਾਂ ਜਾਂ ਮਾਲਵੇ ਚਲੇ ਗਏ, ਜੈਤੋ ਵਿਖੇ, ਬਠਿੰਡੇ ਵਿਖੇ, ਅੱਜ ਇੱਥੇ ਸਾਬੋ ਕੀ ਤਲਵੰਡੀ ਦਾ ਨਾਂ ਪੈਂਦਾ ਹੈ, ਬਰਨਾਲਾ, ਇਤ ਆਦਿਕ, ਇਸ ਪਾਸੇ ਗੁਰੂ ਕਾ ਖਾਲਸਾ ਜਿਹੜਾ ਹੈ ਮਾਲਵੇ ਦੇਸ਼ ਵੱਲੇ ਇੱਧਰ ਸਿੰਘਾਂ ਨੇ ਚਲੇ ਜਾਣਾ ਕੀਤਾ ਹੈ। ਜੇ
1: ਇਕੱਠੇ ਦਲ ਹੋਏ ਰਹਿ ਸੋ ਖੜੇ,
0: ਕਹਿੰਦੇ ਗੁਰੂ ਕਾ ਖਾਲਸਾ ਇਕੱਠਾ ਹੋ ਕਰਕੇ, ਬਹੁਤਾ ਖਾਲਸਾ ਜਿਹੜਾ ਹੈ ਜੈਤੋ, ਬਠਿੰਡਾ, ਬਰਨਾਲਾ, ਇਤ ਆਦਿਕ, ਇਸ ਮਾਲਵੇ ਇਲਾਕੇ ਵਿੱਚ ਜਾ ਨਸੇਬਾ

0: ਬਹੁਤ ਹੀ ਪਿਆਰਾ ਸਿੰਘ ਰਹਿੰਦਾ ਸੀ, ਇਹਦਾ ਨਾਮ ਬਹੁਤ ਘੱਟ ਜਾਣਦੇ ਨੇ, ਆਮ ਪ੍ਰਚਾਰਕਾਂ ਤੋਂ ਬਹੁਤ ਘੱਟ ਨਾਂ ਸੁਣਿਆ ਹੋਵੇਗਾ, ਭਾਈ ਹਾਠੂ ਸਿੰਘ ਜੀ। ਕਹਿੰਦੇ ਮਾਝੇ ਦੇ ਵਿੱਚ ਰਹਿਣ ਵਾਲਾ ਸੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਾਠੂ ਜੀ। ਜੇ ਹਾਠੂ ਸਿੰਘ ਜੀ
1: ਸੂਰਾ ਪੂਰਾ ਹਟੀ ਜਪ ਤਪੇ ਕਾਨਾ ਕੱਚ ਗ੍ਰਾਮ।
0: ਬੜਾ ਵੱਡਾ ਸੂਰਮਾ ਯੋਧਾ ਸੀ, ਜੋ ਸੂਰਾ ਤੇਸੀ ਹੋਏ ਮਰਨਾ, ਜੋ ਭਾਗੇ ਤਿਸ ਜੋਨੀ ਫਿਰਨਾ, ਔਰ ਪੂਰੇ ਗੁਰਾਂ ਦੇ ਲੜ ਲੱਗਾ ਹੋਇਆ ਸੀ ਕਾਨਾ ਕਾਸ਼ਾ ਗ੍ਰਾਮ। ਕਾਨਾ ਕਾਸ਼ਾ ਗ੍ਰਾਮ ਇਹ ਲਾਹੌਰ ਦੇ ਲਾਗੇ ਨਗਰ ਹੈ, ਜਿੱਥੇ ਸਤਿਕਾਰਯੋਗ ਭਾਈ ਬਚਿੱਤਰ ਸਿੰਘ ਜੀ ਦੇ ਪਰਿਵਾਰ ਭਾਈ ਮਣੀ ਸਿੰਘ ਜੀ ਦੇ ਆ ਕੇ ਵਸੇ ਸਨ। ਪਹਿਲਾਂ ਉਹ ਅਲੀਗੜ੍ਹ ਮੁਜ਼ੱਫਰਨਗਰ ਵਿਖੇ ਰਹਿੰਦੇ ਸਨ, ਉਸ ਤੋਂ ਬਾਅਦ ਕਾਨਾ ਕਾਸ਼ਾ ਗ੍ਰਾਮ, ਇੱਥੇ ਆ ਕੇ ਸਾਰੇ ਦਾ ਸਾਰਾ ਪਰਿਵਾਰ ਵਸਿਆ ਸੀ। ਭਾਈ ਸਾਹਿਬ ਭਾਈ ਹਾਠੂ ਸਿੰਘ ਰਹਿਣ ਵਾਲਾ ਨਗਰ ਜਿਹੜਾ ਹੈ ਉਹ ਕਾਨਾ ਕਾਸ਼ਾ ਨਗਰ ਦੇ ਰਹਿਣ ਵਾਲੇ ਸਨ ਜੀ।
1: ਚੁਪਈ ਗਿਰਜਨ ਡਿੱਗ ਨਿਸ ਲਾਗਿਓ ਆਏ।
0: ਕਹਿੰਦੇ ਇੱਕ ਦਿਨ ਭਾਈ ਹਾਠੂ ਸਿੰਘ ਦੇ ਮਨ ਵਿੱਚ ਆਈ ਵੀ ਮੈਂ ਇਕੱਲੇ ਨੇ ਜਾ ਕੇ ਅਹਿਮਦ ਸ਼ਾਹ ਨੂੰ ਮਾਰ ਦੇਣਾ, ਇਕੱਲੇ ਨੇ ਜਾ ਕੇ ਮਾਰ ਦੇਣਾ। ਦੇਖੋ ਕਿੰਨੀ ਵੱਡੀ ਸਿੰਘ ਦੀ ਦਲੇਰੀ ਹੈ। ਤੇ ਭਾਈ ਹਾਠੂ ਸਿੰਘ ਜੀ ਨਾ ਜਿੱਥੇ ਅਹਿਮਦ ਸ਼ਾਹ ਦੀਆਂ ਫੌਜਾਂ ਸਨ ਉੱਥੇ ਉਹਨਾਂ ਦਾ ਭੇਸ ਬਦਲ ਕੇ ਆਪਣੇ ਘੋੜੇ ਤੇ ਸਵਾਰ ਹੋ ਕੇ ਤਾਂ ਉਹਨਾਂ ਫੌਜਾਂ ਵਿੱਚ ਜਾ ਰਲਿਆ। ਮੌਕਾ ਬੜਾ ਤਾੜਦਾ ਹੈ ਵੀ ਕਿਵੇਂ ਨਾ ਕਿਵੇਂ ਮੈਂ ਅਹਿਮਦ ਸ਼ਾਹ ਦੇ ਕੋਲ ਪਹੁੰਚ ਜਾਵਾਂ ਤੇ ਮੇਰਾ ਦਾਹ ਲੱਗ ਜਾਵੇ। ਕਹਿੰਦੇ ਭਾਈ ਹਾਠੂ ਸਿੰਘ ਜੀ ਉਹਨਾਂ ਫੌਜਾਂ ਵਿੱਚ ਜਾ ਰਲਿਆ ਹੈ ਜੀ ਕੱਲਾ ਹੀ ਜੀ।
1: ਸੋ ਫਿਰ ਗਯੋ ਨਾ ਲਾਗਿਓ ਦਾਏ।
0: ਯਤਨ ਤਾਂ ਬੜਾ ਕੀਤਾ ਭਾਈ ਹਾਠੂ ਸਿੰਘ ਜੀ ਨੇ, ਪਰ ਦਾ ਨਹੀਂ ਲੱਗਾ। ਵੀ ਅਹਿਮਦ ਸ਼ਾਹ ਨੂੰ ਅਗਲੇ ਬੰਨੇ ਪਹੁੰਚਾ ਦਿਆਂ ਯਤਨ ਬੜਾ ਕੀਤਾ ਪਰ ਮੌਕਾ ਨਹੀਂ ਬਣਿਆ ਜੇ।
1: ਫਿਰ ਕੇ ਜਾਤ ਗਿਰਜਨ ਲੱਖ ਲਿਓ।
0: ਕਹਿੰਦੇ ਜਿਸ ਵੇਲੇ ਭਾਈ ਹਾਠੂ ਸਿੰਘ ਜੀ ਫਿਰਦੇ ਸੀ ਨਾ, ਸੁਭਾਵਕ ਹੈ ਜਿਵੇਂ ਕੋਈ ਬਾਹਰਲਾ ਬੰਦਾ ਆ ਜਾਵੇ ਤੇ ਸ਼ੱਕ ਪੈ ਜਾਂਦਾ ਵੀ ਇਹ ਬੰਦਾ ਸਾਡਾ ਨਹੀਂ ਹੈ, ਸਾਡੀ ਫੌਜ ਦਾ ਨਹੀਂ ਹੈ। ਜਦੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਵੇਖਿਆ ਨਾ ਭਾਈ ਹਾਠੂ ਸਿੰਘ ਵੱਲੇ ਤੇ ਕਹਿਣ ਲੱਗੇ ਹੈ ਤੇ ਬੰਦਾ ਜ਼ਰੂਰ ਕੋਈ ਤਕੜਾ ਹੈ ਪਰ ਸਾਡੀਆਂ ਫੌਜਾਂ ਦਾ ਬੰਦਾ ਨਹੀਂ ਲੱਗਦਾ, ਸਾਡਾ ਆਪਣਾ ਨਹੀਂ ਹੈ। ਕਿਉਂਕਿ ਸਿੰਘਾਂ ਦਾ ਪਹਿਰਾਵਾ ਹੋਰ ਹੁੰਦਾ ਹੈ, ਭਾਵੇਂ ਉਹਨੇ ਸ਼ਕਲ ਤਾਂ ਜ਼ਰੂਰ ਬਦਲੀ ਸੀ ਪਰ ਉਹਨਾਂ ਫੌਜਾਂ ਨੂੰ ਭਾਈ ਹਾਠੂ ਸਿੰਘ ਤੇ ਸ਼ੱਕ ਪੈ ਗਿਆ ਹੈ।
1: ਘੋੜੋਂ ਜਾਤ ਤਿਲਕ ਤੈ ਪਰਿਓ।
0: ਜਿਸ ਵੇਲੇ ਭਾਈ ਹਾਠੂ ਸਿੰਘ ਨੂੰ ਪਕੜਨ ਲੱਗੇ ਤੇ ਭਾਈ ਹਾਠੂ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਜਦੋਂ ਘੋੜੇ ਨੂੰ ਅੱਡੀ ਲਾਈ ਤਾਂ ਰੱਬ ਦੀ ਕੁਦਰਤ ਐਸੀ ਹੋਈ ਘੋੜੇ ਦਾ ਪੌੜ ਜਿਹੜਾ ਸੀ ਉਹ ਤਿਲਕ ਗਿਆ। ਜਦੋਂ ਪੌੜ ਤਿਲਕਿਆ ਤੇ ਘੋੜਾ ਇੱਕਦਮ ਥੱਲੇ ਡਿੱਗ ਜਾਣਾ ਕੀਤਾ ਹੈ।
1: ਉੱਠਣ ਦਿਓ ਘੋੜੇ ਤਲ ਆਇਓ।
0: ਜਦੋਂ ਘੋੜਾ ਡਿੱਗਾ ਤੇ ਭਾਈ ਹਾਠੂ ਸਿੰਘ ਜੀ ਘੋੜੇ ਤੇ ਥੱਲੇ ਆ ਗਏ ਨੇ ਤੇ ਭਾਈ ਹਾਠੂ ਸਿੰਘ ਜੀ ਤੋਂ ਘੋੜੇ ਤੋਂ ਥੱਲੇ ਨਿਕਲਿਆ ਨਹੀਂ ਗਿਆ ਜੇ।
1: ਉੱਠਣ ਪਇਓ ਗਿਰਜਨ ਫੜ ਲਾਇਓ।
0: ਜਿਸ ਵੇਲੇ ਘੋੜੇ ਥੱਲੋਂ ਉੱਠਿਆ ਨਹੀਂ ਗਿਆ ਤੇ ਗਲਿਜਿਆਂ ਨੇ ਆ ਕੇ ਭਾਈ ਹਾਠੂ ਸਿੰਘ ਜੀ ਨੂੰ ਪਕੜ ਲੈਣਾ ਕੀਤਾ ਹੈ।
1: ਅਹਿਮਦ ਸ਼ਾਹ ਪੈ ਸੋ ਪਹੁੰਚਾਇਓ।
0: ਉਸ ਵੇਲੇ ਫੌਜ ਨੇ ਪਕੜ ਕੇ ਭਾਈ ਹਾਠੂ ਸਿੰਘ ਨੂੰ ਅਹਿਮਦ ਸ਼ਾਹ ਦੇ ਕੋਲ ਪਹੁੰਚਾ ਦੇਣਾ ਕੀਤਾ ਹੈ।
1: ਖੁੰਨੀ ਗੱਜ ਕੇ ਆਗੇ ਪਾਇਓ।
0: ਅਹਿਮਦ ਸ਼ਾਹ ਪੁੱਛਦਾ ਵੀ ਤੂੰ ਕੌਣ ਹੈ? ਕਹਿਣ ਲੱਗਾ ਮੈਂ ਸਿੰਘ ਹਾਂ। ਕਾਹਦੇ ਵਾਸਤੇ ਆਇਆ? ਸਿੰਘਾਂ ਦੀਆਂ ਦਲੇਰੀਆਂ ਹੁੰਦੀਆਂ ਸਨ। ਖਿੜ ਖੜਾ ਕੇ ਹੱਸ ਕੇ ਕਹਿੰਦਾ ਬਾਦਸ਼ਾਹ ਤੈਨੂੰ ਮਾਰਨ ਵਾਸਤੇ, ਤੈਨੂੰ ਕਤਲ ਕਰਨ ਵਾਸਤੇ ਆਇਆ ਹਾਂ। ਤੇ ਜਦੋਂ ਅਹਿਮਦ ਸ਼ਾਹ ਨੇ ਸੁਣਿਆ ਨੂੰ ਤੇ ਅੱਗ ਲੱਗ ਗਈ। ਉਸ ਵੇਲੇ ਹੁਕਮ ਕਰਦਾ ਹੈ, ਕਹਿਣ ਲੱਗਾ ਜੀ ਇਹਨੂੰ ਖੂਨੀ ਹਾਥੀ ਦੇ ਅੱਗੇ ਸੁੱਟ ਕੇ ਨਾ ਇਸ ਨੂੰ ਮਰਵਾ ਦੇਣਾ ਕਰੋ ਜੀ।
1: ਸੋ ਗੱਜ ਖੂਨੀ ਤਿਸ ਨੇ ਮਾਰਿਆ।
0: ਕਹਿੰਦੇ ਖੂਨੀ ਹਾਥੀ ਦੇ ਅੱਗੇ ਤੇ ਸੱਟ ਦਿੱਤਾ ਹੈ ਪਰ ਕੁਦਰਤ ਬੜੀ ਬਲਵਾਨ ਹੁੰਦੀ ਹੈ, ਖੂਨੀ ਹਾਥੀ ਆ ਕੇ ਉਹਨੂੰ ਨਮਸਕਾਰਾਂ ਕਰਦਾ ਹੈ ਜੀ।
1: ਸ਼ਾਹ ਮੁਹਾਵਤ ਦੇ ਰਹੇ
0: ਗਾਰਾ। ਬਾਦਸ਼ਾਹ ਜਿਹੜਾ ਅਹਿਮਦ ਸ਼ਾਹ ਮੁਹਾਵਤ ਨੂੰ ਗਾਲਾਂ ਕੱਢਦਾ ਹੈ, ਕਹਿੰਦਾ ਹਾਥੀ ਨੂੰ ਤੋਰ ਜਿਵੇਂ ਕਬੀਰ ਸਾਹਿਬ ਜੀ ਦੇ ਹਾਥੀ ਚੜਾਉਣ ਦਾ ਯਤਨ ਕੀਤਾ ਸੀ ਵੀ ਲੜਤਾਲ ਲਤਾੜ ਕੇ ਮਾਰ ਦਿਓ, ਯਤਨ ਕਰਦੇ ਨੇ। ਅਹਿਮਦ ਸ਼ਾਹ ਨੂੰ ਕਹਿੰਦਾ ਵੀ ਹਾਥੀ ਨੂੰ ਅੱਗੇ ਤੋਰਨਾ ਕਰ।
1: ਫੇਰ ਹਾਥੀ ਸੰਗ ਪੈਰ ਬੰਦਾਇਆ।
0: ਕਹਿੰਦੇ ਦੂਸਰਾ ਹਾਥੀ ਮੰਗਵਾਇਆ ਗਿਆ, ਉਹ ਵੀ ਨਾ ਅੱਗੇ ਤੁਰਿਆ। ਫਿਰ ਕੀ ਕੀਤਾ? ਦੋ ਹਾਥੀ ਮੰਗਵਾਏ ਗਏ ਨੇ, ਦੋਨਾਂ ਹਾਥੀਆਂ ਦੇ ਨਾਲ ਭਾਈ ਹਾਠੂ ਸਿੰਘ ਦੇ ਪੈਰ ਬੰਨ ਕੇ, ਹਾਥੀ ਦੇ ਇੱਕ ਪੈਰ ਦੇ ਨਾਲ ਸੱਜੀ ਲੱਤ, ਦੂਸਰੇ ਹਾਥੀ ਨਾਲ ਖੱਬੀ ਲੱਤ ਬੰਨ ਕੇ ਜਿਸ ਵੇਲੇ ਦੋਨਾਂ ਹਾਥੀਆਂ ਨੂੰ ਤੋਰਿਆ ਤਾਂ
1: ਤੋ ਵੀ ਹਾਥੀ ਨਾਇ ਮਰਾਇਆ,
0: ਹਾਥੀ ਤੇ ਆਇਆ ਸੀ ਉਹਨੇ ਮਾਰਨਾ ਨਹੀਂ ਸੀ ਕੀਤਾ,
1: ਤਬੇ ਸਾਏ ਗਜ ਔਰ ਮੰਗਾਇਆ,
0: ਬੋਲਾ ਤਦੋਂ ਇੱਕ ਹਾਥੀ ਹੋਰ ਮੰਗਵਾਇਆ ਹੈ ਜੀ,
1: ਸੋ ਵੀ ਵਾਕੋ ਮਾਰਨਾ ਧਾਇਆ,
0: ਉਸ ਹਾਥੀ ਨੇ ਵੀ ਭਾਈ ਹਾਠੂ ਸਿੰਘ ਨੂੰ ਮਾਰਨਾ ਨਹੀਂ ਕੀਤਾ,
1: ਤਬੇ ਸਾਹਿਬ ਗੁੱਸਾ ਖਾਈ,
0: ਉਸ ਵੇਲੇ ਅਹਿਮਦ ਸ਼ਾਹ ਨੇ ਬਹੁਤ ਗੁੱਸਾ ਕ੍ਰੋਧ ਆ ਕੇ ਇਉਂ ਕਹਿਣਾ ਕੀਤਾ ਹੈ,
1: ਦੋਏ ਹਾਥੀ ਟੰਗ ਦੁਈ ਬੰਦਾਈ,
0: ਵਾਹਿਗੁਰੂ ਟੰਗ ਦੁਈ ਬੰਦਾਈ, ਦੋਨਾਂ ਹਾਥੀਆਂ ਦੇ ਪੈਰਾਂ ਨਾਲ ਭਾਈ ਹਾਠੂ ਸਿੰਘ ਦੀਆਂ ਦੋਨੋਂ ਲੱਤਾਂ ਬੰਨ ਦੇਣੀਆਂ ਕੀਤੀਆਂ ਹਨ,
1: ਦੋਹਰਾ
0: ਕਹਿੰਦੇ ਜਿਸ ਵੇਲੇ ਦੋਨੋਂ ਲੱਤਾਂ ਬੰਧੀਆਂ ਨੇ ਤੇ ਭਾਈ ਹਾਠੂ ਸਿੰਘ ਨੂੰ ਦੋ ਫਾੜ ਕਰ ਦਿੱਤਾ ਹੈ, ਭਾਈ ਹਾਠੂ ਸਿੰਘ ਜੀ ਸ਼ਹੀਦ ਹੋ ਗਏ ਨੇ, ਕਹਿੰਦੇ ਗੁਰੂ ਕਾ ਖਾਲਸਾ ਜਿਹੜਾ ਹੈ ਉਹ ਸ਼ਹੀਦੀਆਂ ਤੇ ਕਬੂਲ ਕਰ ਜਾਂਦਾ ਹੈ ਪਰ ਕਦੇ ਕਿਸੇ ਦੀ ਈਣ ਨਹੀਂ ਮੰਨਦਾ, ਕਮਾਲ ਦੀ ਗੱਲ ਹੈ, ਕੱਲਾ ਹੀ ਦੇਖੋ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਵਿੱਚ ਜਾ ਪਹੁੰਚਿਆ, ਉਹ ਪੁੱਛਦਾ ਕਾਹਦੇ ਵਾਸਤੇ ਆਇਆ, ਕਹਿਣ ਲੱਗਾ ਤੈਨੂੰ ਮਾਰਨ ਵਾਸਤੇ ਆਇਆ, ਇੰਨੀ ਵੱਡੀ ਦਲੇਰੀ ਹੈ, ਅੱਜ ਵੀ ਉਹ ਦਲੇਰੀਆਂ ਜਿਉਂਦੀਆਂ ਤਿਉਂ ਖਾਲਸੇ ਵਿੱਚ ਮੌਜੂਦ ਰਹਿੰਦੀਆਂ ਨੇ, ਸਤਿਗੁਰੂ ਜੀ ਕਿਰਪਾ ਕਰਨ ਜੋ ਜੋ ਮਾਈ ਭਾਈ ਦੋਰੋਂ ਨੇੜਿਓਂ ਚੱਲ ਕੇ ਆਏ ਨੇ, ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰੇ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਹੋ ਜਾਣ, ਬਾਕੀ ਜਿਵੇਂ ਕਥਾ ਚੱਲ ਰਹੀ ਹੈ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਅੰਦਰ ਸਾਂਝੀਆਂ ਕਰਾਂਗੇ, ਗੁਰੂ ਰਹਿਮਤਾਂ ਕਰਨ ਜੀ ਖਾਲਸੇ ਦਾ ਸਦਾ ਰਾਜ ਪਾਕ ਕਾਇਮ ਰਹੇਗਾ ਤੇ ਰਹਿ ਰਿਹਾ ਤੇ ਔਰ ਸਦਾ ਰਹਿੰਦਾ ਰਹਿਣਾ ਹੈ, ਇਹ ਗੁਰੂ ਚਰਨਾ ਚਰਦਾਸ ਬੇਨਤੀ ਹੈ, ਬੇਅੰਤ ਭੁੱਲਾਂ ਦੀਆਂ ਮਾਫੀਆਂ, ਅੰਤਲੇ ਬਚਨ ਗਿਆਨੀ ਜੀ ਪੜੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗੋ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੁੱਤਰ ਹਜ਼ੂਰੀ ਵਿੱਚ ਸਜ ਰਹੀ ਗੁਰੂ ਰੂਪ ਗੁਰੂ ਖਾਲਸਾ ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਚੱਲ ਰਹੀ ਲੜੀਵਾਰ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ, ਸਿੰਘ ਸੂਰਮਿਆਂ ਯੋਧਿਆਂ ਦਾ ਇਤਿਹਾਸ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਪੰਥ ਦੇ ਵਿਦਵਾਨ ਸਾਡੇ ਹਰਮਨ ਪਿਆਰੇ ਗਿਆਨੀ ਭਾਈ ਗੁਰਮੇਲ ਸਿੰਘ ਜੀ, ਗਿਆਨੀ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਭਾਈ ਗੁਰਮੇਲ ਸਿੰਘ ਜੀ ਦਾ ਗੁਰੂ ਘਰ ਆਉਣ 'ਤੇ ਸਵਾਗਤ ਹੈ ਆਪ ਜੀ ਨੂੰ ਜੀ ਆਇਆਂ। ਸੰਗਤ ਜੀ, ਗਿਆਨੀ ਜੀ ਸਪਤੰਬਰ ਦੇ ਮਹੀਨੇ ਦੀ ਕਥਾ ਦੀਆਂ ਸੇਵਾਵਾਂ ਨਿਭਾਉਣਗੇ। ਆਪ ਜੀ ਸਮੇਂ ਸਮੇਂ ਸਿਰ ਪਹੁੰਚ ਕੇ ਜ਼ਰੂਰ ਹੀ ਲਾਹਾ ਪ੍ਰਾਪਤ ਕਰਨਾ। ਸਤਿਕਾਰਯੋਗ ਸੰਗਤ ਜੀ ਅੱਜ ਸਾਡੇ ਪਾਸ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ। ਅਤਿ ਸਤਿਕਾਰਯੋਗ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ, ਜੀ ਆਇਆਂ ਆਖਦੇ ਹਾਂ। ਜਿਨ੍ਹਾਂ ਨੇ ਸਿੱਖ ਪੰਥ ਵਿੱਚ ਇੱਕ ਵੱਖਰਾ ਹੀ ਮੁਕਾਮ ਹਾਸਲ ਕੀਤਾ ਹੈ, ਜਾਂ ਬਹੁਤ ਹੀ ਲੰਬੇ ਸਮੇਂ ਤੋਂ ਕੈਮਰੇ 'ਤੇ ਯੂਟਿਊਬ ਦੇ ਮਾਧਿਅਮ ਰਾਹੀਂ ਸਿੱਖ ਇਤਿਹਾਸ, ਗੁਰਦੁਆਰਿਆਂ ਦਾ ਇਤਿਹਾਸ, ਸਿੱਖਾਂ ਦਾ ਇਤਿਹਾਸ, ਉਹ ਜਗ੍ਹਾ ਜਿਹੜੀਆਂ ਆਪਾਂ ਕਈ ਨਹੀਂ ਵੀ ਦੇਖੀਆਂ ਹੁੰਦੀਆਂ, ਗੁਰਦੁਆਰਿਆਂ ਤੋਂ ਜਾਣਕਾਰੀ ਨਹੀਂ ਹੁੰਦੀ, ਆਪ ਜੀ ਉਹਨਾਂ ਥਾਵਾਂ 'ਤੇ ਪਹੁੰਚ ਕੇ ਉਹਨਾਂ ਦਾ ਇਤਿਹਾਸ ਅਤੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਦਰਸ਼ਨ ਕਰਾਉਂਦੇ ਹਨ। ਇਸ ਪਿੱਛੇ ਬਹੁਤ ਹੀ ਸਖ਼ਤ ਮਿਹਨਤ ਹੁੰਦੀ ਹੈ। ਆਪ ਜੀ ਨੇ ਕਾਫ਼ੀ ਲੰਬਾ ਸਮਾਂ ਇਸ ਵਿੱਚ ਆਪਣਾ ਗੁਜ਼ਾਰਿਆ ਹੈ, ਨਾਲ ਨਾਲ ਸਿੱਖੀ ਦਾ ਵੀ ਪ੍ਰਚਾਰ ਪ੍ਰਸਾਰ ਵੀ ਕਰਦੇ ਹਨ। ਭਾਈ ਨਿਸ਼ਾਨ ਸਿੰਘ ਜੀ ਦਾ ਸਾਡੇ ਪਾਸ ਤਕਰੀਬਨ 6 ਸਪਤੰਬਰ ਤੱਕ ਆਪ ਜੀ ਦੇ ਹਾਜ਼ਰੀਆਂ ਭਰਨਗੇ। ਆਪ ਜੀ ਹਰ ਰੋਜ਼ ਸ਼ਾਮ ਨੂੰ ਤਕਰੀਬਨ ਇਹੀ 7:30 ਦਾ ਸਮਾਂ ਹੋਵੇਗਾ ਅਤੇ ਐਤਵਾਰ ਨੂੰ ਦੁਪਹਿਰ ਦਾ ਸਮਾਂ ਹੋਵੇਗਾ। ਆਪ ਜੀ ਜ਼ਰੂਰ ਦੀਵਾਨਾਂ ਦਾ ਲਾਹਾ ਲਾਣਾ। ਬੇਨਤੀ ਕਰਦੇ ਹਾਂ ਕਿ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲਿਆਂ ਨੂੰ ਕਿ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਆਓ। ਸੰਗਤ ਜੀ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਜੀ ਦਾ ਸ਼ੁਕਰਾਨਾ ਹੈ ਜੋ ਪਿਆਰੇ ਸਤਿਗੁਰੂ ਜੀ ਆਪਾਂ ਸਭ ਨੂੰ ਸਤ ਸੰਗਤ ਬਖਸ਼ ਰਹੇ ਹਨ। ਸਾਧ ਸੰਗਤ ਜੀਓ, ਅੱਜ ਦੀ ਵਿਚਾਰ ਆਰੰਭਤਾ ਤੋਂ ਪਹਿਲਾਂ ਕੁਛ ਬੇਨਤੀਆਂ ਆਪ ਜੀਆਂ ਦੇ ਚਰਨਾਂ ਵਿੱਚ ਕਰ ਦਈਏ। ਇਹ ਜੋ ਮਹਾਰਾਜ ਜੀਆਂ ਨੇ ਸੇਵਾ ਬਖਸ਼ੀ ਹੈ, ਅਗਲੇ ਕੁਛ ਆਉਣ ਵਾਲੇ ਦਿਨਾਂ ਵਿੱਚ ਹਉਮੈ ਦੇ ਟੌਪਿਕ 'ਤੇ ਵਿਚਾਰ ਹੋਏਗੀ। ਸਾਰੀ ਵਿਚਾਰ ਇੱਕ ਪਾਵਰ ਪੁਆਇੰਟ ਦੇ ਜ਼ਰੀਏ ਹੋਏਗੀ, ਜਿੱਥੇ ਗੁਰਬਾਣੀ ਨੂੰ ਫੋਟੋਆਂ ਦੇ ਜ਼ਰੀਏ ਵੀ ਸਮਝਣ ਦੀ ਕੋਸ਼ਿਸ਼ ਕੀਤੀ ਜਾਏਗੀ। ਅਕਸਰ ਆਪ ਜੀ ਸਭ ਕੰਪਲੇਨ ਕਰਦੇ ਹੋ ਕਿ ਬੱਚੇ ਕਹਿੰਦੇ ਸਾਨੂੰ ਗੁਰਬਾਣੀ ਸਮਝ ਨਹੀਂ ਆਉਂਦੀ। ਇੱਕ ਹੋਰ ਬਹੁਤ ਵੱਡੀ ਪ੍ਰੋਬਲਮ ਇਸ ਯਾਤਰਾ ਦੇ ਵਿੱਚ, ਅਸੀਂ ਜਿੰਨੇ ਘਰਾਂ ਦੇ ਵਿੱਚ ਗਏ ਹਾਂ, ਹਰ ਵੀਰ ਭੈਣ ਦੀ ਇੱਕੋ ਹੀ ਸ਼ਿਕਾਇਤ ਸੀ, ਸਾਡੇ ਬੱਚੇ ਜਿੱਦੀ ਬਹੁਤ ਹੋ ਗਏ, ਆਖੇ ਨਹੀਂ ਲੱਗਦੇ। ਜੋ ਮੂੰਹੋਂ ਕਹਿ ਦਿੰਦੇ ਹਨ ਉਹ ਮਨਾ ਕੇ ਹਟਦੇ ਹਨ। ਇਹ ਛੋਟੀ ਉਮਰ ਦੀ ਜਿੱਦ ਹੀ ਵੱਡੀ ਉਮਰ ਦੀ ਹਉਮੈ ਤੇ ਹੰਕਾਰ ਹੁੰਦਾ ਹੈ। ਉਹ ਬੀਜ ਜਿਹੜਾ ਬਚਪਨ 'ਚ ਬੀਜਿਆ ਹੁੰਦਾ ਹੈ, ਫਿਰ ਇੱਕ ਦਿਨ ਵੱਡਾ ਹੋ ਜਾਂਦਾ ਹੈ ਤੇ ਉਹਨੂੰ ਫਲ ਲੱਗਦੇ ਹਨ, ਕੰਢਿਆਂ ਰੂਪ ਫਲ ਲੱਗਦੇ ਹਨ। ਮਹਾਰਾਜ ਜੀ ਕਿਰਪਾ ਕਰਨ, ਇਸ ਕਰਕੇ ਜੋ ਸੰਗਤਾਂ ਘਰਾਂ 'ਚ ਸੁਣਦੀਆਂ ਹਨ ਉਹਨਾਂ ਨੂੰ ਵੀ ਬੇਨਤੀਆਂ ਹਨ, ਪਿਆਰਿਓ ਐਤਵਾਰ ਤੱਕ ਇਸ ਟੌਪਿਕ 'ਤੇ ਗੱਲ ਚੱਲਣੀ ਹੈ, ਕਿਰਪਾ ਕਰਕੇ ਆਪਣੇ ਨੌਜਵਾਨ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਤਾਂ ਜੋ ਉਹ ਸਮਝ ਸਕਣ, ਆਪਾਂ ਸਾਰੇ ਰਲ ਮਿਲ ਕੇ ਦਾਤਾ ਜੀ ਦੇ ਦਰ ਤੋਂ ਕੁਛ ਸਿੱਖ ਸਕੀਏ। ਵੇਖੋ, ਨਹੀਂ ਤਾਂ ਸਾਡੇ ਵੀ ਜੀਵਨ ਦਾ ਤਜਰਬਾ ਹੈ, ਆਪ ਜੀਆਂ ਦੇ ਵੀ ਹੈ, ਸਾਰੀ ਸਾਰੀ ਉਮਰ ਇਹਨਾਂ ਵਿਕਾਰਾਂ ਦੇ ਨਾਲ ਹੀ ਜੂਝਦਿਆਂ ਨਿਕਲ ਜਾਂਦੀ ਹੈ, ਕਿਉਂਕਿ ਸਾਨੂੰ ਸਮਝ ਹੀ ਨਹੀਂ ਆਉਂਦੀ ਪਹਿਲਾਂ ਕਿ ਇਹਨਾਂ ਵਿਕਾਰਾਂ ਦਾ ਰੂਪ ਕੀ ਹੈ, ਇਹਨਾਂ ਵਿਕਾਰਾਂ ਨੂੰ ਜਿੱਤਣ ਵਾਸਤੇ ਕਰਨਾ ਕੀ ਪੈਣਾ ਹੈ। ਜਿੰਨਾ ਚਿਰ ਦੁਸ਼ਮਣ ਦੀ ਕੋਈ ਖਬਰਸਾਰ ਹੀ ਨਹੀਂ ਹੈ, ਕਿੱਦਾਂ ਜਿੱਤਾਂਗੇ ਦੁਸ਼ਮਣ ਨੂੰ।

ਜਦੋਂ ਉਸ ਪਿਆਰੇ ਤੋਂ ਜਿੰਨੀ ਜਿੰਨੀ ਦੂਰ ਜਾਈਦਾ ਓਨੀ ਓਨੀ ਦੂਰੀ ਜਾਣ ਤੇ ਇਹ ਹਉਮੈ ਦਾ ਕੰਡਾ ਹੋਰ ਤੰਗ ਕਰਦਾ ਹੈ, ਹੋਰ ਤੰਗ ਕਰਦਾ ਹੈ। ਤੇ ਜਿਵੇਂ ਜਿਵੇਂ ਆਪਣੇ ਜੀਵਨਾਂ ਦੇ ਵਿੱਚ ਵੀ ਅਸੀਂ ਸਤਿਗੁਰ ਪਿਆਰੇ ਤੋਂ ਦੂਰ ਜਾ ਰਹੇ ਹਾਂ, ਸਭ ਪਰਿਵਾਰਾਂ 'ਚ ਵੇਖਣ ਨੂੰ ਮਿਲਦਾ ਹੈ। ਅੱਜ 4 ਮਹੀਨੇ ਤੋਂ ਵੱਧ ਯਾਤਰਾ ਕਰਦਿਆਂ ਹੋ ਗਈ, ਜਿਸ ਪਰਿਵਾਰ 'ਚ ਜਾਂਦੇ ਹਾਲ ਇੱਕੋ ਹੀ ਹੈ ਕਿ ਬੱਚੇ ਆਖੇ ਨਹੀਂ ਲੱਗਦੇ। ਕਾਰਨ ਉਹਦਾ ਹੈ ਕਿ ਸ਼ਾਇਦ ਅਸੀਂ ਆਪਣੇ ਪਿਆਰੇ ਜੀ ਦੇ ਦੱਸੇ ਮਾਰਗ ਨੂੰ ਛੱਡ ਦਿੱਤਾ ਹੈ। ਆਓ ਪਿਆਰੇ ਵਿਚਾਰ ਸ਼ੁਰੂ ਕਰੀਏ। ਇੱਕ ਹੋਰ ਬੇਨਤੀ ਕਿ ਜੋ ਫੋਟੋਆਂ ਆਪ ਜੀ ਦੇਖੋਗੇ ਅੱਗੇ ਗੁਰਬਾਣੀ ਦੀਆਂ, ਇਹ ਸਾਰੀ ਪ੍ਰੈਜੈਂਟੇਸ਼ਨ ਗੁਰਬਾਣੀ ਤਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਵਿਤਾ ਦੇ ਆਧਾਰ 'ਤੇ ਹੈ। ਪਹਿਲੇ ਦਿਨ ਦੇ ਵਿੱਚ ਥੋੜ੍ਹਾ ਜਿਹਾ ਹਉਮੈ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਦੂਜੇ ਦਿਨ ਵੀ ਥੋੜ੍ਹੇ ਜਿਹੇ ਇਹਦੇ ਵਿਕਰਾਲ ਰੂਪ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਤੀਜੇ ਦਿਨ ਤੋਂ ਸਾਡੀ ਲਾਈਫ ਦੇ ਵਿੱਚ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਸਿਸਟਮ ਚੱਲਦੇ ਕੋਸ਼ਿਸ਼ ਕਰਾਂਗੇ, ਅਤੇ 5ਵੇਂ ਕੁ ਦਿਨ 'ਤੇ ਜਾ ਕੇ ਫਿਰ ਇਹ ਸਮਝ ਆ ਜਾਂਦੀ ਹੈ ਕਿ ਹੁਣ ਮੈਂ ਕਰਨਾ ਕੀ ਹੈ, ਕਿਹੜੇ ਕੰਮ ਹਨ ਮੇਰੇ ਜੀਵਨ ਦੇ ਜਿਹੜੇ ਅੱਜ ਤੋਂ ਮੈਂ ਰੋਕ ਦੇਣੇ ਹਨ, ਅਤੇ ਕਿਹੜੇ ਨਵੇਂ ਕੰਮ ਹਨ ਜਿਹੜੇ ਮੈਨੂੰ ਕਰਨੇ ਚਾਹੀਦੇ ਇਸ ਪਿਆਰੇ ਜੀ ਦੀ ਖੁਸ਼ੀ ਲੈਣ ਵਾਸਤੇ। ਸੋ ਸਤਿਗੁਰ ਮਹਾਰਾਜ ਜੀ ਕਿਰਪਾ ਕਰਨ। ਇੱਕ ਹੋਰ ਬੇਨਤੀ ਹੈ, ਗੁਰਬਾਣੀ ਤੋਂ ਵੱਧ ਸਾਰਿਆਂ ਨੇ ਗਾਉਣਾ ਜੀ, ਬੇਨਤੀ ਹੱਥ ਜੋੜ ਕੇ, ਮਹਾਰਾਜ ਜੀ ਕਿਰਪਾ ਕਰਨ। ਇਹ ਹਉਮੈ, ਹਉਮੈ ਜਦੋਂ ਲਿਖਿਆ ਤੇ ਆਪ ਜੀ ਸਕਰੀਨ ਤੇ ਦੇਖ ਸਕਦੇ ਹੋ, ਇੱਕ ਇੰਗਲਿਸ਼ ਦੀ ਸੇਇੰਗ ਹੈ, ਇਹ ਗੁਰਬਾਣੀ ਚੋਂ ਨਹੀਂ ਹੈ, ਇੰਗਲਿਸ਼ ਦੀ ਸੇਇੰਗ ਆ, ਅ ਲਾਈਫ ਲਿਵਡ ਇਨ ਈਗੋ ਐਂਡਸ ਇਨ ਰਿਗਰੈਟ, ਪਛਤਾਵੇ ਦੇ ਵਿੱਚ ਰਹਿੰਦੀ ਹੈ। ਅਕਸਰ ਦੇਖੋ ਜੀਵਨ ਦੇ ਵਿੱਚ ਦੁੱਖ ਪਛਤਾਵੇ ਤੋਂ ਹੀ ਪੈਦਾ ਹੁੰਦਾ ਹੈ। ਅੱਜ ਦਾ ਦਿਨ ਲੰਘ ਗਿਆ, ਕਰਮ ਕਰ ਲਿਆ ਹੈ, ਕੱਲ੍ਹ ਦੁੱਖ ਹੋ ਰਿਹਾ, ਕਿਉਂ ਕਰ ਬੈਠਾ, ਕਾਸ਼ ਮੈਂ ਨਾ ਕਰਦਾ, ਕਿਉਂ ਜੀ, ਸਾਰਿਆਂ ਨਾਲ ਇੱਦਾਂ ਹੀ ਹੁੰਦਾ ਨਾ ਜੀ, ਇਹ ਖੇਡ ਹੈ। ਹੈਰਾਨੀ ਦੀ ਗੱਲ ਹੈ ਕਿ ਸਾਰੀ ਸਾਰੀ ਉਮਰ ਅਸੀਂ ਉਹ ਕਰਮ ਕਰੀ ਵੀ ਜਾਂਦੇ ਹਾਂ, ਦੁਖੀ ਵੀ ਹੋਈ ਜਾਂਦੇ ਹਾਂ ਅਤੇ ਮੁੜਦੇ ਨਹੀਂ। ਇੱਕ ਹੋਰ ਗੱਲ ਕਹਿ ਦਈਏ, ਜਿਸ ਘਰੇ ਜਾਂਦੇ ਬੱਚਿਆਂ ਦੀ ਸ਼ਿਕਾਇਤ ਲਾਉਂਦੇ ਹੋ ਕਿ ਭਾਈ ਬੱਚੇ ਕਹਿਣ, ਬੱਚੇ ਬਦਲਦੇ ਨਹੀਂ ਜੀ, ਬਦਲਦੇ ਨਹੀਂ, ਅਸੀਂ ਪ੍ਰਸ਼ਨ ਪੁੱਛਦੇ ਹੁੰਦੇ ਹਾਂ ਆਪਣੇ ਜੀਵਨ ਦੇ ਪਿਛਲੇ 10 ਸਾਲਾਂ ਵੱਲ ਝਾਤੀ ਮਾਰ ਕੇ ਦੱਸੋ ਕਿ ਤੁਸੀਂ ਕੀ ਬਦਲਿਆ ਪਿਛਲੇ 10 ਸਾਲਾਂ ਦੇ ਵਿੱਚ। ਅਕਸਰ ਜਵਾਬ ਨਾ ਚਾਹੁੰਦਾ ਹੈ, ਅਸੀਂ ਵੀ ਨਹੀਂ ਬਦਲ ਰਹੇ ਜਿੰਨਾ ਕੁ ਸਾਨੂੰ ਦੁੱਖ ਸੁੱਖ। ਜਿਵੇਂ ਪਹਾੜ ਦੇ ਵਿੱਚ ਨਦੀ ਹੁੰਦੀ ਨਾ, ਜਿੱਥੇ ਅੱਗੇ ਪਹਾੜ ਆ ਗਿਆ ਥੋੜ੍ਹਾ ਜਿਹਾ ਇਹਨੂੰ ਮੁੜ ਗਈ, ਫਿਰ ਪਹਾੜ ਆ ਗਿਆ ਅਤੇ ਇਹਨੂੰ ਮੁੜ ਗਈ, ਇੰਨੀ ਕੁ ਹੀ ਵੇਰੀਏਸ਼ਨ ਸਾਡੇ ਜੀਵਨ 'ਚ ਹੈ। ਆਪਣਾ ਰਾਹ ਅਸੀਂ ਨਹੀਂ ਛੱਡ ਰਹੇ, ਆਪਣੇ ਪਿਆਰੇ ਜੀ ਦੇ ਮਗਰ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ। ਜਦੋਂ ਇਹ ਵੇਖੋ ਫੋਟੋ ਲੱਗੀ ਹੈ ਨਾ, ਅਤੇ ਇੱਕ ਔਰੇਂਜ ਕਲਰ ਦਾ ਥਾਂ ਹੈ ਜ਼ਿਆਦਾ ਜਿਹਾ, ਅਤੇ ਇੱਕ ਨਾ ਨਿੱਕੀ ਜਿਹੀ ਲੀਕ ਹੈ ਚਿੱਟੀ ਜਿਹੀ ਕੱਢ ਕੇ, ਅਤੇ ਇੱਧਰ ਲਾਈ ਹੋਈ ਹੈ ਉਹ ਲੀਕ। ਅਤੇ ਜਿਸ ਦਿਨ ਅਸੀਂ ਹਉਮੈ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀ ਨਾ, ਅਸੀਂ ਸੋਚਿਆ ਪਿਆਰੇ ਜੀ ਤੁਸੀਂ ਆਹ ਜਿਹੜੀ ਹੈ ਨਾ, ਜਿੱਧਰ ਨਿਸ਼ਾਨ ਸਿੰਘ ਆਸਟ੍ਰੇਲੀਆ ਲਿਖਿਆ ਥੱਲੇ ਔਰੇਂਜ ਜੀ, ਇੰਨੀ ਕੁ ਤੁਸੀਂ ਹਉਮੈ ਪਾਈ ਸੀ ਸਾਡੇ ਅੰਦਰ, ਜ਼ਰੂਰੀ ਸੀ ਪਾਈ ਸੀ ਕਿ ਇਹਦੀ ਐਗਜ਼ਿਸਟੈਂਸ ਅਲੱਗ ਹੋ ਜੇ, ਇਸ ਗੱਲ ਨੂੰ ਸਮਝ ਲੈਣਾ। ਕੋਈ ਉਹ ਵੀ ਦਿਨ ਸੀ ਪਿਆਰੇ ਜਿਸ ਦਿਨ ਅਸੀਂ ਅਤੇ ਪਰਮੇਸ਼ਰ ਇੱਕ ਮਿੱਕ ਸੀਗੇ, ਸਾਡੇ ਦੋ ਰੂਪ ਨਹੀਂ ਸਨ। ਸੇ ਫਿਰ ਕੀ ਕੀਤਾ ਉਸ ਪਿਆਰੇ ਨੇ, ਇਹ ਖੇਡ ਖੇਡੀ ਹੈ, ਇਸ ਖੇਡ ਦੇ ਵਿੱਚ ਉਹਨੇ ਕੀ ਕੀਤਾ, ਤੁਹਾਨੂੰ ਅਤੇ ਮੈਨੂੰ ਅਲੱਗ ਕਰਨ ਵਾਸਤੇ ਉਸਨੇ ਥੋੜ੍ਹਾ ਜਿਹਾ ਹਉਮੈ ਦਾ ਕਿਣਕਾ ਪਾਇਆ। ਕਿਉਂ? ਕਿਉਂਕਿ ਜੇ ਉਹ ਨਾ ਪਾਉਂਦਾ ਤਾਂ ਅਸੀਂ ਉਸੇ ਵੇਲੇ, ਜਿਵੇਂ ਚੁੰਬਕ ਨਹੀਂ ਅਲੱਗ ਕਰੀਦੀ ਅਤੇ ਉਸੇ ਵੇਲੇ ਜੁੜ ਜਾਂਦੀ ਹੈ, ਜੇ ਅਸੀਂ ਉਸ ਵੇਲੇ ਉਸੇ ਨਿਰਮਲ ਸਵਰੂਪ ਦੇ ਵਿੱਚ ਹੁੰਦੇ ਤਾਂ ਸਾਡਾ ਇੱਕ ਸਕਿੰਟ 'ਚ ਫੇਰ ਮਿਲਾਪ ਹੋ ਜਾਣਾ ਸੀ। ਉਸਨੇ ਖੇਡ ਖੇਡੀ, ਥੋੜ੍ਹੀ ਜਿਹੀ ਸਾਡੇ ਵਿੱਚ ਉਹ ਅਸ਼ੁੱਧਤਾ ਕਹਿ ਲਓ ਪਾਈ ਕਿ ਨਿਸ਼ਾਨ ਸਿੰਘ ਤੂੰ, ਮੈਂ ਕੀ ਸੀਗਾ, ਨਿਸ਼ਾਨ ਸਿੰਘ ਨਹੀਂ ਸੀ, ਮੈਂ ਕਹਿੰਦਾ ਸੀ ਮੈਂ ਨਹੀਂ ਹਾਂ, ਕੁਛ ਵੀ ਹੈ ਹੀ ਨਹੀਂ, ਮੈਂ ਤਾਂ ਬਸ ਤੂੰ ਹਾਂ ਪਿਆਰਿਆ। ਪਰ ਉਹਨੇ ਕੀ ਕੀਤਾ, ਮੇਰੇ ਅੰਦਰ ਇੰਨੀ ਕੁ ਗੱਲ ਪਾਤੀ ਕਿ ਮੈਂ ਕਹਿਣ ਲੱਗ ਪਿਆ ਜੀ ਮੈਂ ਹਾਂ, ਅਤੇ ਉਹਨੇ ਇੰਨੀ ਕੁ ਖੇਡ ਵਰਤਾਈ ਸੀ ਕਿ ਤੂੰ ਮੈਂ ਨੂੰ ਛੱਡ ਕੇ ਅਤੇ ਛੇਤੀ ਛੇਤੀ ਤੂੰ ਕਰਕੇ ਅਤੇ ਵਿੱਚ ਮੇਰੇ ਸਮਾਜ ਹੈ। ਜਿਵੇਂ ਜਦੋਂ ਛੋਟਾ ਜਿਹਾ ਬੱਚਾ ਤੁਰਨਾ ਸ਼ੁਰੂ ਹੁੰਦਾ ਹੈ ਨਾ, ਅਤੇ ਭੈਣਾਂ ਨੂੰ ਪਤਾ ਕੀ ਕਰਦੇ ਹਾਂ ਆਪਾਂ, ਬੱਚੇ ਨੂੰ 2 ਕੁ ਮੀਟਰ ਦੂਰ ਖੜਾ ਕਰਕੇ ਨਾ ਥੋੜ੍ਹਾ ਜਿਹਾ ਤੁਰਨਾ ਸ਼ੁਰੂ ਕਰਦਾ ਹੈ, ਅਤੇ ਮਾਂ ਕਹਿੰਦੀ ਹੈ ਉੱਥੇ ਖੜਾ ਕਰਕੇ, ਕਹਿੰਦੀ ਆ ਜਾ ਪੁੱਤ, ਆ ਜਾ ਆ ਜਾ। ਅੱਛਾ, ਉਸ ਵੇਲੇ ਪੁੱਤ ਦਾ ਕੰਮ ਅਜੇ ਉਹਦੀ ਅਜੇ ਕਿਹੜਾ ਉਹਨੇ ਦੋਸਤ ਮਿੱਤਰ ਕੋਈ ਬਾਹਰ ਬਣਾਏ ਹੁੰਦੇ, ਅਜੇ ਉਹਦਾ ਸਾਰੇ ਦਾ ਸਾਰਾ ਪਿਆਰ ਮਾਂ ਵਾਸਤੇ ਹੁੰਦਾ ਹੈ, ਠੀਕ ਹੈ ਜੀ। ਪਰ ਹੁੰਦਾ ਕੀ ਹੈ, ਜਦੋਂ ਉਹ ਬੱਚਾ ਤੁਰਨ ਲੱਗਦਾ ਹੈ ਨਾ ਮਾਂ ਵੱਲ ਨੂੰ,
ਅਚਾਨਕ ਉਹਦੀ ਨਜ਼ਰ ਕੋਈ ਚੀਜ਼ ਪਈ, ਕੋਈ ਖਿਡੌਣਾ ਪਿਆ ਆਲੇ ਦੁਆਲੇ ਉਹਦੇ ਉੱਤੇ ਪੈ ਜਾਂਦੀ ਹੈ ਤੇ ਮਾਂ ਕਹਿੰਦੀ ਰਹਿ ਜਾਂਦੀ ਪੁੱਤ ਆ ਜਾ ਆ ਜਾ, ਤੇ ਉਹਨੇ ਚਿਰ ਨੂੰ ਬੱਚਾ ਜਿਹੜਾ ਉਹ ਡਿੱਗ ਕੇ ਤੇ ਉਸ ਖੇਡ ਦੇ ਨਾਲ ਖੇਡੇ ਲੱਗ ਜਾਂਦਾ ਹੈ। ਇਹ ਸਾਡੇ ਨਾਲ ਵੀ ਵਾਪਰਿਆ ਹੈ। ਜਦੋਂ ਅਸੀਂ ਕਦੇ ਅੱਜ ਤੋਂ ਲੱਖਾਂ ਸਾਲ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਸਾਨੂੰ ਨਹੀਂ ਪਤਾ ਜਦੋਂ ਉਸ ਪਿਆਰੇ ਤੋਂ ਵਿਛੜੇ ਸੀ ਨਾ ਤਾਂ ਪਿਆਰੇ ਨੇ ਸਿਰਫ ਵਿਛੇੜਿਆ ਸੀ ਇਸ ਖੇਡ ਲਈ ਕਿ ਪੁੱਤ ਛੇਤੀ ਸਮਾ ਜਾਈ, ਪਰ ਇਹ ਸਾਡੇ ਕੋਲ ਸੰਭਵ ਨਹੀਂ ਹੋ ਸਕਿਆ। ਅਸੀਂ ਉਹ ਥੋੜੀ ਜਿਹੀ ਹਉਮੈ ਨੂੰ ਲੈ ਕੇ ਤੇ ਉਹ ਵਾਪਸ ਉਸ ਪਿਆਰੇ ਦੇ ਚਰਨਾਂ 'ਚ ਭੇਟ ਕਰਕੇ ਤੇ ਉਹਦੇ ਵਿੱਚ ਸਮਾ ਜਾਣਾ ਸੀ, ਪਰ ਅਸੀਂ ਹਉਮੈ ਨੂੰ ਕਲੈਕਟ ਕਰਦੇ ਕਰਦੇ ਅੱਜ ਮੈਨੂੰ ਲੱਗਦਾ ਹੈ ਕਿ ਜਿਹੜਾ ਆ ਵੱਡਾ ਔਰੰਜ ਹੈ ਨਾ, ਏਡੀ ਵੱਡੀ ਸਾਡੀ ਹਉਮੈ ਬਣ ਚੁੱਕੀ ਹੈ। ਇੱਕ ਗੱਲ ਯਾਦ ਰੱਖਣਾ ਸੰਗਤ ਜੀ, ਇਹ ਕੋਈ ਵੀ ਗੱਲ ਆਪ ਜੀ ਤੇ ਲਾ ਕੇ ਨਹੀਂ ਕੀਤੀ ਜਾਏਗੀ। ਜਿੰਨੀ ਪ੍ਰੈਜੈਂਟੇਸ਼ਨ ਆ, ਜੋ ਗੁਰਬਾਣੀ ਹੈ, ਆਪ ਜੀ ਨੇ ਸੈਲਫ ਰਿਫਲੈਕਸ਼ਨ ਜ਼ਰੂਰ ਕਰਨੀ, ਸਾਰੇ ਦੇਣੀ। ਪੰਕਤੀ ਸਾਹਮਣੇ ਆ ਜਾਏਗੀ, ਪੜ੍ਹ ਕੇ ਸਾਡਾ ਸੁਭਾਅ ਹੋ ਗਿਆ ਇਹ ਗੁਰਬਾਣੀ ਨੂੰ ਪੜ੍ਹ ਕੇ ਸੋਚਣਾ ਇਹ ਉਹਦੇ ਵਾਸਤੇ ਹੈ, ਪੰਕਤੀ ਉਹ ਇੱਦਾਂ ਦਾ ਹਉਮੈ ਵਾਲਾ ਨਹੀਂ। ਹਰ ਪੰਕਤੀ ਨੂੰ ਪੜ੍ਹ ਕੇ ਤੇ ਆਪਣੇ ਤੇ ਲਾ ਕੇ ਵੇਖਣਾ ਹੈ। ਜਦੋਂ ਅਸੀਂ ਕਥਾ ਕਰਾਂਗੇ ਅਸੀਂ ਆਪਣੇ ਤੇ ਲਾ ਕੇ ਵੇਖਾਂਗੇ, ਆਪ ਜੀ ਨੇ ਸੁਣਨਾ ਪੜ੍ਹਨਾ ਗਾਉਣਾ ਹੈ ਤੇ ਆਪਣੇ ਤੇ ਲਾ ਕੇ ਵੇਖਣਾ ਹੈ ਕਿ ਮੇਰੇ ਪਿਆਰੇ ਜੀ ਮੈਨੂੰ ਕੀ ਕਹਿ ਰਹੇ ਹਨ। ਅਸੀਂ ਜਦੋਂ ਵੀ ਦਾਤਾ ਜੀ ਦੇ ਦਰ ਤੇ ਜਾਂਦੇ ਹਮੇਸ਼ਾ ਸੋਚਦੇ ਹਾਂ ਕਿ ਜੋ ਵੀ ਉਪਦੇਸ਼ ਆ ਰਿਹਾ ਇਟਸ ਕੰਪਲੀਟਲੀ ਐਂਡ ਇੰਡੀਵਿਜੁਅਲਾਈਜ਼ਡ ਮੇਰੇ ਉੱਤੇ ਮਹਾਰਾਜ ਜੀ ਬੋਲ ਰਹੇ ਹਨ। ਇਹ ਨਹੀਂ ਕਹਿਣਾ ਕਿ ਇਹ ਤੇ ਕਿਉਂ ਬੋਲਿਆ ਜਾਂ ਉਹਦੇ ਤੇ ਨਹੀਂ। ਪਿਆਰਿਓ, ਜੇ ਇਸ ਦਰ ਤੇ ਆਵਾਂਗੇ, ਐਨਰਜੀ ਪੋਜ਼ਿਟਿਵ ਗ੍ਰੈਬ ਕਰਾਂਗੇ ਤਾਂ ਪਿਆਰੇ ਜੀ ਦੇ ਕੋਲੋਂ ਪੋਜ਼ਿਟਿਵ ਲੈ ਕੇ ਜਾਵਾਂਗੇ, ਨਹੀਂ ਤਾਂ ਬਹੁਤੀ ਵਾਰ ਬੰਦਾ ਆਉਂਦਾ ਵੀ ਖਾਲੀ ਹੈ ਤੇ ਚਲਿਆ ਵੀ ਖਾਲੀ ਜਾਂਦਾ ਹੈ। ਆ ਜਾਣੀਆਂ ਹੁਣੇ ਪੰਕਤੀਆਂ ਮਹਾਰਾਜ ਜੀ ਦੀਆਂ ਹਉਮੈ ਨੂੰ ਸਮਝਾਉਣ ਦੀਆਂ, ਆਓ ਸ਼ੁਰੂਆਤ ਕਰੀਏ। ਸਤਿਗੁਰ ਪਿਆਰੇ ਜੀ ਕਿਰਪਾ ਕਰਨ। ਸੰਗਤ ਜੀਓ, ਮਹਾਰਾਜ ਜੀ ਦਾ ਇੱਕ ਬੋਲ ਹੈ ਆਸਾ ਕੀ ਵਾਰ ਵਿੱਚ, ਆਪ ਜੀ ਪੜ੍ਹਦੇ ਹੋ, ਸਾਰਿਆਂ ਨੇ ਤਕਰੀਬਨ ਨੇ ਪੰਕਤੀ ਸੁਣੀ ਹੋਈ ਹੈ। ਹਉਮੈ ਧੀਰਗ ਰੋਗ ਹੈ, ਹਉਮੈ, ਸਾਰੇ ਗਾਇਆ ਕਰੋ ਭਾਈ। ਹਉਮੈ ਕਹਿੰਦੇ ਬੜਾ ਕਰੋਨਿਕ ਡਿਜ਼ੀਜ਼ ਲਿਖਿਆ ਇੰਗਲਿਸ਼ ਦੇ ਵਿੱਚ। ਕਰੋਨਿਕ ਡਿਜ਼ੀਜ਼ ਉਹ ਹੁੰਦੀ ਜਿਹੜੀ ਜੀਵਨ ਦੇ ਵਿੱਚ ਇੱਕ ਵਾਰ ਆ ਜਾਏ ਉਹ ਜੀਵਨ ਨੂੰ ਲੈ ਕੇ ਜਾਂਦੀ ਹੈ। ਮਹਾਰਾਜ ਕਹਿੰਦੇ ਬੜਾ ਡੂੰਘਾ ਰੋਗ ਹੈ। ਅੱਛਾ, ਰੋਗ ਨਾ ਬੁੱਝਿਆ ਜਾਵੇ ਨਾ ਤੇ ਬਹੁਤ ਬੁਰੇ ਤਰੀਕੇ ਨਾਲ ਮੌਤ ਹੋ ਜਾਂਦੀ ਹੈ। ਰੋਗ ਨੂੰ ਬੁੱਝ ਲਿਆ ਜਾਵੇ ਤਾਂ ਮਹਾਰਾਜ ਕਹਿੰਦੇ ਨਾ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ। ਜੇ ਪਿਆਰਿਆ ਤੂੰ ਉਸ ਖੇਡ ਨੂੰ ਬੁੱਝ ਲਿਆ ਨਾ ਤੇ ਹਉਮੈ ਤੋਂ ਬਚ ਜਾਏਗਾ ਤੂੰ। ਜੇ ਨਾ ਬੁੱਝਿਆ ਤਾਂ ਤੂੰ ਫਿਰ ਖੇਡ ਦੇ ਵਿੱਚ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਜਿਨ ਕੀਤਾ ਤਿਸੇ ਨਾ ਜਾਣੀ ਜਾਂਦਾ ਤਾਂ ਦੁੱਖ ਸਹੇ ਪ੍ਰਾਣੀ। ਹਉਮੈ, ਇੱਕ ਗੱਲ ਹੋਰ ਗੱਲ ਕਰੀਏ, ਆਪ ਜੀ ਨੇ ਜਵਾਬ ਜ਼ਰੂਰ ਦੇਣਾ। ਵਕਾਰ ਆਪਾਂ ਨੂੰ ਚੰਗਾ ਲੱਗਦਾ ਹੈ ਕਿ ਬੁਰਾ ਲੱਗਦਾ ਹੈ? ਕਾਮ ਚੰਗਾ ਲੱਗਦਾ ਹੈ ਕਿ ਬੁਰਾ ਲੱਗਦਾ ਹੈ? ਕਾਮ ਦਾ ਖਿਆਲ ਆਉਣਾ ਚੰਗਾ ਲੱਗਦਾ ਹੈ, ਇਹੀ ਮਨੁੱਖ ਦੀ ਖੇਡ ਹੈ। ਲੋਭ ਦਾ ਖਿਆਲ ਆਉਣਾ ਬੁਰਾ ਥੋੜੀ ਲੱਗਦਾ ਹੈ, ਲੋਭ ਦਾ ਖਿਆਲ ਆਉਣਾ ਚੰਗਾ ਲੱਗਦਾ ਹੈ ਮਨ ਦੇ ਵਿੱਚ। ਹਉਮੈ ਵੀ ਆਉਣੀ ਅੰਦਰ ਚੰਗੇ ਲੱਗਦੀ ਹੈ। ਅਸੀਂ ਆਪਣੇ ਹੀ ਕਹਿੰਦੇ ਦੁਸ਼ਮਣਾਂ ਨੂੰ ਦੋਸਤ ਬਣਾ ਲਿਆ ਹੋਇਆ। ਹੈਰਾਨੀ ਦੀ ਗੱਲ ਹੈ, ਇਹ ਉਹਨਾਂ ਦੀ ਵੀ ਗੱਲ ਨਹੀਂ ਹੈ ਕਿ ਜਿਹੜੇ ਇਸ ਦਰਬਾਰ 'ਚ ਕਦੇ ਨਹੀਂ ਆਏ, ਜਿਹੜੇ ਬਾਹਰ ਬਾਹਰ ਵਿਚਰਦੇ ਸੀ, ਇਹ ਉਹਨਾਂ ਦੀ ਵੀ ਬਾਤ ਆ ਸਾਡੇ ਵਰਗਿਆਂ ਦੀ ਜਿਨ੍ਹਾਂ ਦੀ ਸਾਰੀ ਉਮਰ ਇਸ ਦਰਬਾਰ 'ਚ ਨਿਕਲ ਗਈ, ਅੱਜ ਵੀ ਵਕਾਰਾਂ ਨੂੰ ਆਪਣਾ ਮਿੱਤਰ ਬਣਾ ਕੇ ਰੱਖਿਆ ਹੋਇਆ ਹੈ। ਤੇ ਉਹ ਕਹਿੰਦੇ ਹੁੰਦੇ ਨਾ, ਜਦੋਂ ਦੁਸ਼ਮਣ ਨੂੰ ਮਿੱਤਰ ਬਣਾ ਕੇ ਰੱਖੋਗੇ ਫਿਰ ਧੋਖਾ ਤਾਂ ਹੋਏਗਾ ਪਿਆਰਿਆ, ਅੱਜ ਨਹੀਂ ਹੋਏਗਾ ਤੇ ਕੱਲ੍ਹ ਨੂੰ ਹੋਏਗਾ। ਤੇ ਮਹਾਰਾਜ ਜੀ ਦੀ ਇਸ ਪੰਕਤੀ ਨੂੰ ਅਸੀਂ ਪੂਰਾ ਨਹੀਂ ਲਿਖਿਆ ਇੱਥੇ, ਇੱਥੇ ਇੰਨੀ ਹੀ ਇਸ ਵੇਲੇ ਸਮਝ ਲੈਣਾ।

ਯੋਗ। ਇੱਕ ਪੰਕਤੀ ਹੋਰ ਆਉਂਦੀ ਪੰਜਵੇਂ ਪਾਤਸ਼ਾਹ ਜੀ ਦੀ, ਹਉਮੈ ਰੋਗ ਮਾਨੁੱਖ ਕੋ ਦੀਨਾ। ਦੀਨਾ ਲਫ਼ਜ਼ ਦਾ ਕੀ ਅਰਥ ਕਰਾਂਗੇ ਜੀ? ਸਾਧ ਸੰਗਤ ਜੀ, ਬੋਲਣਾ ਜ਼ਰੂਰ ਹੈ, ਸਹੀ ਗਲਤ ਜੋ ਮਰਜ਼ੀ ਬੋਲੋ, ਕਿਉਂਕਿ ਅਸੀਂ ਚਾਹੁੰਦੇ ਇਹ ਸੈਸ਼ਨ ਸਾਰੇ ਇੰਟਰੈਕਟਿਵ ਹੋਣ। ਆਪ ਜੀ ਹਰ ਵੇਲੇ ਸੋਚ ਰਹੇ ਵੀ ਉਹ ਸਾਡੇ ਤੋਂ ਇੱਕ ਕਦਮ ਅੱਗੇ ਸੋਚ ਰਹੇ ਹੋ, ਇਹ ਸੌਖਾ ਤਰੀਕਾ ਹੈ। ਸਕੂਲ ਕਾਲਜ ਚ ਗਏ ਜੇ ਪਿਆਰੇ ਹੋ ਨਾ, ਸਾਰੇ ਕਾਲਜ ਸਕੂਲ ਚ ਗਏ ਜੇ, ਜਦੋਂ ਸੁਰਤ ਟੁੱਟੀ ਉਦੋਂ ਹੀ ਸਾਨੂੰ ਸਮਝ ਨਹੀਂ ਸੀ ਆਇਆ ਕਾਲਜ ਸਕੂਲ ਚ ਕੀ ਪੜ੍ਹਾਇਆ ਗਿਆ। ਸੁਰਤ ਜੁੜੀ ਰੱਖਣ ਵਾਸਤੇ ਹਰ ਵੇਲੇ ਇੰਟਰੈਕਸ਼ਨ ਕਾਇਮ ਰਹਿਣੀ ਚਾਹੀਦੀ ਹੈ, ਕਮਿਊਨੀਕੇਸ਼ਨ ਦੀ ਲੜੀ ਟੁੱਟਣੀ ਨਹੀਂ ਚਾਹੀਦੀ। ਇਸ ਕਰਕੇ ਅਸੀਂ ਆਪ ਜੀ ਨੂੰ ਸਿਰਫ ਉਹ ਸੁਰਤ ਨੂੰ ਫਿਰ ਟਿਕਾਉਣ ਵਾਸਤੇ ਗੱਲ ਪੁੱਛਦੇ ਹਾਂ। ਦੀਨਾ ਦਾ ਮਤਲਬ ਹੈ ਦੇ ਦਿੱਤਾ। ਮਹਾਰਾਜ ਜੀ ਕਹਿੰਦੇ ਮਨੁੱਖ ਨੂੰ ਹਉਮੈ ਦਾ ਰੋਗ ਦਿੱਤਾ ਹੈ, ਤੇ ਉਹ ਹੀ ਜਿਹੜੀ ਪਿਛਲੀ ਸਲਾਈਡ ਤੇ ਗੱਲ ਕੀਤੀ, ਥੋੜਾ ਜਿਹਾ ਦਿੱਤਾ ਸੀ ਲੀਕ ਮਾਤਕ, ਇੰਨਾ ਕੁ ਦਿੱਤਾ ਸੀ ਨਿਸ਼ਾਨ ਸਿੰਘ। ਤੂੰ ਨਿਸ਼ਾਨ ਸਿੰਘ ਨਹੀਂ ਹੈ, ਤੂੰ ਕੀ ਹੈ? ਤੂੰ ਮੇਰਾ ਹੀ ਰੂਪ ਤੇ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਹਿੰਦੇ ਤੂੰ ਮੇਰਾ ਹੀ ਰੂਪ ਹੈ, ਪਰ ਜਾ, ਤੈਨੂੰ ਕਹਿ ਲੋ ਜਿਵੇਂ ਸਮਝ ਲਓ 5 ਮਿੰਟ ਲਈ ਤੈਨੂੰ ਆਪਣੀ ਵੱਖਰੀ ਦੁਨੀਆ ਦਿੱਤੀ, ਤੇ ਮੈਂ 5 ਮਿੰਟ ਤੋਂ ਬਾਅਦ ਚ ਵੱਖਰੀ ਦੁਨੀਆ ਵਸਾ ਕੇ ਬੈਠ ਗਿਆ। ਫਿਰ ਇਹੀ ਖੇਡ ਹੈ ਪਿਆਰੇ, ਇਹੀ ਖੇਡ ਹੈ। ਮਹਾਰਾਜ ਜੀ ਕਹਿੰਦੇ ਆਓ ਕੁਛ ਹਉਮੈ ਦੇ ਬਾਰੇ ਕੀ ਕਿਹਾ ਜਾਂਦਾ ਹੈ। ਅਕਸਰ ਜਿਹੜੇ ਅੱਖਰ ਅਸੀਂ ਸੁਣਦੇ ਹਉਮੈ ਬਾਰੇ, ਹੰਕਾਰ ਕਿਹਾ ਜਾਂਦਾ ਹੈ, ਐੜੇ ਨਾਲ ਵੀ ਕਹਿ ਦਿੱਤਾ ਜਾਂਦਾ ਹੈ, ਅਹੰਕਾਰ, ਘੁਮੰਡ, ਅਭਿਮਾਨ ਵੀ ਕਿਹਾ ਜਾਂਦਾ ਹੈ, ਹਉ ਵੀ ਕਿਹਾ ਜਾਂਦਾ ਹੈ, ਅਹੰਕਰਨ ਵੀ ਕਿਹਾ ਜਾਂਦਾ ਹੈ ਪਿਆਰਿਓ, ਅਹੰਕ੍ਰਿਤ ਵੀ ਕਿਹਾ ਜਾਂਦਾ ਹੈ, ਗਰਭ ਹੰਕਾਰ ਨੂੰ ਵੀ ਕਿਹਾ ਜਾਂਦਾ ਹੈ, ਤੇ ਗੁਮਾਨ ਵੀ ਕਿਹਾ ਜਾਂਦਾ ਹੈ। ਅੱਖਰ ਵੇਖੋ ਕਿੰਨੇ ਹਨ। ਹੈਰਾਨੀ ਦੀ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਪ ਜੀ ਗੁਰਬਾਣੀ ਪੜੋਗੇ ਨਾ, ਤੇ ਮੈਨੂੰ ਲੱਗਦਾ ਸਭ ਤੋਂ ਵੱਧ ਇਸ ਵਕਾਰ ਦੀ ਗੱਲ ਕੀਤੀ ਹੋਈ ਹੈ ਹਉਮੈ ਦੀ। ਖੇਡ ਸਿਰਫ ਇੰਨੀ ਸੀ, ਕਬੀਰ ਤੂੰ ਤੂੰ ਕਰਤਾ ਤੂੰ ਹੂੰ ਆ, ਜਦੋਂ ਮਹਾਰਾਜ ਨੇ ਮੇਰੇ ਚ ਮੈਂ ਪਾਈ ਸੀ ਨਾ, ਤੇ ਮੈਂ ਉਸੇ ਲੱਗਣਾ ਸੀ, ਮਹਾਰਾਜ ਜੀ ਨਾ ਤੇਰੇ ਤੋਂ ਵਿਛੜਨਾ ਮੈਨੂੰ ਮਨਜ਼ੂਰ ਨਹੀਂ ਹੈ, ਮੈਂ ਨਹੀਂ ਕਹਿਣਾ ਕਿ ਮੈਂ ਹਾਂ, ਮੈਂ ਤੂੰ ਤੂੰ ਕਰਤਾ ਤੂੰ ਹੂੰ ਆ, ਮੁਝਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾ ਤਤ ਤੂੰ। ਮੈਂ ਆਪਣਾ ਆਪ ਨਹੀਂ ਸੀ ਉੱਥੇ ਰੱਖਣਾ, ਤੇ ਉਹ ਕੀ ਹੋਇਆ, ਜਨਮਾਂ ਜਨਮਾਂ ਤੋਂ ਫਿਰ ਅਸੀਂ ਆਪਣਾ ਆਪ ਜਿਹੜਾ ਲੈ ਕੇ ਤੁਰੇ ਫਿਰ ਰਹੇ ਹਾਂ। ਅੱਜ ਜਿੰਨਾ ਵੀ ਹਾਲਾਤਾਂ ਦੇ ਵਿੱਚ ਆ, ਆਪ ਜੀ ਹੈਰਾਨ ਹੋਵੋਗੇ। ਆਪ ਜੀ ਨੂੰ ਪ੍ਰਸ਼ਨ ਪੁੱਛਦੇ ਆ, ਅੱਜ ਤੱਕ ਆਪ ਜੀ ਦੇ ਜੀਵਨ ਸਿਆਣੀਆਂ ਉਮਰਾਂ ਦੇ ਬੈਠੇ ਆ, ਨੌਜਵਾਨ ਵੀਰ ਬੈਠੇ ਆ, ਪਿਆਰਿਓ ਕਦੇ ਆਪ ਜੀ ਨੇ ਅੱਜ ਤੱਕ ਗੁਰਦੁਆਰਾ ਸਾਹਿਬ ਆ ਕੇ ਅਰਦਾਸ ਕੀਤੀ, ਮਹਾਰਾਜ ਜੀ ਮੈਨੂੰ ਦੁੱਖ ਦੇ? ਕੀਤੀ ਪਿਆਰਿਓ ਕਿਸੇ ਨੇ? ਨਹੀਂ ਕੀਤੀ ਨਾ, ਹਮੇਸ਼ਾ ਅਰਦਾਸ ਕੀਤੀ ਸੁੱਖ ਦੇ। ਅੱਛਾ, ਜੀਵਨ ਚ ਪੁੱਛਦੇ, ਜੀਵਨ ਚ ਕੀ ਹੈ, ਸੁੱਖ ਹੈ ਕਿ ਦੁੱਖ ਹੈ? ਕਾਰਨ ਨੂੰ ਸਮਝਣਾ ਪਏਗਾ। 47 ਸਾਲ ਮੈਨੂੰ ਹੋ ਗਏ ਸੁੱਖ ਦੀ ਅਰਦਾਸ ਕਰਦਿਆਂ, ਪਰ ਕਿਤੇ ਨਾ ਕਿਤੇ ਮਹਾਰਾਜ ਕਹਿੰਦੇ ਤੇਰੇ ਅੰਦਰ ਹਉਮੈ ਦਾ ਕੰਡਾ ਹੈ। ਤੂੰ ਪੁੱਤ ਅਰਦਾਸ ਤਾਂ ਕਰ ਰਿਹਾ ਹੈ, ਪਰ ਕੰਡਾ ਨਹੀਂ ਕੱਢਣ ਦੀ ਕੋਸ਼ਿਸ਼ ਕਰ ਰਿਹਾ। ਤੂੰ ਇਹ ਕਹਿੰਦਾ ਪਿਆਰੇ ਜੀ ਮੇਰੇ ਪੈਰ ਚ ਕੰਡਾ ਵੱਜ ਗਿਆ ਹੈ ਤੇ ਮੇਰਾ ਦਰਦ ਦੂਰ ਕਰ ਦੇ, ਤੇ ਪਿਆਰੇ ਜੀ ਕਹਿੰਦੇ ਆ ਪਹਿਲਾਂ ਪੁੱਤ 1 ਮਿੰਟ ਬਹਿ ਤੇ ਕੰਡਾ ਕੱਢ ਤੇ ਫਿਰ ਅਰਦਾਸ ਕਰੀ ਤੇ ਫਿਰ ਮੈਂ ਤੇਰਾ ਦਰਦ ਦੂਰ ਕਰਾਂਗਾ। ਜੇ ਤੂੰ ਇੱਦਾਂ ਅਰਦਾਸ ਕਰਨੀ ਤੂੰ ਉੱਠ ਕੇ ਤੁਰਨਾ ਤੇ ਕੰਡੇ ਨੇ ਫਿਰ ਚੁਬਣਾ ਹੈ। ਕਹਿੰਦੇ ਕਰਮ ਬਦਲ, ਇਹੀ ਚੀਜ਼ ਨੂੰ ਸਮਝਣ ਦੀ ਅਸੀਂ ਕੋਸ਼ਿਸ਼ ਕਰਨੀ ਹੈ। ਮਹਾਰਾਜ ਜੀ ਤਰਸ ਕਰਨ, ਆਪ ਜੀ ਸਾਥ ਦਿਓ, ਅਸੀਂ ਗਰੰਟੀ ਦਿੰਦੇ 5 ਦਿਨਾਂ ਬਾਅਦ 6 ਦਿਨਾਂ ਬਾਅਦ ਆਪ ਜੀ ਦੇ ਜੀਵਨ ਚ ਬਦਲਾਅ ਆ ਜਾਏਗਾ, ਔਰ ਉਹ ਬਦਲਾਅ ਵੀ ਸੁੱਖ ਵੱਲ ਨੂੰ ਹੋਏਗਾ। ਮਹਾਰਾਜ ਜੀ ਤਰਸ ਕਰ, ਇਹ ਪਿਆਰੇ ਜੀ ਆ, ਇਸ ਦਰ ਤੋਂ ਕੋਈ ਖਾਲੀ ਨਹੀਂ ਗਿਆ, ਪਰ ਦੁੱਖ ਦੀ ਗੱਲ ਹੈ ਸਾਨੂੰ ਲੈਣਾ ਨਹੀਂ ਆਉਂਦਾ, ਇਹ ਦਰ ਹੈ ਹੀ ਨਹੀਂ ਖਾਲੀ ਮੁੜਨ ਵਾਲਾ ਪਿਆਰੇ ਹੋ। ਆਓ ਸਤਿਗੁਰੂ ਜੀ, ਅੱਛਾ ਜਿਹੜੀ ਹਉਮੈ, ਜੇ ਮੰਨ ਲਓ ਉਹ ਜੇ ਹਉਮੈ ਨੂੰ ਮੈਂ ਤਿਆਗਣਾ ਤੇ ਕੁਛ ਹੋਰ ਵੀ ਤੇ ਉਹਦੀ ਥਾਂ ਰਿਪਲੇਸ ਕਰਨਾ, ਹਉਮੈ ਦਾ ਓਪੋਜ਼ਿਟ ਕੀ ਹੁੰਦਾ ਪਿਆਰੇ ਹੋ? ਨਿਮਰਤਾ। ਤੇ ਨਿਮਰਤਾ ਨੂੰ ਕੀ ਕੁਛ ਕਿਹਾ ਜਾਂਦਾ ਹੈ? ਆਹ ਦੇਖੋ ਭਾਈ, ਨਿਮਰਤਾ ਵੀ ਕਿਹਾ ਜਾਂਦਾ ਹੈ, ਨਿਰਅਭਿਮਾਨਤਾ ਵੀ ਕਿਹਾ ਜਾਂਦਾ ਹੈ, ਹਲੀਮੀ ਵੀ ਕਿਹਾ ਜਾਂਦਾ ਹੈ, ਨੀਵੇਂ ਹੋਣ ਦਾ ਭਾਵ, ਖਿਮਾ ਜਾਚਨਾ ਕਰਨੀ, ਸਹਿਣਸ਼ੀਲਤਾ ਅੰਦਰ ਹੋਣੀ, ਨਰਮੀ ਨਰਮ ਸੁਭਾਅ ਹੋਣਾ ਤੇ ਧੀਰ ਜਵਾਨ ਹੋਣਾ, ਇਹ ਗੁਣ ਹਨ। ਪਿੱਛੇ ਜੋ ਪੜੇ ਸੀ ਉਹ ਔਗਣ ਹਨ, ਤੇ ਪਿਆਰੇ ਜੀ ਦੀਆਂ ਕੁਛ ਪੰਕਤੀਆਂ ਆਪਾਂ ਨਾ ਇਕੱਠੇ ਰਲ ਮਿਲ ਕੇ ਪੜ੍ਹਨੀਆਂ, ਬੜੀਆਂ ਪਿਆਰੀਆਂ ਪਿਆਰੀਆਂ ਤੇ ਸਿੱਧੇ ਸਾਦੇ ਅੱਖਰ ਹਨ। ਆਪ ਜੀ ਜਦੋਂ ਰੀਝ ਦੇ ਨਾਲ ਗਾਓਗੇ ਸਾਨੂੰ ਇੱਥੋਂ ਕਥਾ ਕਰਨ ਦੀ ਲੋੜ ਨਹੀਂ ਪਏਗੀ, ਬਸ ਇੰਨਾ ਯਾਦ ਰੱਖਣਾ ਹੈ।
ਦਰਸ਼ਨ ਕਰਨੇ ਪੰਕਤੀ ਦੇ ਤੇ ਰੀਝ ਦੇ ਨਾਲ ਗਾਉਣਾ ਉਸ ਪਿਆਰੇ ਦੀਆਂ ਪੰਕਤੀਆਂ ਨੂੰ। ਇੱਥੇ ਇਸ ਸਕਰੀਨ ਦੇ ਉੱਤੇ ਅਸੀਂ ਇੱਕ ਡਾਰਕਨੈਸ ਰੱਖੀ ਹੋਈ ਹੈ, ਥੱਲੇ ਇੱਕ ਛੋਟੀ ਜਿਹੀ ਲਾਈਟ ਦੀ ਲਾਈਨ ਹੈ ਪਿਆਰਿਓ। ਕਿਉਂ? ਕਿਉਂਕਿ ਹਉਮੈ ਦੇ ਨਾਲ ਅੱਗੇ ਅੱਗੇ ਆਏਗਾ, ਜੀਵਨ ਚ ਹਨੇਰਾ ਹੀ ਹਨੇਰਾ ਹੁੰਦਾ ਜਾਂਦਾ, ਪੱਸਰਦਾ ਹੀ ਜਾਣਾ ਹੈ ਗਾਂਗਾ। ਤੇ ਮਹਾਰਾਜ ਕਹਿੰਦੇ ਅੱਛਾ ਮੈਂ ਸੋਚਾਂਗਾ ਨਿਸ਼ਾਨ ਸਿੰਘ ਨੂੰ ਇਹ ਗੱਲ ਕਹਿ ਰਹੇ ਹਨ, ਆਪ ਜੀ ਨੇ ਆਪਣੇ ਆਪ ਤੇ ਲਾ ਕੇ ਗੱਲ ਸੁਣਨੀ। ਇਹ ਬੋਲ ਹਨ ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ। ਕਹਿੰਦੇ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਆਇਆ। ਕਿੱਥੋਂ ਆਇਆ ਜੀ, ਕਿੱਥੋਂ ਆਇਆ ਹੋਂਦ ਵਿੱਚ? ਇਸ ਦੁਨੀਆਂ ਚ ਹਉਮੈ ਚ ਹੀ ਆ ਗਿਆ ਕਹਿੰਦੇ, ਤੇ ਗਿਆ ਵੀ। ਅੱਛਾ ਮਹਾਰਾਜ ਜੀ ਤੁਹਾਨੂੰ ਪਤਾ ਜੇ ਸਾਡੇ ਚ ਹਉਮੈ ਨਾ ਹੁੰਦੀ ਤੇ ਸਾਡਾ ਜਨਮ ਨਹੀਂ ਸੀ ਹੋਣਾ। ਆਉਣ ਚ ਤੇ ਹਉਮੈ ਚਾਹੀਦੀ ਸੀ, ਹਉਮੈ ਸੀ ਤੇ ਆਏ, ਖੇਡ ਕਿੱਥੇ ਖਰਾਬ ਹੋਈ? ਕਹਿੰਦੇ ਜੇ ਤੂੰ ਵਾਪਸ ਗਿਆ ਉਦੋਂ ਵੀ ਤੂੰ ਹਉਮੈ ਚ ਸੀ, ਆਹ ਖੇਡ ਸੀਗੀ। ਸਮਝ ਆ ਰਹੀ ਭੈਣੋ ਗੱਲ? ਆਉਣਾ ਜੇ ਅੱਗੇ ਪੰਕਤੀ ਆ ਜਾਣੀ, ਜੇ ਸਾਡੇ ਚ ਹਉਮੈ ਨਾ ਹੁੰਦੀ ਤਾਂ ਪਿਆਰੇ ਜਨਮ ਨਹੀਂ ਸੀ ਹੋ ਸਕਦਾ। ਅਹੰ ਭਾਵ ਤੋਂ ਹੀ ਜਨਮ ਹੈ, ਜਨਮ ਹੋ ਗਿਆ। ਜੇ ਅਹੰ ਭਾਵ ਨਾਲ ਰਹਿ ਗਿਆ, ਮੈਂ ਰਹਿ ਗਈ ਨਾਲ, ਇਹਨੇ ਸਾਨੂੰ ਬਾਰ ਬਾਰ ਜਨਮਾਂ ਚ ਕਮਾਉਣਾ ਹੈ ਤੇ ਬਾਰ ਬਾਰ ਦੁੱਖ ਚ ਲੰਘਣਾ ਪੈਣਾ। ਇਹ ਜਨਮ ਇਸੇ ਕਰਕੇ ਉਸ ਪਿਆਰੇ ਨੂੰ ਭੇਟ ਕਰਕੇ ਇਹਨਾਂ ਚੀਜ਼ਾਂ ਨੂੰ ਸਮਝਣਾ। ਕਹਿੰਦੇ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੂਆ। ਤੂੰ ਜੰਮਿਆ ਵੀ ਹੰਕਾਰ ਚ ਤੇ ਤੇਰਾ ਮਰਨਾ ਵੀ ਹੰਕਾਰ ਚ। ਸ਼ਬਦ ਤਾਂ ਪਿਆਰੇ ਜੀ ਦਾ ਬਹੁਤ ਲੰਮਾ ਹੈ, ਪਰ ਇੱਕੋ ਪੰਕਤੀ ਹੋਰ ਕਹਿੰਦੇ ਜੋ ਹਉ ਵਿੱਚ ਦਿੱਤਾ ਹਉ ਵਿੱਚ ਲਿਆ। ਆਹੀ ਖੇਡ ਹੈ, ਆਹੀ ਖੇਡ ਹੈ ਤੇਰੀ। ਕਹਿੰਦੇ ਮਹਾਰਾਜ ਜੀ ਦੇ ਅੱਗੇ ਕੁਛ ਹੋਰ ਬੋਲ ਹਉਮੈ ਕਰਕੇ। ਇਹ ਪੰਕਤੀਆਂ ਆਪ ਜੀ ਰੋਜ਼ ਪੜ੍ਹਦੇ ਹੋ ਰਹਿ ਰਹਾ ਸਾਹਿਬ।

ਇੱਕ ਗੱਲ ਹੋਰ ਸਮਝ ਲੈਣੀ, ਨਿੰਦਕ ਤੇ ਹੰਕਾਰੀ ਇੱਕੋ ਬੰਦੇ ਦੇ ਹੀ ਦੋਨੇ ਔਗਣ ਹਨ। ਜਿਹੜਾ ਹੰਕਾਰੀ ਨਹੀਂ ਉਹ ਨਿੰਦਾ ਨਹੀਂ ਕਰ ਸਕਦਾ, ਨਿੰਦਾ ਪੈਦਾ ਹੀ ਉੱਥੋਂ ਦੀ। ਅੱਛਾ ਹੁਣ ਮਾਫ ਕਰਨਾ, ਆਪਣੇ ਆਪਣੇ ਅੰਦਰ ਝਾਤੀ ਮਾਰਨੇ, ਨਿੰਦਾ ਕਰਦੇ ਹੋ ਕਿ ਨਹੀਂ ਕਰਦੇ? ਦਾਸ ਦਾ ਹੱਥ ਖੜਾ ਹੈ, ਭਾਈ ਨਿੰਦਕ ਹਾਂ ਮੈਂ। ਇਹਦਾ ਮਤਲਬ ਕੀ ਹੈ? ਮੈਂ ਹੰਕਾਰੀ ਹਾਂ। ਤੇ ਇਸ ਪਿਆਰੇ ਦੇ ਦਰ ਤੇ ਆਹੀ ਤੇ ਬੇਨਤੀ ਹੈ ਪਿਆਰਿਆ, ਕਿਤੇ ਆਏ ਦਾ ਜਦੋਂ ਸਿਰ ਨਵਾਈਏ ਮੇਰਾ ਹੰਕਾਰ ਰੱਖ ਲੈ। ਕਿਤੇ ਇਹ ਨਾ ਹੋਵੇ ਆ ਓਦਾਂ ਹੀ ਕੂੜ ਦਾ ਭਰਿਆ ਆਵੇ ਤੇ ਓਦਾਂ ਹੀ ਕੂੜ ਦਾ ਟੋਕਰਾ ਚੁੱਕ ਮੈਂ ਤੇਰੇ ਦਰ ਤੋਂ ਚਲਿਆ ਜਾਵਾਂ। ਕਿਉਂ? ਜੇ ਇਹ ਕੂੜ ਦਾ ਟੋਕਰਾ ਏਦਾਂ ਹੀ ਰਿਹਾ ਨਾ ਤੇ ਸਾਰੀ ਉਮਰ ਗੁਰਦੁਆਰਾ ਸਾਹਿਬ ਆਉਂਦਾ ਰਵਾਂਗਾ ਤੇ ਮਹਾਰਾਜ ਕਹਿੰਦੇ ਤੇਰੇ ਵੱਲ ਮੇਰੀ ਪੇਠੀ ਰਹੇਗੀ ਪਿਆਰਿਆ। ਤੈਨੂੰ ਲੱਗਣਾ ਹੈ ਤੂੰ ਨਮਸਕਾਰ ਕਰ ਲਈਏ, ਤੈਨੂੰ ਲੱਗਣਾ ਤੂੰ ਪ੍ਰਕਰਮਾ ਕਰ ਲਈਏ, ਤੂੰ ਆਉਣਾ ਹੈ ਤੂੰ ਚਲੇ ਜਾਣਾ, ਮੈਂ ਤੇਰੇ ਵੱਲ ਨਹੀਂ ਵੇਖਣਾ, ਮੇਰੀ ਤੇਰੇ ਵੱਲ ਪਿੱਠ ਹੋਣੀ ਹੈ। ਹੈਰਾਨੀ ਦੀ ਗੱਲ ਹੈ ਨਾ, ਇਹਦਾ ਮਤਲਬ ਤੇ ਨਿਕਲਦਾ ਹੈ ਨਾ ਕਿ ਨਿਸ਼ਾਨ ਸਿੰਘ ਇੱਕ ਹੰਕਾਰੀ ਇਨਸਾਨ ਹੈ। ਜਦੋਂ ਨਮਸਕਾਰ ਕਰਦਾ ਤੇ ਪਿਆਰੇ ਜੀ ਪਿੱਠ ਕਰ ਲੈਂਦੇ, ਮੁੱਖ ਪਿੱਛੇ ਨੂੰ ਕਰ ਲੈਂਦੇ ਆ। ਜਦੋਂ ਪ੍ਰਕਰਮਾ ਕਰਦਾ ਹੋਵਾਂਗਾ ਹੋ ਸਕਦਾ ਦਾਤਾ ਜੀ ਉਦੋਂ ਵੀ ਚਿਹਰਾ ਘੁਮਾਉਂਦੇ ਹੋਣ ਆਪਣਾ, ਉਹ ਕਿੱਥੇ ਉਹ ਫਿਰ ਕਿਤੇ ਉਹ ਕਿਤੇ ਸਾਡੇ ਅੰਦਰੋਂ ਅਰਦਾਸ ਵੀ ਨਿਕਲੇ, ਹਉ ਵਾਰੀ ਮੁੱਖ ਫੇਰ ਪਿਆਰੇ ਕਰਵਟ ਦੇ ਮੋਕੋ ਕਾਹੇ ਕੁਮਾਰੇ। ਪਰ ਸਾਨੂੰ ਪ੍ਰਤੀਤ ਕਿੱਥੇ ਹੁੰਦੀ ਹੈ? ਉਹਦੀ ਪਿੱਠ ਹੋਣ ਦਾ ਹੀ ਕਾਰਨ ਹੈ ਕਿ ਸਾਡਾ ਜੀਵਨ ਦੁਖੀ ਹੈ। ਜਿਸ ਦਿਨ ਉਸ ਪਿਆਰੇ ਦੀ ਮਿਹਰ ਭਰੀ ਨਜ਼ਰ ਸਾਡੇ ਤੇ ਪੈ ਗਈ, ਇਸ ਜੀਵਨ ਚ ਦੁੱਖ ਕੋਈ ਨਹੀਂ ਰਹਿਣਾ। ਉਸ ਦਿਨ ਤੇ ਤੱਤੀ ਤਵੀ ਤੇ ਦੁੱਖ ਨਹੀਂ ਹੈ, ਉਸ ਦਿਨ ਤੇ ਖੋਪਰੀ ਲੱਥੀ ਤੇ ਦੁੱਖ ਨਹੀਂ ਹੈ। ਆ ਸੁਣ ਰਹੇ ਸੀ ਨਾ, ਉਸ ਦਿਨ ਤੇ ਹਾਥੀ ਨਾਲ ਇਦਾਂ ਪਾੜੇ ਜਾਣ ਤੇ ਵੀ ਦੁੱਖ ਨਹੀਂ ਹੈ, ਉਸ ਦਿਨ ਚਰਖੜੀ ਤੇ ਚੜੇ ਜਾਣ ਤੇ ਵੀ ਦੁੱਖ ਨਹੀਂ ਹੈ, ਰੂੰ ਚ ਸੜਨ ਤੇ, ਦੇਗ ਚ ਉੱਬਲਣ ਤੇ, ਆਰੇ ਨਾ ਚੀਰਨ ਤੇ, ਬੰਦ ਬੰਦ ਕੱਟਣ ਤੇ ਕਿਤੇ ਵੀ ਦੁੱਖ ਨਹੀਂ ਹੈ ਜਦੋਂ ਪਿਆਰੇ ਦਾ ਮਿਹਰ ਦੀ ਨਜ਼ਰ ਹੋ ਜਾਂਦੀ ਹੈ। ਭਾਈ ਮਤੀ ਦਾਸ ਜੀ ਨੇ ਕੀ ਕਿਹਾ ਸੀ, ਜਦੋਂ ਆਰਾ ਚਲਾਉਣ ਤੋਂ ਪਹਿਲਾਂ ਇੱਕ ਹੀ ਮੰਗ ਰੱਖੀ ਸੀ, ਮੇਰਾ ਮੁੱਖ ਮੇਰੇ ਪਿਆਰੇ ਵੱਲ ਨੂੰ ਕਰ ਦੋ, ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲ ਨੂੰ ਮਹਾਰਾਜ ਜੀ ਨੂੰ ਮੁੱਖ ਕਰ ਦੋ। ਮਹਾਰਾਜ ਕਹਿੰਦੇ ਨਿਸ਼ਾਨ ਸਿੰਘ ਤੂੰ ਹੰਕਾਰੀ ਹੈ, ਤੂੰ ਨਿੰਦਕ ਹੈ, ਮੇਰੀ ਪਿੱਠ ਹੈ। ਅਸੀਂ ਪੁੱਛਿਆ ਮਹਾਰਾਜ ਫਿਰ ਕੀ ਕਰੀਏ? ਕਹਿੰਦੇ ਨਾਮਦੇਵ ਨੂੰ ਮੁੱਖ ਲਾਇਆ ਸੀ, ਤੂੰ ਵੀ ਨਾਮਦੇਵ ਜੀ ਵਰਗਾ ਬਣ ਜਾ, ਛੱਡਦੇ ਹੋ ਮੈਨੂੰ, ਛੱਡਦੇ ਹੋ ਮੈਂ। ਜਿਸ ਦਿਨ ਤੂੰ ਨਾਮਦੇਵ ਜੀ ਵਰਗਾ ਬਣ ਗਿਆ ਮੈਂ ਤੈਨੂੰ ਆਪ ਗਲਵਕੜੀ ਪਾਉਣਾ। ਪੰਕਤੀਆਂ ਮਹਾਰਾਜ ਜੀ

ਸਾਰੇ ਵੀਰ ਸਮਝ ਰਹੇ ਹੋ ਨਾ ਇਸ ਗੱਲ ਨੂੰ, ਵਿਰੋਧ ਸਮਝਦੇ ਜੇ? ਵਿਰੋਧ ਦਾ ਜਿਸ ਬੰਦੇ ਨਾਲ ਵਿਰੋਧ ਹੋਵੇ ਨਾ, ਤੇ ਕੋਈ ਬੰਦਾ ਉਸਨੂੰ ਆਪਣੇ ਘਰੇ ਸੱਦ ਲਿਆ ਹੀ ਕਿੰਨੇ, ਤੂੰ ਉਹਨੂੰ ਸੱਦ ਲਿਆ, ਮੈਂ ਨਹੀਂ ਜਾਣਾ, ਮੈਂ ਨਹੀਂ ਤੇਰੇ ਘਰੇ ਆਉਣਾ। ਮਹਾਰਾਜ ਕਹਿੰਦੇ ਹਉਮੈ ਦਾ ਤੇ ਮੇਰਾ ਆਪਸ ਚ ਵਿਰੋਧ ਹੈ। ਹਉਮੈ ਮੇਰੀ ਹਉਮੈ ਦਾ ਤੇ ਪਿਆਰੇ ਜੀ ਦੇ ਨਾਮ ਦਾ, ਮਤਲਬ ਪਿਆਰੇ ਜੀ ਦਾ। ਪਿਆਰੇ ਜੀ ਕਹਿੰਦੇ ਤੇਰੀ ਹਉਮੈ ਦਾ ਤੇ ਮੇਰਾ ਆਪਸ ਚ ਵਿਰੋਧ ਹੈ, ਜਿੱਥੇ ਤੇਰੀ ਹਉਮੈ ਉੱਥੇ ਮੈਂ ਨਹੀਂ ਹੋ ਸਕਦਾ, ਤੇ ਜਦੋਂ ਮੈਂ ਆ ਗਿਆ ਤੇਰੇ ਅੰਦਰ ਹਉਮੈ ਦਾ ਕਿਣਕਾ ਨਹੀਂ ਹੋ ਸਕਦਾ। ਸਾਨੂੰ ਅਸੀਂ ਕਹਿੰਦੇ ਮਹਾਰਾਜ ਜੀ ਮੇਰੇ ਅੰਦਰ ਆ ਕੇ ਬਸ, ਮੇਰੇ ਘਰੇ ਆ। ਮਹਾਰਾਜ ਕਹਿੰਦੇ ਪਹਿਲਾਂ ਸਫਾਈ ਤੇ ਕਰ, ਮੈਂ ਕਿੱਦਾਂ ਆ ਕੇ ਬੈਠ ਜਾਵਾਂ? ਮਹਾਰਾਜ ਜੀ

ਦੋਵੇਂ ਇੱਕ ਥਾਂ ਨਹੀਂ ਰਹਿ ਸਕਦੇ। ਇਹਦਾ ਮਤਲਬ ਹੈ ਜਦੋਂ ਮੈਂ ਹੰਕਾਰੀ ਹਾਂ ਮੇਰੇ ਅੰਦਰ ਪਰਮੇਸ਼ਰ ਦਾ ਵਾਸਾ ਨਹੀਂ ਹੋ ਸਕਦਾ। ਤੇ ਦੂਜੀ ਗੱਲ ਇਹ ਵੀ ਕਹਿ ਦਿੱਤੀ

ਪਿਆਰੇ ਜੀ ਇਹ ਗੱਲ ਤੁਸੀਂ ਕੀ ਕਹਿ ਦਿੱਤੀ, ਮੈਂ ਤਾਂ ਰੋਜ਼ ਮੁੜ ਕੇ ਅੱਧਾ ਘੰਟਾ ਲੰਗਰ ਚ ਸੇਵਾ ਕਰਦਾ ਹੈ ਤੇ ਮੈਂ ਕੀ ਮਤਲਬ ਪ੍ਰਵਾਨ ਨਹੀਂ ਹੋਣਾ। ਮਹਾਰਾਜ ਕਹਿੰਦੇ ਤੂੰ ਹੰਕਾਰ ਤੇ ਛੱਡਦਾ ਨਹੀਂ, ਤੂੰ ਸੇਵਾ ਤੂੰ ਤੂੰ ਤੂੰ ਵਾਲੀ ਸੇਵਾ ਨਹੀਂ ਕਰ ਰਿਹਾ, ਤੂੰ ਮੈਂ ਵਾਲੀ ਸੇਵਾ ਕਰ ਰਿਹਾ। ਮਾਫ਼ ਕਰਨਾ, ਇੱਕ ਵੀਰਾਂ ਨੂੰ ਪ੍ਰਸ਼ਨ ਪੁੱਛਦੇ ਆ, ਆਪਣੇ ਵੀਰ ਸਮਝ ਕੇ ਪੁੱਛਦੇ ਆ, ਜਦੋਂ ਸੇਵਾ ਕਰਦੇ ਅੰਦਰ ਨਿਮਰਤਾ ਆ ਰਹੀ ਕਿ ਸੱਚ ਸੱਚ ਦੱਸਿਓ, ਹੰਕਾਰ ਆ ਰਿਹਾ ਹੁੰਦਾ। ਇੱਕ ਦਿਨ ਦਾ ਲੰਗਰ ਲਾ ਕੇ ਸਾਲ ਸਾਲ ਲੋਕਾਂ ਨੂੰ ਦੱਸਦੇ ਰਹਿੰਦੇ, ਉਸ ਦਿਨ ਅਸੀਂ ਲੰਗਰ ਲਾਉਂਦੇ ਹਾਂ, ਕਿੱਥੋਂ ਲਾਇਆ ਸੀ? ਉਸੇ ਕੋਲੋਂ ਲੈ ਕੇ ਉਸੇ ਨੂੰ ਮੁੜ ਕੇ ਛਕਾ ਕੇ ਉਹਦੇ ਕੋਲੋਂ ਇੰਨਾ ਲੈ ਕੇ ਇੰਨਾ ਕੁ ਛਕਾ ਕੇ ਤੇ ਇੰਨਾ ਵੱਡਾ ਕਰਕੇ ਦੱਸਦਾ। ਫਿਰ ਕਹਿੰਦੇ ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਤੇਰਾ ਜਨਮ ਵੇਸਟ ਹੋ ਜਾਣਾ ਹੈ। ਮਨ ਨੇ ਇਸ ਜਨਮ ਨੂੰ, ਮਨ ਅੰਧਾ ਜਨਮ ਗਵਾਇਆ ਹੋ ਜਾਣਾ ਹੈ। ਸਮਝ ਇਸ ਗੱਲ ਨੂੰ ਪਿਆਰੇ ਜੀ ਦੇ ਹਉਮੈ ਪ੍ਰਤੀ ਕੁਛ ਹੋਰ ਬੋਲ। ਕਹਿੰਦੇ

ਮਹਾਰਾਜ ਜੀ ਦੇ ਬੋਲ, ਅੱਛਾ ਜੇ ਮੈਂ ਆਪ ਜੀ ਨੂੰ ਕਹਾਂ ਨਾ ਤੁਸੀਂ ਹੰਕਾਰੀ ਹੋ ਤੇ ਤੁਸੀਂ ਮੈਨੂੰ ਬਾਹਰ ਫੜ ਲੈਣਾ ਹੈ, ਤੂੰ ਕਿੱਦਾਂ ਕਹਿ ਦਿੱਤੀ ਇਹ ਗੱਲ? ਅੱਛਾ ਜੇ ਤੁਸੀਂ ਕਹੋ ਨਿਸ਼ਾਨ ਸਿੰਘ ਹੰਕਾਰੀ ਹੈ ਤੇ ਸਾਨੂੰ ਵੀ ਚੋਟ ਵੱਜਣੀ ਏਦਾਂ ਹੀ ਹੁੰਦਾ? ਤੇ ਮਹਾਰਾਜ ਜੀ ਦੇ ਬੋਲ ਹੈ, ਕਹਿੰਦੇ ਹਰ ਸਰੀਰ ਦੇ ਵਿੱਚ ਹਉਮੈ ਹੈਗੀ ਹੈ ਪਿਆਰਿਆ, ਹਉਮੈ ਸਭ ਸਰੀਰ ਹੈ, ਹਉਮੈ ਓਪਤ ਹੋਏ ਤੇਰਾ ਜਨਮ ਹੀ ਹਉਮੈ ਤੋਂ ਹੋਇਆ ਹੈ। ਜੇ ਤੂੰ ਹਉਮੈ ਚੋਂ ਨਾ ਹੁੰਦਾ, ਪਿਛਲੇ ਜਨਮਾਂ ਚ ਹਉਮੈ ਦਾ ਨਿਵਾਰਨ ਕਰ ਲੈਂਦਾ ਤੇ ਅੱਜ ਤੇਰਾ ਜਨਮ ਨਹੀਂ ਸੀ ਹੋਣਾ, ਤੂੰ ਸਦੀਵ ਕਾਲ ਲਈ ਕਲਗੀਧਰ ਪਿਆਰੇ ਦੇ ਚਰਨਾਂ ਦੇ ਵਿੱਚ ਸਮਾ ਜਾਣਾ ਸੀਗਾ, ਤੂੰ ਮੁੜ ਕੇ ਨਹੀਂ ਸੀ ਆਉਣਾ। ਕਹਿੰਦੇ ਹਉਮੈ ਵੱਡਾ ਗੁਬਾਰ ਹੈ, ਗੁਬਾਰ ਹੁੰਦਾ ਕੰਪਲੀਟ ਡਾਰਕਨੈਸ, ਕੰਪਲੀਟ ਡਾਰਕਨੈਸ। ਅੱਛਾ ਆਪ ਜੀ ਦਰਬਾਰ ਚ ਬੈਠੇ ਹੋ, ਸਹਿਜੇ ਹੀ ਪੌੜੀਆਂ ਚੜ ਕੇ ਆਉਂਦੇ ਹੋ, ਸਹਿਜੇ ਨਮਸਕਾਰ ਕਰਦੇ ਹੋ, ਇੱਕ ਸਕਿੰਟ ਲਈ ਸੋਚੋ ਇਸ ਦਰਬਾਰ ਚ ਕੰਪਲੀਟ ਡਾਰਕਨੈਸ ਹੋਵੋ, ਆ ਜਾਓਗੇ ਮਹਾਰਾਜ ਤੱਕ? ਪੌੜੀਆਂ ਤੇ ਕਈ ਵਾਰੀ ਡਿੱਗਣਾ ਹੈ ਅਸੀਂ, ਪੱਧਰੇ ਥਾਂ ਤੁਰਦਿਆਂ ਵੀ ਅੰਦਰ ਭਰਮ ਹੋਣਾ, ਹਾਏ ਮੈਂ ਡਿੱਗਣਾ ਪਵਾਂ। ਹਨੇਰੇ ਦੇ ਵਿੱਚ ਜੀਵਨ ਬਤੀਤ ਹੋਣਾ ਠੇਡਿਆਂ ਦਾ ਹੀ ਕਾਰਨ ਹੁੰਦਾ ਹੈ, ਭਰਮ ਦਾ ਹੀ ਕਾਰਨ ਹੁੰਦਾ ਹੈ, ਡਾਊਟ ਦਾ ਕਾਰਨ ਹੁੰਦਾ ਹੈ, ਦੁੱਖ ਦਾ ਕਾਰਨ ਹੁੰਦਾ ਹੈ। ਕਹਿੰਦੇ ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੈ ਕੋਏ। ਹਉਮੈ ਦੀ ਇਹ ਖੇਡ ਹੈ ਪਿਆਰਿਓ, ਹਉਮੈ ਦੀ ਇਹ ਖੇਡ ਆ। ਜਿਉਂ ਜਿਉਂ ਅੱਗੇ ਚੱਲਾਂਗੇ ਬਹੁਤ ਕੁਛ ਪਿਆਰੇ ਜੀ ਸਮਝਾਉਣਗੇ। ਹਉਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁੱਝਿਆ ਜਾਏ, ਹਉਮੈ ਵਿੱਚ ਜੀਉ ਬੰਦ ਹੈ, ਨਾਮ ਨਾ ਵਸੈ ਮਨ ਆਏ। ਅਕਸਰ ਸਾਨੂੰ ਪ੍ਰਸ਼ਨ ਅਕਸਰ ਪੁੱਛਿਆ ਜਾਂਦਾ, ਡੇਲੀ ਬੇਸ ਤੇ ਪ੍ਰਸ਼ਨ ਆਉਂਦਾ ਹੈ ਕਿ ਸਿਮਰਨ ਤੇ ਬਾਣੀ ਦੇ ਵਿੱਚ ਚਿੱਤ ਨਹੀਂ ਲੱਗਦਾ। ਇਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਜਿਹੜੀਆਂ ਸਾਡੇ ਅੰਦਰ ਛੇਕ ਹਨ ਨਾ, ਉਹ ਗਾਗਰ ਉੱਤੋਂ ਭਰੀ ਜਾ ਰਹੇ, ਥੱਲਿਓਂ ਛੇਕਾਂ ਚ ਵਗੀ ਜਾ ਰਹੀ ਹੈ, ਛੇਕ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕਰਨਾ। ਕਹਿੰਦੇ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅਹੰਕਾਰਾ ਇਹ ਵੀ ਇੱਕ ਛੇਕ ਕੱਢਿਆ ਹੋਇਆ ਉਸਨੇ। ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ, ਉਹ ਲੁੱਟਿਆ ਜਾ ਰਿਹਾ ਅੰਮ੍ਰਿਤ। ਜਪਜੀ ਸਾਹਿਬ ਕਰਦੇ ਆ, ਇਹ 15 ਮਿੰਟ ਦਾ ਲਬਜੀ ਜਪਜੀ ਸਾਹਿਬ ਕਰਦੇ, ਮੁੜ ਕੇ 1 ਮਿੰਟ ਵੀ ਨਹੀਂ ਲੱਗਦਾ ਤੇ ਉਹਨੇ ਚਿਰ ਨੂੰ ਲੁੱਟਿਆ ਵੀ ਗਿਆ ਹੁੰਦਾ ਹੈ, ਤੇ ਬਾਕੀ 24 ਘੰਟਿਆਂ ਚ ਜਿਹੜੇ 23.5 ਘੰਟੇ ਆ ਉਹ ਦੁੱਖ ਚ ਹੀ ਬਤੀਤ ਹੋ ਰਹੇ ਹੁੰਦੇ ਆ। ਕਾਰਨ ਕਿ ਸਾਂਭਿਆ ਨਹੀਂ ਜਾ ਰਿਹਾ ਸਾਡੇ ਕੋਲ। ਸਾਨੂੰ ਸਮਝਣਾ ਪਏਗਾ ਕਾਮ ਕੀ ਕਰਦਾ ਏ, ਕ੍ਰੋਧ ਕੀ ਕਰਦਾ ਹੈ, ਲੋਭ ਮੈਨੂੰ ਕਿੱਦਾਂ ਲੁੱਟਦਾ ਹੈ, ਹੰਕਾਰ ਕਿੱਦਾਂ ਧੋਖੇ ਕਰਦਾ, ਇਹ ਸਮਝਣਾ ਪਏਗਾ ਪਿਆਰੇ। ਤੇ ਮਹਾਰਾਜ ਜੀ ਦੇ ਬੋਲ ਆਹ ਡੈਫੀਨੇਸ਼ਨ ਹੈ ਜੀ ਅਹੰਕਾਰ ਦੀ, ਇਹ 5ਵੇਂ ਪਾਤਸ਼ਾਹ ਜੀ ਦੇ ਸਹਿਸਕ੍ਰਿਤੀ ਦੇ ਸਲੋਕਾਂ ਵਿੱਚ 5 ਵਿਕਾਰਾਂ ਦੀ ਡੈਫੀਨੇਸ਼ਨ ਦਿੱਤੀ, ਉਹ ਚੋਂ ਹੰਕਾਰ ਦੀ ਹੈ। ਇਹਦਾ ਸ਼ੁਰੂ ਵਾਲੀ ਪਹਿਲੀ ਪੰਕਤੀ ਜੀ ਕਹਿੰਦੇ, ਹੇ ਜਨਮ ਮਰਨ ਮੂਲੰ ਅਹੰਕਾਰੰ ਪਪਾਤਮਾ, ਹੰਕਾਰ ਤੂੰ ਵੱਡਾ ਪਾਪੀ ਹੈ, ਤੂੰ ਜੰਮਣ ਤੇ ਮਰਨ ਦਾ ਕਾਰਨ ਹੈ। ਚੋਲਾ ਪਾਇਆ ਹੈ, ਦਮਾਲਾ ਸਜਾਇਆ ਹੈ, ਅੰਮ੍ਰਿਤ ਛਕਿਆ ਹੈ, ਨਿਤਨੇਮ ਹੈ, ਗੁਰਬਾਣੀ ਹੈ, ਦਾਸ ਆਪਣੀ ਗੱਲ ਕਰ ਰਿਹਾ ਹੈ, ਜੇ ਹੰਕਾਰ ਤੋਂ ਨਿਵਾਰਨ ਨਾ ਹੋ ਸਕਿਆ ਤੇ ਵਾਪਸ ਆਉਣਾ ਪਏਗਾ, ਆਪਣੇ ਆਪਣੇ ਅੰਦਰ ਝਾਤੀ ਜ਼ਰੂਰ ਮਾਰੀ ਜਾਣੀ, ਜੇ ਹੰਕਾਰ ਨਾ ਛੱਡਿਆ ਵਾਪਸ ਆਉਣਾ ਪਏਗਾ ਪਿਆਰੇ। ਮਹਾਰਾਜ ਕਹਿੰਦੇ, ਹੇ ਜਨਮ ਮਰਨ ਮੂਲੰ ਅਹੰਕਾਰੰ ਪਪਾਤਮਾ, ਕਰਦਾ ਕੀ ਹੈ ਤੂੰ? ਅੱਛਾ ਹੰਕਾਰੀ ਬੰਦੇ ਦੇ ਦੋਸਤ ਬਣਦੇ ਆ ਕਿ ਛੁੱਟਦੇ ਹਨ? ਛੁੱਟ ਜਾਂਦੇ। ਮਿੱਤਰੰ ਤਜੰਤ, ਤਜੰਤ ਹੁੰਦਾ ਤਜ ਦੇਣਾ, ਛੱਡ ਦੇਣਾ, ਛੁੱਟ ਜਾਣੇ। ਮਿੱਤਰੰ ਤਜੰਤ ਸਤਰੰ ਦੜੰਤ, ਸਤਰ ਦੁਸ਼ਮਣ ਹੰਕਾਰੀ ਦੇ ਬਣਦੇ ਆ ਕਿ ਮਿੱਤਰ ਬਣਦੇ? ਲੋਕ ਜੀ ਦੁਸ਼ਮਣ ਬਣਦੇ, ਜਿੰਨਾ ਹੰਕਾਰ ਜ਼ਿਆਦਾ ਉਹਨੇ ਦੁਸ਼ਮਣ ਵੀ ਜ਼ਿਆਦਾ ਬਣੀ ਜਾਂਦੇ। ਵੈਸੇ ਤੇ ਅੱਜ ਕੱਲ੍ਹ ਕੋ ਨਮਰਤਾ ਵਾਲਿਆਂ ਨੂੰ ਵੀ ਨਹੀਂ ਛੱਡਣ ਦੇਈ ਦੁਨੀਆ, ਇਹ ਵਿਕਾਰ ਹੀ ਇੰਨੇ ਵੱਧ ਗਏ ਹਨ, ਪਰ ਫਿਰ ਵੀ ਇਹ ਹੰਕਾਰੀ ਦੀ ਡੈਫੀਨੇਸ਼ਨ ਹੈ। ਮਿੱਤਰੰ ਤਜੰਤ ਸਤਰੰ ਦ੍ਰਿੜੰਤ ਅਨਕ ਮਾਇਆ ਵਿਸਥੀਰਣ ਹੈ। ਕਹਿੰਦੇ ਮਾਇਆ ਬੜੀ ਖੇਡ ਖੇਡਦੀ ਹੈ, ਇਹ ਜਿਹੜਾ ਹਉਮੈ ਹੈ ਨਾ ਹੰਕਾਰ, ਇਹਨੇ ਤੈਨੂੰ ਭਰਮਾ ਕੇ ਰੱਖਣਾ, ਇਹਨੇ ਖੇਡਾਂ ਖੇਡੀ ਜਾਣੀਆਂ ਤੇਰੇ ਜੀਵਨ ਚ, ਤੇ ਤੂੰ ਜੰਮੀ ਜਾਣਾ ਹੈ ਤੇ ਮਰੀ ਜਾਣਾ ਹੈ, ਤੇ ਜੰਮੀ ਜਾਣਾ ਤੇ ਮਰੀ ਜਾਣਾ ਤੇ ਦੁਖੀ ਰਹਿਣਾ ਹੈ। ਆਵੰਤ ਜਾਵੰਤ, ਸਮਝ ਆ ਗਈ ਜੀ? ਆਵੰਤ ਜਾਵੰਤ ਥਕੰਤ ਜੀਆ, ਦੁੱਖ ਸੁੱਖ ਬਹੁ ਭੋਗਣੇ। ਕਿੰਨੇ ਕੁ ਦੁੱਖ ਪਿਆਰਿਓ? ਬਹੁ ਬੋਲਿਆ ਕਰੋ ਵੀਰ, ਸਾਰੇ ਵੀਰ ਬੋਲਿਆ ਕਰੋ ਜ਼ਰੂਰ। ਅਸੀਂ ਆਪ ਜੀ ਨੂੰ ਬੇਨਤੀ ਕੀਤੀ, ਗਲਤ ਵੀ ਬੋਲੋਗੇ ਕੋਈ ਗੱਲ ਨਹੀਂ ਹੈ, ਮਹਾਰਾਜ ਜੀ
ਇੰਨਾ ਕੁ ਸਮਝ ਲਿਆ ਕਰੋ, ਆ ਪਿਆਰੇ ਸਾਡੇ ਪਿਤਾ ਜੀ ਦਾ ਦਰਬਾਰ ਹੈ ਤੇ ਅਸੀਂ ਉਹਨਾਂ ਦੇ ਧੀ ਪੁੱਤਰ ਬੈਠੇ ਹਾਂ, ਫਿਰ ਪਿਤਾ ਤੋਂ ਕਿਸੇ ਜੇਕੇ ਦੀ? ਹਾਂ, ਪਿਤਾ ਦਾ ਸਤਿਕਾਰ ਕਰਨਾ ਹੈ, ਹਰ ਤਰ੍ਹਾਂ ਪਿਤਾ ਦਾ ਸਤਿਕਾਰ ਕਰਨਾ ਹੈ, ਪਰ ਐਸਾ ਦੁਨੀਆਂ 'ਚ ਕੋਈ ਪਿਤਾ ਨਹੀਂ ਹੁੰਦਾ ਜਦੋਂ ਬੱਚਾ ਸਿੱਖਣ ਲਈ ਬੈਠਾ ਹੋਵੇ ਤੇ ਗਲਤੀ ਕਰੇ ਤੇ ਪਿਤਾ ਕਹੇ ਕਿਉਂ ਗਲਤ ਬੋਲਿਆ ਤੂੰ? ਪਿਤਾ ਕਹਿੰਦਾ ਪੁੱਤ ਏਦਾਂ ਨਹੀਂ, ਏਦਾਂ ਆਪ ਜੀ ਬੋਲੋਗੇ ਨਾ ਸਾਨੂੰ ਤੇ ਭਾਵੇਂ ਆਵਾਜ਼ ਨਾ ਸੁਣੀ ਉਸ ਪਿਆਰੇ ਜੀ ਨੂੰ ਸੁਣ ਜਾਣੀ, ਇਹ ਵੀ ਤੁਹਾਨੂੰ ਦੱਸ ਦਿੰਦੇ, ਤੇ ਦਾਤਾਂ ਵੀ ਉਸੇ ਨੇ।

ਤੇ ਬੜਾ ਖਤਰਨਾਕ ਰੋਗ ਹੈ। ਤੇ ਵੈਸੇ ਤੇ ਪਿਆਰੇ ਜੀ ਨੇ ਹੱਲ ਦੱਸ ਦਿੱਤਾ ਹੈ ਅਖੀਰਲੀ ਪੰਕਤੀ ਚ, ਪਰ ਅਜੇ ਹੱਲ ਵੱਲ ਨੂੰ ਮਨ ਨੇ ਤੁਰਨਾ ਨਹੀਂ ਹੈ। ਅਗਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਦੇ ਦੇ ਕੇ ਭਾਈ ਗੁਰਦਾਸ ਜੀ ਨੇ ਬਹੁਤ ਪਿਆਰ ਦੇ ਨਾਲ ਇਹ ਗੱਲਾਂ ਸਮਝਾਈਆਂ ਹੈ ਕਿੱਦਾਂ ਇਹਨਾਂ ਚੀਜ਼ਾਂ ਤੇ ਵਰਕ ਕਰਨਾ ਹੈ। ਆਓ ਪਿਆਰਿਓ, ਕਹਿੰਦੇ ਹੈ ਹੈਰਾਨੀ ਦੀ ਗੱਲ ਹੈ ਪਿਆਰਿਓ, ਸਾਡਾ ਆਪਣਾ ਮੈਡੀਕਲ ਪ੍ਰੋਫੈਸ਼ਨ ਹੈ, ਡਾਕਟਰਾਂ ਵੀਰਾਂ ਨੂੰ ਮਿਲਦੇ ਗਿਲਦੇ ਰਹਿੰਦੇ, ਸਾਈਕੋਲੋਜਿਸਟ ਨਾਲ ਗੱਲ ਕਰਦੇ ਹਾਂ, ਜਿੰਨੇ ਹੋਰ ਆ ਸਾਈਕੈਟ੍ਰਿਸਟ ਨਾਲ ਗੱਲ ਕਰਦੇ ਹਾਂ। ਅੱਛਾ ਦਿਮਾਗ ਕਿਹਨੂੰ ਖਰਾਬ ਹੁੰਦਾ ਹੈ? ਕਿਸੇ ਕਾਮੀ ਦਾ ਹੀ ਤੇ ਖਰਾਬ ਹੁੰਦਾ ਹੈ, ਕਿਸੇ ਲੋਭੀ ਦਾ ਹੀ ਤੇ ਦਿਮਾਗ ਖਰਾਬ ਹੁੰਦਾ ਹੈ, ਕਿਸੇ ਹੰਕਾਰੀ ਦਾ ਹੀ ਤੇ ਹੁੰਦਾ। ਇਹ ਸਾਰੀਆਂ ਜਿਹੜੀਆਂ ਬਿਮਾਰੀਆਂ ਇਹਨਾਂ ਵਿਕਾਰਾਂ ਤੋਂ ਹੀ ਆ ਰਹੀਆਂ। ਤੇ ਅਸੀਂ ਉਹਨਾਂ ਨਾਲ ਗੱਲ ਕਰਦੇ ਹੁੰਦੇ ਕਿ ਜਿੰਨੀ ਸਾਇੰਸ ਹੈ ਨਾ, ਇਹ ਉਸ ਬਿਮਾਰੀ ਨੂੰ ਮੂਲੋਂ ਨਹੀਂ ਪੁੱਟਦੀ, ਜਸਟ ਮਾਸਕ ਕਰ ਦਿੰਦੀ ਉਸਨੂੰ, ਦਵਾਈਆਂ ਉਹਨੂੰ ਮਾਸਕ ਕਰ ਦਿੰਦੀਆਂ ਤੇ ਕਹਿੰਦੇ ਦਵਾਈ ਖਾਈ ਜਾ ਜਿੰਦਾ ਰਹੇਗਾ, ਜਿੱਦਾਂ ਦਵਾਈ ਛੱਡ ਦਿੱਤੀ ਤੂੰ ਉੱਥੇ ਪਿੱਛੇ ਚਲਿਆ ਜਾਏਗਾ। ਇੱਕ ਤਰੀਕਾ ਪੱਕਾ ਪਰਮਾਨੈਂਟ ਇਲਾਜ ਹੈ, ਕੋਈ ਕਰਨਾ ਚਾਹੇ ਉਹ ਹੁੰਦਾ ਇਸ ਪਿਆਰੇ ਕੋਲ ਆਣ ਕੇ, ਔਰ ਵੇਖਿਆ ਜੀਵਨ ਚ ਵੇਖਿਆ ਹੈ ਪਿਆਰਿਓ, ਵੇਖਿਆ ਇੱਥੇ ਢਹਿੰਦੀਆਂ ਕਲਾਂ ਵਾਲੇ ਵੀ ਆਣ ਕੇ ਆਪਣਾ ਜੀਵਨ ਮੁੜ ਕੇ ਸ਼ਹਾਦਤਾਂ ਪ੍ਰਾਪਤ ਕਰ ਜਾਂਦੇ, ਚੜ੍ਹਦੀਆਂ ਕਲਾਂ ਦਾ ਜੀਵਨ ਜਿੰਦੇ ਹੋਏ। ਵੈਦਿਅੰ ਪਾਰ ਬ੍ਰਹਮ ਪਰਮੇਸ਼ਵਰ ਅਰਾਧ ਨਾਨਕ ਹਰ ਹਰ ਹਰੇ, ਕਹਿੰਦੇ ਇਹ ਤਰੀਕਾ ਹੈ ਇੱਕ ਇਸ ਹੰਕਾਰ ਨੂੰ, ਕਿਉਂਕਿ ਉਹ ਪੰਕਤੀ ਪੂਰੀ ਨਹੀਂ ਸੀ ਪੜੀ, ਉੱਥੇ ਸੀ ਹਉ ਮੈਂ ਦੀਰਘ ਰੋਗ ਹੈ ਦਾਰੂ ਪੀਏ ਸਮਾਹੇ। ਕਹਿੰਦੇ ਭਾਵੇਂ ਏਡਾ ਕਰੋਨਿਕ ਹੈ, ਵੈਸੇ ਦੁਨੀਆਂ ਚ ਕਰੋਨਿਕ ਬਿਮਾਰੀ ਉਹਨੂੰ ਕਿਹਾ ਜਾਂਦਾ ਹੈ ਜਿਹਦਾ ਇਲਾਜ ਨਹੀਂ ਹੁੰਦਾ। ਸ਼ੂਗਰ ਕਹਿ ਦਿੰਦੇ ਆ ਨਾ ਕੋਈ ਬਿਮਾਰੀ, ਉਹਨੂੰ ਕਰੋਨਿਕ ਉਹਨੂੰ ਕਿਹਾ ਜਾਂਦਾ ਹੈ, ਜਿਵੇਂ ਕੋੜ ਹੁੰਦਾ ਸੀ ਹੋ ਜਾਂਦਾ ਸੀ ਮੁੜ ਕੇ ਸਰੀਰ ਹੀ ਚਲਿਆ ਜਾਂਦਾ ਸੀ, ਇਹ ਬਿਮਾਰੀਆਂ ਨੂੰ ਕਰੋਨਿਕ ਕਿਹਾ। ਕਰੋਨਿਕ ਹੁੰਦੀ ਉਹ ਬਿਮਾਰੀ ਜਿਹੜੀ ਇੱਕ ਵਾਰੀ ਸਰੀਰ ਨੂੰ ਲੱਗ ਜੇ ਮੁੜ ਕੇ ਕਦੇ ਨਹੀਂ ਜਾਂਦੀ, ਸਮਝ ਗਏ ਜੀ। ਪਰ ਮਹਾਰਾਜ ਕਹਿੰਦੇ ਹੈ ਇਹ ਕਰੋਨਿਕ ਬਿਮਾਰੀ, ਪਿੱਛੋਂ ਬੜੀ ਲੰਮੇ ਚੱਲੀ ਆ ਰਹੀ, ਜਿਸ ਦਿਨ ਤੋਂ ਤੂੰ ਪਹਿਲੇ ਦਿਨ ਤੋਂ ਵਿਛੜਿਆ ਹੈ, ਪਤਾ ਨਹੀਂ ਲੱਖਾਂ ਸਾਲ ਹੋ ਗਿਆ ਹੈ, ਉਦਣ ਤੋਂ ਤੂੰ ਇਸੇ ਚੀਜ਼ ਦਾ ਬਿਮਾਰ ਹੈ, ਪਰ ਕਹਿੰਦੇ ਦਾਰੂ ਹੈ ਇਹਦਾ। ਹਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਇੱਕ ਹੀ ਇਲਾਜ ਹੈ, ਇਹ ਸੱਚੀ ਗੱਲ ਹੈ ਵੀਰੋ, ਇਹ ਪ੍ਰੈਕਟੀਕਲ ਕੀਤੀਆਂ ਹੋਈਆਂ ਬਾਤਾਂ ਹੈ, ਤੇ ਜਿਹੜੀਆਂ ਕਿ ਇਹ ਸ਼ਬਦ ਹੀ ਹੈ ਜਿਹੜਾ ਕਾਮ ਦੇ ਰੋਗ ਨੂੰ, ਕ੍ਰੋਧ ਦੇ, ਲੋਭ ਦੇ, ਮੋਹ ਦੇ ਰੋਗ ਨੂੰ, ਹੰਕਾਰ ਦੇ ਰੋਗ ਨੂੰ ਬੁੱਢੋਂ ਪੁੱਟ ਦਿੰਦਾ ਹੈ। ਇਹ ਤਸਵੀਰ ਹੈ ਬੱਚਿਆਂ ਵਾਸਤੇ ਇਸ ਨੂੰ ਸਮਝਣ ਲਈ, ਇਸ ਦਾ ਰੋਗ ਦਾ ਇੱਕ ਵਿਕਰਾਲ ਜਿਹਾ ਰੂਪ ਹੈ, ਇਹ ਕੀ ਕਰਦਾ ਹੈ ਤੇਰੇ ਦੁਸ਼ਮਣ ਬਣਾਈ ਜਾਂਦਾ ਹੈ ਹੰਕਾਰ, ਇਹ ਤੈਨੂੰ ਬਾਰ ਬਾਰ ਜਨਮਾਂ ਚ ਲੈ ਕੇ ਜਾਂਦਾ ਹੈ, ਤੈਨੂੰ ਪੀੜਾ ਚ ਲੈ ਕੇ ਜਾਂਦਾ ਹੈ, ਦੁੱਖ ਚ ਲੈ ਕੇ ਜਾਂਦਾ ਹੈ, ਤੂੰ ਜੰਮਦਾ ਰਹਿੰਦਾ ਹੈ, ਮਰਦਾ ਰਹਿੰਦਾ ਹੈ, ਤੇ ਇਹਦਾ ਇਹਦਾ ਨਿਵਾਰਨ ਕਰਨ ਲਈ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਹੈ। ਮਹਾਰਾਜ ਜੀ ਨੇ ਫਿਰ ਹੰਕਾਰੀ ਮਨੁੱਖ ਨੂੰ ਕਿੱਦਾਂ ਕਿੱਦਾਂ ਅਫੈਕਟ ਕਰਦੀ ਲਾਈਫ, ਹੁਣ ਉਦਾਹਰਨਾਂ ਕੁਛ ਸ਼ੁਰੂ ਹੋਣ ਲੱਗੀਆਂ।

ਕਹਿੰਦੇ ਜਿਨ ਅੱਛਾ ਇਹ ਦੱਸੋ ਪਿਆਰੇ ਹੰਕਾਰ ਗੁਣ ਦਾ ਹੁੰਦਾ ਹੈ ਕਿ ਔਗਣ ਦਾ ਹੁੰਦਾ ਹੈ? ਗੁਣ ਦਾ ਹੁੰਦਾ ਹੈ, ਇਹ ਸੱਚ ਹੈ ਗੱਲ। ਪਰ ਅਸੀਂ ਤੁਹਾਨੂੰ ਪੁੱਛਦੇ ਹਾਂ, ਕਦੇ ਔਗਣ ਦਾ ਹੰਕਾਰ ਵੇਖਿਆ ਤੁਸੀਂ ਕਿ ਨਹੀਂ ਵੇਖਿਆ? ਜਿਹੜਾ ਸ਼ਰਾਬੀ ਬੰਦਾ ਹੁੰਦਾ ਹੈ ਉਹਨੇ ਘਰੇ ਬਾਰ ਬਣਾਇਆ ਹੁੰਦਾ ਤੇ ਹਰ ਆਏ ਗਏ ਨੂੰ ਆਪਣੇ ਹੰਕਾਰ ਨਾਲ ਦਿਖਾਉਣ ਦਿਆ ਹੁੰਦਾ, ਉਹ ਔਗਣ ਦਾ ਹੰਕਾਰ ਹੈ ਪਿਆਰਿਓ। ਸ਼ਰਾਬ ਪੀ ਕੇ ਵੀ ਹੰਕਾਰ ਦੀਆਂ ਬਾਤਾਂ ਦੱਸਣਾ ਰਿਹਾ ਹੈ, ਮੈਂ ਪੀ ਲਈ ਹੈ, ਮੈਂ ਬਹੁਤ ਚੰਗਾ ਹੋ ਗਿਆ, ਔਗਣ ਦਾ ਵੀ ਹੈ। ਮਹਾਰਾਜ ਜੀ ਦੇ ਇੱਕ ਬੋਲ ਵੀ ਬੜੇ ਪਿਆਰੇ ਆਉਂਦੇ ਆ, ਕਹਿੰਦੇ ਨਾਨਕ ਮੂਰਖ ਇਹ ਗੁਣ। ਅਸੀਂ ਕਿਹਾ ਮਹਾਰਾਜ ਜੀ ਮੂਰਖ ਚ ਕਿਹੜਾ ਗੁਣ ਹੁੰਦਾ ਜਿਹੜਾ ਤੁਸੀਂ ਇਹ ਲਿਖ ਦਿੱਤਾ ਹੈ? ਪਿਆਰੇ ਜੀ ਨੂੰ ਅਸੀਂ ਕਿਹਾ ਮਹਾਰਾਜ ਜੀ ਆਪ ਜੀ ਨੇ ਲਿਖਿਆ ਹੈ ਨਾਨਕ ਮੂਰਖ ਇਹ ਗੁਣ, ਤੇ ਇੱਥੇ ਮੂਰਖ ਚ ਤੇ ਗੁਣ ਨਹੀਂ ਹੁੰਦਾ। ਕਹਿੰਦੇ ਮੂਰਖ ਚ ਹੁੰਦਾ ਤੇ ਔਗਣ ਹੈ, ਪਰ ਦੱਸਦਾ ਲੋਕਾਂ ਨੂੰ ਗੁਣ ਹੀ ਹੈ। ਕਿਉਂ ਜੀ? ਸਾਰੇ ਬੋਲੋ ਵੀਰ, ਸ਼ਰਾਬ ਪੀਣੀ ਔਗਣ ਹੈ ਕਿ ਗੁਣ ਹੈ? ਤੇ ਜਿਹੜਾ ਪੀਣ ਵਾਲਾ ਜਦੋਂ ਵਡਿਆਈ ਕਰਕੇ ਆਪਣੀ ਦੱਸ ਰਿਹਾ ਹੁੰਦਾ, ਗੁਣ ਦੱਸ ਰਿਹਾ ਹੁੰਦਾ ਕਿ ਔਗਣ ਦੱਸ ਰਿਹਾ ਹੁੰਦਾ? ਗੁਣ ਬਣਾ ਕੇ ਦੱਸ ਰਿਹਾ ਹੁੰਦਾ ਨਾ। ਕਹਿੰਦੇ ਇਹ ਔਗਣ ਨੂੰ ਆਪਣੇ ਨੂੰ ਗੁਣ ਬਣਾ ਬਣਾ ਕੇ ਦੱਸਦਾ, ਨਹੀਂ ਤਾਂ ਇਹ ਹਉਮੇ ਦੀ ਖੇਡ ਹੈ ਪਿਆਰਿਆ। ਹਉਮੇ ਚ ਏਦਾਂ ਹੀ ਹੁੰਦਾ ਹੈ। ਕਹਿੰਦੇ ਇਹਨੂੰ ਧਨ ਦਾ ਤੇ ਜਵਾਨੀ ਦਾ ਹੰਕਾਰ ਹੈ। ਅਕਸਰ ਤੁਸੀਂ ਵੇਖੋ ਹੰਕਾਰ ਦਾ ਮੂਲ ਜਿਹੜਾ ਜੀਵਨ ਚ, ਗਰੀਬ ਬੰਦੇ ਨੂੰ ਵੇਖਿਓ, ਉਹਦੇ ਤੇ ਹੱਥੀ ਜੁੜੇ ਜੇ ਰਹਿੰਦੇ ਆ। ਧਨ ਤੇ ਜਵਾਨੀ, ਇਹ ਦੋ ਬਹੁਤ ਵੱਡੇ ਕਾਰਨ ਹਨ। ਮਹਾਰਾਜ ਨੇ ਐਵੇਂ ਨਹੀਂ ਕਿਹਾ ਸੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ,

ਅੱਛਾ, ਅਸੀਂ ਆਸਟ੍ਰੇਲੀਆ ਚ ਰਹਿੰਦੇ, ਬੀਚਾਂ ਤੇ ਬਹੁਤ ਗਏ ਆ, ਆਪ ਜੀ ਵੀ ਗਏ ਹੋਗੇ ਵਿਦੇਸ਼ਾਂ ਚ ਰਹਿੰਦੇ ਆ, ਆਹ ਚੀਜ਼ ਅਸੀਂ ਕਦੇ ਨਹੀਂ ਰਿਲਾਈਜ਼ ਕੀਤੀ ਜਿਹੜੀ ਇਸ ਪੰਕਤੀ ਤੋਂ ਰਿਲਾਈਜ਼ ਹੋਈ।

ਹੈਰਾਨੀ ਦੀ ਗੱਲ, ਤੁਸੀਂ ਵੇਖਿਆ ਸਮੁੰਦਰ ਦੇ ਲਾਗੇ ਜਿੰਨਾ ਥਾਂ ਹੁੰਦਾ ਹੈ ਰੇਤਲਾ ਜਿਹਾ ਹੁੰਦਾ ਹੈ ਤੇ ਸੁੱਕਾ ਜਿਹਾ ਹੁੰਦਾ ਹੈ। ਕਹਿੰਦੇ ਇਸ ਹੰਕਾਰੀ ਦੇ ਬੜੀ ਹੈਰਾਨੀ ਹੋਈ ਕਿ ਇਹਦੇ ਇੱਧਰ ਵੀ ਪਾਣੀ ਹੈ, ਇੱਧਰ ਵੀ ਉੱਤੋਂ ਪਾਣੀ ਪੈ ਰਿਹਾ ਤੇ ਆਹ ਥਾਂ ਸੁੱਕਾ ਰਹਿ ਜਾਂਦਾ। ਇਹ ਸਾਡੇ ਹਾਲਾਤ ਹਨ। ਆ ਪਾਣੀ ਪਿਆਣੀ ਪਿਆਰੇ ਦੇ ਕੋਲ, ਅੰਮ੍ਰਿਤ ਰੂਪ ਬਾਣੀ ਦੇ ਕੋਲ ਬੈਠੇ ਆ, ਸਾਧ ਸੰਗਤ ਰੂਪ ਮੀਂਹ ਵੀ ਪੈ ਰਿਹਾ ਉੱਤੇ ਤੇ ਨਿਸ਼ਾਨ ਸਿੰਘ ਥੱਲੇ ਸੁੱਕੇ ਦਾ ਸੁੱਕਾ ਹੀ। ਗੁਰਬਾਣੀ ਨੇ ਇਹਦੇ ਉੱਤੇ ਅਸਰ ਹੀ ਨਹੀਂ ਕੀਤਾ। ਕਹਿੰਦੇ ਕਿਉਂ? ਕਹਿੰਦੇ ਇਹਦੇ ਉੱਤੇ ਸਰੀਰ ਦੇ ਉੱਤੇ ਸਮਝ ਲਓ ਜਿਵੇਂ ਤੇਲ ਜਿਹਾ ਮਲਿਆ ਹੋਵੇ ਤੇ ਤਿਲਕ ਨਹੀਂ ਜਾਂਦਾ ਕੋਈ। ਕਹਿੰਦੇ ਇਹਦੇ ਹੰਕਾਰ ਤੇ, ਕਿਉਂਕਿ ਹੰਕਾਰ ਪਰਾਂ ਹੁੰਦਾ ਤੇ ਗੁਰਬਾਣੀ ਨੇ ਆ ਕੇ ਟਿਕਣਾ ਸੀ, ਇਹ ਹੰਕਾਰ ਲੈ ਕੇ ਦਰਬਾਰ ਚ ਬੈਠਿਆ, ਹੰਕਾਰ ਲੈ ਕੇ ਇਹਨੇ ਕਥਾ ਕੀਤੀ ਤਾਂ ਪਿਆਰੇ ਜੀ ਦਾ ਨਾਮ ਇਹਦੇ ਅੰਦਰ ਨਾ ਟਿਕਿਆ। ਫਰੀਦਾ ਗਰਬ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉਂ, ਟਿੱਬੇ ਜਿਉਂ ਮੀਹਾ। ਅੱਗੇ ਸਲੋਕ ਆ ਗਿਆ ਪਿਆਰੇ ਜੀ ਨੌਵੇਂ ਪਾਤਸ਼ਾਹ ਜੀ ਦਾ। ਇਹਦੇ ਵਿੱਚ ਮਹਾਰਾਜ ਜੀ ਨੇ ਚਾਰ ਚੀਜ਼ਾਂ ਗਿਣੀਆਂ, ਗਾਇਓ ਲਿਖੀਆਂ ਹਨ,

ਆਪ ਜੀ ਨੂੰ ਇੱਕ ਪ੍ਰਸ਼ਨ ਪੁੱਛਦੇ ਆ, ਜਦੋਂ ਤੀਰਥ ਤੇ ਜਾ ਕੇ ਆਉਂਦੇ, ਸਿੱਖਾਂ ਦਾ ਸਭ ਤੋਂ ਵੱਡਾ ਤੀਰਥ ਸ਼ਾਇਦ ਦਰਬਾਰ ਸਾਹਿਬ ਹੀ ਹੈ, ਮਾਫ ਕਰਨਾ ਸੱਚ ਬਾਲ ਬੋਲਦੇ ਆ, ਆਪ ਜੀ ਵੀ ਸੱਚ ਹੀ ਬੋਲਿਓ, ਦਰਬਾਰ ਸਾਹਿਬ ਜਾ ਕੇ ਆਉਣ ਤੋਂ ਬਾਅਦ ਸਾਡੇ ਅੰਦਰ ਨਿਮਰਤਾ ਹੁੰਦੀ ਕਿ ਹੰਕਾਰ ਹੁੰਦਾ ਹੈ? ਦੋ ਜਵਾਬ ਹੈ, ਇੰਨਾ ਟਾਈਮ ਤਾਂ ਨਹੀਂ ਚਾਹੀਦਾ। ਅਕਸਰ ਅਸੀਂ ਇਹਨਾਂ ਚੀਜ਼ਾਂ ਨੂੰ ਹੰਕਾਰ ਦੇ ਵਾਚ ਕਰਦੇ ਹਾਂ, ਮੈਂ ਦਰਬਾਰ ਸਾਹਿਬ ਜਾ ਕੇ ਆਇਆ ਜਿਸ ਕੋ, ਮਾਫ ਕਰਨਾ ਤੂੰ ਜਾ ਪਿਆਰੇ ਜੀ ਦਾ ਕੋਈ ਸ਼ਬਦ ਕਮਾ ਕੇ ਆ, ਉਹ ਝੋਲੀ ਪਵਾ ਕੇ ਆ, ਤੇ ਸਿਰ ਤੇਰਾ ਨੀਵਾਂ ਜਿਹਾ ਹੋਵੇ ਤੇ ਆਰਾਮ ਨਾਲ ਤੁਰਿਆ ਐਵੇਂ ਘਰ ਕੇ ਪਿਆਰੇ ਕੋਲੋਂ ਇੱਦਾਂ ਦਾਤ ਝੋਲੀ ਚ ਪਾ ਕੇ ਤੇ ਕਵੇਂ ਪਿਆਰੇ ਮੈਂ ਤੇ ਕਮਾਵਾਂਗਾ ਜਾ ਕੇ ਘਰੇ, ਪਰ ਨਹੀਂ ਹੁੰਦਾ। ਵਰਤ ਰੱਖਣ ਦਾ ਹੰਕਾਰ ਹੈ, ਦਾਨ ਕਰਨ ਤੋਂ ਬਾਅਦ ਚ ਪਿਆਰੇ ਉਹ ਨਿਮਰਤਾ ਆਉਂਦੀ ਕਿ ਹੰਕਾਰ ਆਉਂਦੀ ਸਾਡੇ ਅੰਦਰ? ਹੰਕਾਰ ਆ ਰਿਹਾ। ਅੱਛਾ, ਕੰਮ ਚੰਗੇ ਸੀਗੇ ਵੈਸੇ, ਵਰਤ ਦਾ ਤੇ ਸਿੱਖੀ ਨਾਲ ਲੈਣਾ ਦੇਣਾ ਨਹੀਂ ਹੈ ਭਾਵੇਂ, ਪਰ ਮਹਾਰਾਜ ਕਹਿੰਦੇ ਤੀਰਥ ਤੇ ਜਾਣਾ ਚੰਗਾ ਕੰਮ ਸੀ, ਤੂੰ ਹੰਕਾਰ ਕਰ ਲਿਆ। ਤੂੰ ਤਾਂ ਪੁੰਨ ਦਾਨ ਕਰਕੇ ਵੀ ਤੇ ਜਿਨ੍ਹਾਂ ਨੇ ਵਰਤ ਰੱਖਿਆ ਉਹਨਾਂ ਨੇ ਵੀ ਵਰਤ ਦਾ ਹੰਕਾਰ ਕਰ ਲਿਆ, ਤੇ ਕੀ ਕਹਿੰਦੇ ਮਨ

ਕਹਿੰਦੇ ਤੀਰਥ ਤੇ ਗਿਆ ਤੂੰ ਵਰਤ ਵੀ ਰੱਖ ਲਿਆ, ਮਾਫ ਕਰਨਾ ਸਾਡਾ। ਅੱਛਾ ਗੁਰਸਿੱਖ ਕਾਹਦਾ ਵਰਤ ਰੱਖਦਾ ਭਲਾ? ਵਕਾਰਾਂ ਤੋਂ ਆਪਣੇ ਮਨ ਨੂੰ ਰੋਕਣ ਦਾ। ਮੈਂ ਕਾਮ ਤੋਂ ਰੋਕ ਕੇ ਰੱਖਾਂਗਾ ਆਪਣੇ ਮਨ ਨੂੰ। ਇੱਕ ਹਫ਼ਤੇ ਦਾ ਵਰਤ ਹੈ ਜੀ ਮੇਰਾ, ਇੱਕ ਹਫ਼ਤਾ ਮੈਂ ਹੰਕਾਰ ਦਾ ਬੋਲ ਨਹੀਂ ਬੋਲਾਂਗਾ, ਮੈਂ ਵਰਤ ਰੱਖ ਲਿਆ। ਇੱਕ ਹਫ਼ਤਾ ਹੁਣ ਮੈਂ ਨਿੰਦਿਆ ਨਹੀਂ ਕਰਾਂਗਾ, ਮੈਂ ਵਰਤ ਰੱਖ ਲਿਆ। ਇਹ ਵਰਤ ਹੋ ਗਿਆ ਨਾ ਗੁਰਸਿੱਖ ਦਾ। ਤੀਰਥ ਵਰਤ ਅਰ ਦਾਨ ਕਰ, ਕਹਿੰਦੇ ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜੀਰੋ ਜੀਰੋ, ਨਿਹਫਲ ਜਾਤ ਤਿਹ ਜਿਉਂ ਕੁੰਚਰ ਇਸ਼ਨਾਨ। ਅੱਛਾ ਅਸੀਂ ਕਹਾਂਗੇ ਮਹਾਰਾਜ ਜੀ ਮੈਂ ਤੇ ਇੰਨੀ ਦੂਰੋਂ ਟਿਕਟ ਲਾ ਕੇ ਆਇਆ, ਦਰਬਾਰ ਸਾਹਿਬ ਦੀ ਲਾਈਨ ਚ ਵੀ ਖਲੋਤਾ 3 ਘੰਟੇ ਮਹਾਰਾਜ ਜੀ, ਏਦਾਂ ਹੀ ਹੁੰਦਾ ਜੀ ਪਿਆਰਿਓ? ਤੇ ਮਹਾਰਾਜ ਜੀ ਮੈਂ ਫਿਰ ਆਪਣਾ ਖੇਡ ਆਪੇ ਵਿਗਾੜ ਲਈ। ਕਾਰਨ ਸਿਰਫ ਕਹਿੰਦੇ ਤੂੰ ਹੰਕਾਰ ਕਰ ਲਿਆ ਇਸ ਚੀਜ਼ ਦਾ ਤੇ ਤੇਰਾ ਕੁਛ ਵੀ ਤੈਨੂੰ ਮਿਲਿਆ ਨਾ। ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਕੁੰਚਰ ਕੀ ਹੁੰਦਾ ਹੈ ਜੀ? ਹਾਥੀ। ਉਸ ਨੂੰ ਜਦੋਂ ਛੱਪੜ ਚ ਵਾੜ ਦੋ, ਪਾਣੀ ਚ ਵਾੜ ਦੋ, ਨਹਾਉਂਦਾ ਹੈ ਤੇ ਨਹਾ ਕੇ ਉਸੇ ਵੇਲੇ ਚਿੱਕੜ ਨਾਲ ਸੁੰਡ ਭਰਦਾ ਹੈ, ਬਾਹਰ ਨਿਕਲਦਾ ਤੇ ਚਿੱਕੜ ਪਾ ਲੈਂਦਾ ਹੈ ਆਪਣੇ ਉੱਤੇ। ਕੁਛ ਏਦਾਂ ਦਾ ਸੁਨਹਿਰੀਓ ਨਹਾਉਂਦਾ ਹੈ ਤੇ ਫਿਰ ਗੰਦਗੀ ਚ। ਅੱਛਾ ਹੈਰਾਨੀ ਦੀ ਗੱਲ ਹੈ, ਮਾਫ ਕਰਨਾ ਆਪਣੇ ਅੰਦਰ ਦਾਸ ਰਿਫਲੈਕਟ ਕਰ ਰਿਹਾ ਆਪ ਜੀ ਨੇ ਆਪਣੇ ਅੰਦਰ, ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਚ ਕੀ ਕਰ ਰਹੇ ਹੁੰਦੇ ਆ? ਨਿੰਦਾ ਬਹੁਤਾਤ ਇਹੀ ਚੱਲ ਰਿਹਾ ਹੁੰਦਾ। ਸਾਨੂੰ ਯਾਦ ਹੈ ਇੱਕ ਇੰਸੀਡੈਂਸ ਚੇਤੇ ਆ ਗਿਆ, 68 ਤੀਰਥ ਦੇ ਕੋਲ ਸ਼ਾਮ ਦਾ ਸਮਾਂ 5 ਵਜੇ ਦਾਸ ਬੈਠਾ ਉੱਚਾ ਥਾਂ ਹੁੰਦਾ ਨਾ ਸਰੋਵਰ ਦੇ ਨਾਲ, ਤੇ ਥੋੜਾ ਚਿਰ ਸੁਰਤ ਲਾਈਏ ਕੀਰਤਨ ਦੇ ਵਿੱਚ। ਜਦੋਂ ਅਸੀਂ ਬੈਠੇ ਸਾਡੇ ਕੋਲ ਇੱਕ ਗੋਰਾ ਆਣ ਕੇ ਬੈਠ ਗਿਆ 1 ਮੀਟਰ ਕੁ ਦੂਰ, ਤੇ ਗੋਰੇ ਨੇ ਵੀ ਸਾਡੇ ਵੱਲ ਚੌਂਕੜਾ ਲਾ ਲਿਆ। ਸਾਨੂੰ ਪਤਾ ਕਿੱਦਾਂ ਲੱਗਾ ਕਿ ਸਾਡੇ ਪਿੱਛੇ 2 ਸਰਕਲ ਬਣੇ ਹੋਏ ਸੀ ਪੰਜਾਬ ਦੀ ਸੰਗਤ ਦੇ, ਆਪਣੇ ਸਾਡੀ ਸੰਗਤ ਦੇ ਆਪਾਂ ਜਿਨ ਦੋ, ਉਹਨਾਂ ਨੇ ਗੋਲ ਕੰਪਲੀਟ ਗੋਲ ਸਰਕਲ ਸੀ ਜਿਨ੍ਹਾਂ ਚ ਕੁਛ ਦੀ ਦਰਬਾਰ ਸਾਹਿਬ ਵੱਲ ਪਿੱਠ ਵੀ ਸੀ, ਤੇ 2 ਸਰਕਲ ਸੀ ਔਰ ਬਹੁਤ ਉੱਚੀ ਉੱਚੀ ਗੱਲਾਂ ਕਰ ਰਹੇ ਸੀ। ਹੁੰਦਾ ਕੀ ਸੀ, ਅਸੀਂ ਜਦੋਂ ਇੱਦਾਂ ਸੁਰਤ ਲਾ ਕੇ ਬੈਠਦੇ ਸੀ ਤੇ ਉਹ ਜਦੋਂ ਰੌਲਾ ਪਾਉਂਦੇ ਸੀ ਸੁਰਤ ਖਿੰਡ ਜਾਂਦੀ ਸੀ, ਅਸੀਂ ਜਦੋਂ ਇੱਧਰ ਨੂੰ ਵੇਖਦੇ ਸੀ ਤੇ ਗੋਰਾ ਵੀ ਸਾਡੇ ਵੱਲ ਵੇਖ ਕੇ ਤੇ ਥੋੜੀ ਜਿਹੀ ਸਮਾਈਲ ਕਰਦਾ ਸੀ, ਦੱਸ ਕੀ ਕਰੀ ਜਾਂਦੇ। ਆਪ ਜੀ ਨੂੰ ਪਤਾ ਹੁਣ ਸਮਾਂ ਤੇ ਹੋ ਰਿਹਾ ਨਹੀਂ ਕਿਸੇ ਨੂੰ ਬਹੁਤਾ ਕੁਛ ਕਹਿਣ ਦਾ। 2-4 ਵਾਰ ਅਸੀਂ ਕੋਸ਼ਿਸ਼ ਕੀਤੀ, ਅਖੀਰ ਜਦੋਂ ਮਨ ਨਾ ਟਿਕਿਆ ਤੇ ਗੋਰੇ ਨੇ ਤੇ ਮੈਂ ਇੱਕ ਦੂਜੇ ਵੱਲ ਵੇਖ ਕੇ ਸਮਾਈਲ ਕੀਤੀ ਤੇ ਦੋਵੇਂ ਉੱਠ ਕੇ ਤੁਰ ਕੇ ਤੇ ਪਰਾਂ ਜਾਠ ਕੇ ਬੈਠ ਗਏ। ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵੀ ਸਾਡੇ ਵਾਸਤੇ ਨਿੰਦਿਆ ਦਾ ਘਰ ਹੋ ਗਈਆਂ ਹੈ ਪਿਆਰਿਓ। ਕਹਿੰਦੇ ਨਾਨਕ ਨੇਫਲ ਜਾਤ ਤਿਹ ਜਿਉਂ ਕੁੰਚਰ ਇਸ਼ਨਾਨ, ਹੰਕਾਰੀ ਦੇ

ਬਹੁਤਾ ਔਖਾ ਪ੍ਰਸ਼ਨ ਨਹੀਂ ਪੁੱਛਣਾ, ਛੋਟਾ ਜਿਹਾ ਪੁੱਛ ਲੈਂਦੇ ਹਾਂ। ਜਵਾਬ ਦਿਆ ਕਰੋ ਪਿਆਰਿਓ, ਘਰ ਦੇ ਵਿੱਚ 5-6 ਜੀ ਆਪਣੇ ਇੱਦਾਂ ਹੀ ਆ ਜੀ, ਮਾਤਾ ਪਿਤਾ ਪਤਨੀ ਬੱਚੇ ਜਾਂ ਭਰਾ ਭੈਣ ਜਿਹੜੇ। ਅੱਛਾ ਇੱਕ ਗੱਲ ਦੱਸੋ, ਉਹਨਾਂ ਦੇ ਨਾਲ ਹਰ ਵੇਲੇ ਆਪਣੇ ਅੰਦਰ ਖਿਆਲ ਕੀ ਚੱਲਦਾ ਕਿ ਕੌਣ ਸਿਆਣਾ ਇਸ ਘਰ ਦੇ ਵਿੱਚ? ਆਪਣੇ ਤੇ ਹੁੰਦੀ ਸੂਈ। ਅੱਛਾ ਘਰ ਚ ਪਿਤਾ ਹੈ ਤੇ ਸੂਈ ਆਪਣੇ ਤੇ ਸਿਆਣਾ ਮੈਂ ਆ, ਸਾਰੇ ਜਣੇ ਭੈਣਾਂ ਨੂੰ, ਕਿਉਂ ਭੈਣੋ ਏਦਾਂ ਹੀ ਹੁੰਦਾ ਨਾ। ਹਰ ਗੱਲ ਤੇ ਅਸੀਂ ਆਪਣੇ ਆਪ ਨੂੰ ਰਾਈਟ ਰੱਖਦੇ ਹਾਂ ਤੇ ਦੂਜਿਆਂ ਨੂੰ ਰੋਂਗ ਦੇ ਉੱਤੇ, ਆਹੀ ਖੇਡ ਆ। ਏਦਾਂ ਹੀ ਆ ਜੀ, ਆਪਸ ਕੋ ਦੀਰਘ ਕਰ ਜਾਣਾ, ਮੈਂ ਸਿਆਣਾ ਹੈ, ਮੈਂ ਚੰਗਾ ਹਾਂ। ਚੰਗਾ ਵੀ ਵੇਖੋ, ਘਰ ਚ ਆਪਣੇ ਆਪ ਨੂੰ ਅਸੀਂ ਆਪ ਨੂੰ ਚੰਗਾ ਸਮਝਦੇ ਹਾਂ। ਅੱਛਾ ਭਾਈ ਜਿਹਨੇ ਤੈਨੂੰ ਜਨਮ ਦਿੱਤਾ ਉਹ ਪਿਤਾ ਵੀ ਹੁਣ ਮਾੜਾ ਹੋ ਗਿਆ, ਜਿਹਨੇ ਤੈਨੂੰ ਜਨਮ ਦਿੱਤਾ ਉਹ ਮਾਂ ਵੀ ਹੁਣ ਮਾੜੀ ਹੋ ਗਈ, ਤੇਰਾ ਦਾਦਾ ਦਾਦੀ ਬੈਠੇ। ਹਰ ਬੰਦਾ ਇਹ ਆਪ ਜੀ ਨੇ ਤਾਂ ਗੱਲ ਕੀਤੀ ਕਿ ਆਪਾਂ ਵੇਖੀਏ ਚੀਜ਼ਾਂ ਨੂੰ ਕਿ ਕਿੱਥੇ ਕਿੱਥੇ ਹਉਮੈ ਕਿੱਦਾਂ ਕਿੱਦਾਂ ਖੇਡਦੀ ਜੀਵਨ ਦੇ ਵਿੱਚ। ਆਪਸ ਕੋ ਦੀਰਘ ਕਰ ਜਾਣਾ ਔਰਨ ਕੋ ਲਗ ਮਾਤ, ਕਹਿੰਦੇ ਦੂਜਿਆਂ ਨੂੰ ਨੀਵਾਂ ਕਰਕੇ ਜਾਣਦੇ ਆ।

ਇਹ ਅਸਲ ਚ ਸਿੱਧਾ ਅਰਥ ਅੱਖਰ ਇਹ ਹੈ ਕਿ ਮਨ ਬਚ ਕਰਮ, ਮਨਸਾ ਬਾਚਾ ਕਰਮਨਾ। ਸਾਨੂੰ ਬੜੀ ਹੈਰਾਨੀ ਹੋਈ ਇਸ ਪੰਕਤੀ ਨੂੰ ਕਿ ਮਹਾਰਾਜ ਜੀ ਇਹ ਤੇ ਆਪ ਜੀ ਜਦੋਂ ਸ਼ਬਦ ਵਰਤਦੇ ਹੋ ਨਾ ਮਨ ਬਚ ਕਰਮ, ਇਹ ਕੀ ਸਿਮਰਨ ਵਾਸਤੇ ਹੁੰਦਾ ਹੈ ਕਿ ਤੂੰ ਮਨ ਕਰਕੇ ਸਿਮਰਨ ਕਰਨਾ ਹੈ, ਬਚਨ ਸੱਚਾ ਬੋਲਣਾ ਹੈ, ਸੱਚ ਬੋਲਣਾ ਇਹ ਵੀ ਸਿਮਰਨ ਹੈ, ਤੇ ਤੂੰ ਕਰਮ ਸਹੀ ਕਰਨਾ ਇਹ ਵੀ ਸਿਮਰਨ ਹੈ। ਇਹ ਤੇ ਤਿੰਨ ਜਿਹੜੇ ਅੱਖਰ ਹਨ ਇਕੱਠੇ ਇਹ ਸਿਮਰਨ ਵਾਸਤੇ ਹੁੰਦੇ ਆ, ਤੇ ਮਹਾਰਾਜ ਜੀ ਇੱਥੇ ਤੇ ਆਪ ਜੀ ਨੇ ਸਿਮਰਨ ਦੀ ਗੱਲ ਹੀ ਨਹੀਂ ਕੀਤੀ, ਤੇ ਤੁਸੀਂ ਕਹਿ ਦਿੱਤਾ ਮਨਸਾ ਬਾਚਾ ਕਰਮਨਾ ਮੈਂ ਦੇਖੇ ਦੋਜਕ ਜਾਤ। ਅੱਛਾ ਇਹ ਵੀ ਗੱਲ ਹੈ ਕਿ ਪਿਆਰੇ ਜੀ ਕਹਿੰਦੇ ਮੈਂ ਸੁਣੀ ਸੁਣਾਈ ਗੱਲ ਨਹੀਂ ਕਰ ਰਿਹਾ, ਮੈਂ ਕੀ ਕੀਤਾ ਹੈ ਦੇਖੇ ਆਪਣੀ ਅੱਖਾਂ ਦੇ ਨਾਲ। ਕਹਿੰਦੇ ਜਿਹੜੇ ਤੁਸੀਂ ਹੁਣ ਜਿਹੜਾ ਆਪਾਂ ਪਿੱਛੇ ਪ੍ਰਸ਼ਨ ਪੁੱਛਿਆ ਸੀ ਕਿ ਮੈਂ ਚੰਗਾ ਹਾਂ ਪਰਿਵਾਰ ਦੇ ਵਿੱਚ, ਆ ਤਿੰਨ ਹੀ ਤੇ ਐਟਰੀਬਿਊਟ ਹੁੰਦੇ ਆ, ਮਨ ਕਰਕੇ ਸੋਚਦਾ ਰਹਿੰਦਾ ਮੈਂ ਚੰਗਾ ਹਾਂ ਸਾਰਿਆਂ ਤੋਂ, ਜਦੋਂ ਗੱਲ ਕਰਦਾ ਹੈ ਬਚਨ ਉਦੋਂ ਵੀ ਸੋਚਦਾ ਹਾਂ ਮੇਰੀ ਗੱਲ ਸਹੀ ਹੈ ਸਾਰਿਆਂ ਤੋਂ, ਤੇ ਕਰਮ ਤੇ ਵੀ ਸੋਚਦਾ ਕਿ ਮੇਰਾ ਕਰਮ ਸਹੀ ਹੈ। ਮਹਾਰਾਜ ਕਹਿੰਦੇ ਹੰਕਾਰੀਆ ਤੂੰ ਦੋਜਕ ਚ ਜਾਣਾ ਹੈ। ਜੇ ਅਸੀਂ ਚਾਰ ਪੰਜ ਜੀਆਂ ਚ ਹੀ ਇਸ ਨੂੰ ਨਿਵਾਰ ਨਾ ਸਕੇ ਤੇ ਕਿੱਦਾਂ ਅਸੀਂ ਇੱਕ ਗੁਰਦੁਆਰਾ ਸਾਹਿਬ ਜਾ ਕੇ ਨਿਵਾਰਾਂਗੇ, ਕਿੱਦਾਂ ਕਮਿਊਨਿਟੀ ਚ ਨਿਵਾਰਾਂਗੇ, ਕਿੱਦਾਂ ਆਪਾਂ ਆਪਣੇ ਵੱਡੇ ਲੈਵਲ ਦੇ ਵਿੱਚ ਇਸ ਨੂੰ ਸਵਾਰਾਂਗੇ। ਇਹ ਚੀਜ਼ਾਂ ਦੇਖਣੀਆਂ ਜ਼ਰੂਰੀ ਹਨ। ਕਦੇ ਬਿਮਾਰੀ ਸ਼ੁਰੂ ਵੀ ਛੋਟੇ ਪੁਆਇੰਟ ਤੋਂ ਵੱਡੇ ਨੂੰ ਜਾਂਦੀ ਹੈ ਤੇ ਇਲਾਜ ਵੀ ਛੋਟੇ ਪੁਆਇੰਟ ਤੋਂ ਵੱਡੇ ਨੂੰ ਜਾਂਦਾ ਹੈ। ਪਿਆਰਿਓ ਥੋੜ੍ਹਾ ਇਹਨੂੰ ਧਿਆਨ ਦੇਣਾ ਸ਼ੁਰੂ ਕਰਾਂਗੇ ਅੱਜ ਤੋਂ, ਇਸ ਸ਼ਾਇਦ ਇਸ ਪੰਕਤੀਆਂ ਤੋਂ ਅਸੀਂ ਸਿੱਖ ਸਕੀਏ ਕਿ ਦੂਜਾ ਜਦੋਂ ਘਰ 'ਚ ਗੱਲ ਕਰਦਾ ਹੈ ਤੇ ਥੋੜ੍ਹਾ ਚਿਰ ਜਵਾਬ ਦੇਣ ਤੋਂ ਪਹਿਲਾਂ ਕੋਈ 10 ਸਕਿੰਟ ਪੌਜ਼ ਦੇਈਏ ਤੇ ਉਹਦੀ ਗੱਲ ਨੂੰ ਥੋੜ੍ਹੀ ਜਿਹੀ ਵੇਟੇਜ ਦੇਈਏ, ਖਾਸ ਤੌਰ 'ਤੇ ਮਾਤਾ ਪਿਤਾ ਜਿਹੜੇ ਜਿਉਂਦੇ ਜਾਗਦੇ ਰੱਬ ਹੁੰਦੇ ਭਾਈ। ਮਾਤਾ ਪਿਤਾ ਦੀ ਗੱਲ ਏਡੀ ਛੇਤੀ ਟੋਕਣੀ ਨਹੀਂ ਚਾਹੀਦੀ, ਮਹਾਰਾਜ ਜੀ ਕਿਰਪਾ ਕਰਨ, ਨਹੀਂ ਤੇ ਕਹਿੰਦੇ ਮਨਸਾ ਬਾਚਾ ਕਰਮਨਾ ਦੇਖੇ ਮੈਂ ਦੇਖੇ ਦੋ ਜਕ ਚਾ ਜਾਤ। ਪਿਆਰੇ ਜੀ ਦਾ ਬੋਲ ਆ ਗਿਆ

ਸੁਣਾ ਵੇ ਇੱਕ ਗੱਲ ਗੌਰ ਕਰਨੀ ਵੀਰੋ ਤੇ ਭੈਣੋ, ਅੱਜ ਤੱਕ ਹੰਕਾਰ ਨੂੰ ਅਸੀਂ ਆਪਣੇ ਅੰਦਰ ਬਹੁਤ ਸੰਭਾਲ ਸੰਭਾਲ ਕੇ ਰੱਖਿਆ। ਸੱਚ ਹੈ ਕਿ ਝੂਠ ਹੈ ਜੀ? ਸੰਭਾਲ ਕੇ ਰੱਖਣ ਦਾ ਮਤਲਬ ਹੈ ਕਿ ਪਿਆਰੇ ਜੀ, ਦੇਰ ਇਜ਼ ਨੋ ਐਂਟਰੀ ਫੋਰ ਯੂ। ਮੈਂ ਆਪਣੇ ਹੰਕਾਰ ਚ ਖੁਸ਼ ਹਾਂ, ਤੇਰੀ ਮੈਨੂੰ ਲੋੜ ਨਹੀਂ ਹੈ। ਤੇ ਪਿਆਰੇ ਜੀ ਕਹਿੰਦੇ ਹਨ, ਮੈਨੂੰ ਤੇਰਾ ਹੰਕਾਰ ਚੰਗਾ ਨਹੀਂ ਲੱਗਦਾ। ਮੈਂ ਨਿਸ਼ਾਨ ਸਿੰਘ ਤੇਰੇ ਹਿਰਦੇ ਚ ਉਦਣ ਆਉਣਾ ਹੈ। ਤੂੰ ਪੜ੍ਹਦਾ ਭਾਵੇਂ ਸਾਰੀ ਰਹਿ, ਸਾਰੀ ਉਮਰ ਪੜ੍ਹਦਾ ਰਹਿ, ਸਰਬ ਥਾਨ ਤੇ ਉੱਤਮ ਥਾਨ ਨਾਨਕ ਜਿਹ ਘੱਟ ਵਸੈ ਹਰ ਨਾਮ। ਪਰ ਯਾਦ ਰੱਖੀ, ਜਿੰਨਾ ਚਿਰ ਤੂੰ ਹੰਕਾਰ ਨੂੰ ਇੱਥੋਂ ਠਾ ਕੇ ਨਾ ਭਜਾਇਆ, ਉਹਨਾਂ ਚਿਰ ਮੈਂ ਨਹੀਂ ਆ ਕੇ ਬਹਿਣਾ ਇੱਥੇ। ਨਹੀਂ ਹਰ ਜੀਉ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਤੇ ਜਿਨ੍ਹਾਂ ਨੇ ਹੰਕਾਰ ਚ ਜੀਵਨ ਬਤੀਤ ਕੀਤਾ, ਪਿਆਰੇ ਜੀ ਕਹਿੰਦੇ ਅਹੰਕਾਰ ਮੂਏ ਸੇ ਵਿਗਤੀ ਗਏ, ਮਰ ਜਨਮ ਫਿਰ ਆਏ। ਜਿਹੜੇ ਹੰਕਾਰੀ ਰਹੇ ਉਹ ਗਤੀ ਨੂੰ, ਉਹ ਆਤਮਕ ਅਵਸਥਾ ਉੱਚੀ ਨੂੰ ਪ੍ਰਾਪਤ ਨਹੀਂ ਹੋ ਸਕੇ, ਤਾਂ ਉਹ ਇਸ ਦੁਨੀਆਂ ਦੇ ਵਿੱਚ ਜੰਮਦੇ ਤਾਂ ਮਰਦੇ ਰਹਿਣਗੇ। ਆਓ ਪਿਆਰੇ, ਤਕਰੀਬਨ ਸਮੇਂ ਦੀ ਸਮਾਪਤੀ ਹੈ। ਇੱਕ ਫੋਟੋ ਆਪ ਜੀ ਦੇ ਨਾਲ, ਇਹ ਹੋਮਵਰਕ ਹੈ। ਇਸ ਫੋਟੋ ਨੂੰ ਤੁਸੀਂ ਵਿਚਾਰਨਾ ਹੈ। ਗੁਰਬਾਣੀ ਦੀ ਪੰਕਤੀ ਅਜੇ ਇੱਥੇ ਨਹੀਂ ਲਿਖੀ ਹੋਈ। ਜਿਹੜੇ ਗੁਰਮੁਖ ਗੁਰਬਾਣੀ ਪੜ੍ਹਨ ਵਾਲੇ ਉਹ ਬੁੱਝ ਵੀ ਗਏ ਹੋਣਗੇ ਹੁਣ ਤੱਕ। ਇਹਦੇ ਵਿੱਚ ਇੱਕ ਹਾਥੀ ਹੈ, ਇੱਕ ਖੰਡ ਹੈ, ਇੱਕ ਰੇਤ ਹੈ ਤੇ ਇੱਕ ਕੀੜਾ ਹੈ। ਇੱਥੋਂ ਹੀ ਕੱਲ੍ਹ ਦੀ ਸੈਸ਼ਨ ਆਪਾਂ ਸ਼ੁਰੂ ਕਰਾਂਗੇ। ਆਪ ਜੀਆਂ ਨੂੰ ਬੇਨਤੀ, ਭਾਈ ਮੁੜ ਕੇ ਸਾਨੂੰ ਦੋਸ਼ ਨਾ ਦੇਣਾ ਕਿ ਬੱਚਿਆਂ ਨੂੰ ਹਰ ਘਰ 'ਚ ਦੁੱਖ ਆ। ਅੱਜ ਕੱਲ੍ਹ ਕੇ ਬੱਚੇ ਆਖੇ ਨਹੀਂ ਲੱਗਦੇ, ਜੇ ਬੱਚੇ ਆਉਣਗੇ ਕਿਨਕਾ ਮਾਤਰ ਸਮਝ ਸਕਣਗੇ। ਇਸ ਤੋਂ ਅੱਗੇ ਬਹੁਤ ਸਾਰੀਆਂ ਫੋਟੋਆਂ ਦੇ ਇਕੱਲੀ ਇੱਕ ਇੱਕ ਪੰਕਤੀ ਨਾਲ ਇੱਕ ਇੱਕ ਫੋਟੋ ਤਕਰੀਬਨ, ਕਿ ਬੱਚੇ ਸਮਝ ਸਕਣ ਕਿੱਦਾਂ ਮੇਰੀ ਲਾਈਫ ਦੇ ਉੱਤੇ ਇੰਪਲੀਕੇਸ਼ਨਸ ਹਨ ਇਸ ਗੁਰਬਾਣੀ ਦੀਆਂ, ਕਿੱਦਾਂ ਮੈਨੂੰ ਹੰਕਾਰ ਤੰਗ ਕਰਦਾ ਹੈ। ਆਪ ਜੀਆਂ ਨੇ ਹੋਰ ਵੀਰਾਂ ਭੈਣਾਂ ਨੂੰ ਲੈ ਕੇ ਆਉਣਾ। ਇਹ ਘਰ 'ਤੇ ਟੀਵੀ 'ਤੇ ਇਹ ਗੱਲ ਸਮਝਾਉਣ ਵਾਲੀ ਨਹੀਂ ਹੈ, ਬਹੁਤਾ ਟਾਈਮ 'ਤੇ ਸਕਰੀਨ ਦਿਖਦੀ ਵੀ ਨਹੀਂ ਟੀਵੀ 'ਤੇ। ਆਪ ਜੀ ਹਜ਼ੂਰੀ 'ਚ ਆਇਓ, ਨਾਲੇ ਰਲ ਮਿਲ ਕੇ ਗਾਵਾਂਗੇ, ਨਾਲੇ ਆਪਣੇ ਜੀਵਨ ਦੇ ਨਾਲ ਕੰਪੇਅਰ ਕਰ ਕਰਕੇ ਨਾਲੇ ਅਰਦਾਸਾਂ ਕਰਾਂਗੇ। ਪਿਆਰੇ, ਇਹ ਨਾ ਹੋਵੇ ਜਨਮ ਸਿੱਖ ਦੇ ਘਰ 'ਚ ਹੋਵੇ ਅਤੇ ਹੰਕਾਰ ਮੈਂ ਹੋਰ ਵਧਾ ਕੇ ਚੱਲਿਆ ਜਾਵਾਂ, ਮਹਾਰਾਜ ਫਿਰ ਕੀ ਫਾਇਦਾ ਹੋਣਾ ਹੈ। ਇਹ ਕਿਰਪਾ ਕਰਨ ਮਹਾਰਾਜ ਜੀਓ, ਇੱਥੋਂ ਹੀ ਕੱਲ੍ਹ ਦੀ ਸ਼ੁਰੂਆਤ ਹੋਏਗੀ। ਆਓ ਪਿਆਰੇ ਜੀ ਦਾ ਸ਼ੁਕਰਾਨਾ ਕਰੀਏ ਅਤੇ ਨਾਲ ਸਮਾਪਤੀ ਕਰਦੇ ਹਾਂ। ਹੇ ਪਿਆਰੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਸਭ ਸਾਡੇ ਅੰਦਰ ਦੀਆਂ ਜਾਣਨ ਵਾਲੇ ਹੋ। ਮੇਰੇ ਸਾਹਿਬ, ਤੂੰ ਅੰਤਰ ਕੀ ਬਿੱਧ ਜਾਣੈ, ਬੁਰਾ ਭੁਲਾ ਤੁਧ ਸਭ ਕਿਛ ਸੂਝੈ। ਆਪ ਜੀ ਨੂੰ ਸਭ ਪਤਾ ਹੈ ਅਸੀਂ ਕਿੰਨੇ ਕੁ ਚੰਗੇ ਹਾਂ, ਕਿੰਨੇ ਕੁ ਬੁਰੇ ਹਾਂ। ਹੇ ਪਿਆਰੇ ਸਤਿਗੁਰੂ ਜੀਓ, ਇਹ ਵਕਾਰ ਸਾਡੇ ਕੋਲੋਂ ਛੱਡੇ ਨਹੀਂ ਜਾਂਦੇ, ਇਹ ਸਾਡੇ ਕੋਲੋਂ ਜਿੱਤੇ ਵੀ ਨਹੀਂ ਜਾਂਦੇ। ਆਪ ਜੀ ਕਿਰਪਾ ਕਰੋ ਦਾਤਾ ਜੀਓ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬਰਿਆਈਆਂ ਦੀ ਖੇਡ ਖੇਡ ਦਿਓ। ਪਿਆਰੇ ਜੀ, ਇੱਕ ਵਾਰੀ ਕਿਤੇ ਤਰਸ ਕਰਕੇ ਸਾਡੇ ਮੱਥੇ 'ਤੇ ਹੱਥ ਰੱਖ ਕੇ ਸਾਡੇ ਅੰਦਰੋਂ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਮਾਰ ਭਜਾਓ ਅਤੇ ਸਾਡੇ ਅੰਦਰ ਪਿਆਰੇ ਜੀ ਗੁਣਾਂ ਦਾ ਸੰਚਾਰ ਕਰ ਦਿਓ। ਸਤ ਸੰਤੋਖ ਦਇਆ ਧਰਮ ਧੀਰਜ, ਮਹਾਰਾਜ ਇਹ ਗੁਣਾਂ ਨੂੰ ਕਮਾ ਕੇ ਅਸੀਂ ਆਪ ਜੀ ਦਾ ਪਿਆਰ ਮਾਣ ਸਕੀਏ। ਪਿਆਰੇ ਸਤਿਗੁਰੂ ਜੀ, ਜੋ ਵਿਚਾਰ ਬਖਸ਼ੀ ਆਪ ਜੀ ਨੇ ਸ਼ੁਕਰਾਨਾ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਆਪ ਜੀ ਨੇ ਬਖਸ਼ ਲੈਣੀਆਂ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਤਿਗੁਰੂ ਜੀ ਦਾ ਹੀ ਪਿਆਰਾ ਜਿਹਾ ਸਵਰੂਪ ਹੋਈਆਂ ਭੁੱਲਾਂ ਬਖਸ਼ ਲੈਣੀਆਂ। ਕੱਲ੍ਹ ਆਪ ਜੀ ਦੇ ਇਸ ਸੈਸ਼ਨ ਵਿੱਚ ਅੱਗੇ ਦਰਸ਼ਨ ਕਰਾਂਗੇ।

ਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ।

ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆ

ਪਰ ਪਹਿਰ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਕਰਵਾਉਣੀ ਅੰਮ੍ਰਿਤ ਵੇਲੇ ਦੇ ਜਾਗਣੇ ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾਉਣਾ ਸ਼ਾਮ ਦੇ ਸੰਧਿਆ ਦੇ ਸਜੇ ਹੋਏ ਦੀਵਾਨਾ ਅੰਦਰ

ਹਾਜ਼ਰੀ ਭਰਦਿਆਂ ਹੋਈਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ, ਪੜ੍ਹੀ ਬਾਣੀ ਕਥਾ ਕੀਰਤਨ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ 'ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਾਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿਦਿਆ ਦਾ ਦਾਨ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ।

ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਤੁਰ ਕੀ ਬਾਣੀ ਤਿੰਨ ਸਗਲੀ ਚਿੰਤ ਮਿਟਾਇ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸੱਚ ਵਖਾਨਾ ਸੋ ਕੋ ਟਲ ਗੁਰੂ ਸੇਵੀਐ ਐਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਤਨ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਹਿਰਦੈ ਨਾਮ ਵਸਾਇਓ

सब श्रेष्ठ करे जयकारा। नानक प्रभ मेरा साते जन्म मरण पै लाथे।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਠ ਮਹੱਲਾ ਪੰਜੇ ਵਾ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੋ ਗਿਰਦ ਹਮਾਰੇ। ਰਾਮ ਨਾ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ। ਪੂਰਨ ਪੁਰਖ ਵਿਧਾਤਾ ਰਹਾਉ, ਨਾਨਕ ਪ੍ਰਭ ਅਵਨਾਸੀ। ਤਾਂ ਕੀ ਸੇਵਨ ਬਿਰਤੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਬ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜੇ ਵਾ। ਤਾਤੀ ਵਾਹ ਨਾ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਚੋ ਗਿਰਦ ਹਮਾਰੇ, ਰਾਮ ਕਾਰ ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਕੁਦ ਦੀ ਆਈ, ਕਾਲੀ ਬੁਲਾਈ ਰਹਾਉ। ਰਾਖ ਦੀਏ ਤੇ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਾਈ, ਪ੍ਰਭੈ ਸਹਾਈ। ਸਲੋਕ ਜੈ ਸਾਧੂ ਕੋ ਬਿੰਦ ਭਜਨ ਕੀਰਤਨ, ਨਾਨਕ ਨੀਤ ਨਾ ਹੋ ਨਾ ਤੂਣ ਹੈ ਛੁੱਟ ਹੈ। ਨਿਕਟ ਨਾ ਜਾਈਓ ਦੂਤ, ਸਲੋਕ ਮਹੱਲਾ ਪੰਜੇਵਾ। ਮਨ ਮਹਿ ਚਿਤ ਬਹੁ ਚਿਤ ਬਨੀ।

ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ ਤਿਤ ਕਰ ਗਾਵਹੋ ਸੋਹਿਲਾ ਸਿਵਰ ਹੋ ਸਿਜਣਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਾਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵਹੋ ਤੇਲ ਦੇਹੋ ਸਜਣ ਅਸੀਸੜੀਆ ਜਿਉਂ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰੰਗ ਸੰਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਈ ਸੁ ਘਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸੀਆ ਘੜੀਆ ਪੈਰਾ ਦਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ

ਏਕ ਪਾਤ ਗੰਧ ਬਿਨ ਸਹਿਜਤਾਪ ਗੰਧ ਵਿੱਚ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਅਨਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹਿਸ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਹੇ ਗਰੀਬ ਨਿਵਾਜ ਦਾ ਤਾਰ ਪਾਤਸ਼ਾਹ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਆ, ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਗਿਆ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਭੁੱਲਾਂ ਲਈ ਖਿਮਾ ਜਾਚਣਾ ਹੈ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਇਸ ਵਕਤ ਆਪ ਜੀ ਕੇ ਹਜ਼ੂਰ ਸੇਵਾਦਾਰ ਸੰਗਤ ਹਾਜ਼ਰ ਹੈ, ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਵਿਰਾਜਮਾਨ ਹੋ ਕੇ ਆਰਾਮ ਫਰਮਾਓ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कर्म सबे वेकारी सोन पंडित कर्माकारी।

ਉਂਡੀ ਸਿਰ ਕੈ ਭਾਰੀ ਦੁਰਮਤ ਘਣੀ ਵੇਗੂਤੀ ਭਾਈ ਦੂਜੈ ਭਾਏ ਖੁਆਈ ਬਿਨ ਸਤਿਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੈ ਭਰਮ ਨਾ ਜਾਈ ਸਤਿਗੁਰ ਸੇਵੇ ਤਾ ਸੁਖ ਪਾਏ ਭਾਈ ਆਵਨ ਜਾਨ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਝੈ ਭਾਈ ਗੁਰ ਬਿਨ ਮਗ ਨਾ ਪਾਈ ਜਿਸ

ਪੰਡਿਤ ਦਹੀ ਵਿਲੋਈਐ ਭਾਈ ਵਿੱਚੋ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ ਇਹੋ ਜਗ ਇਹਾ ਵੱਥ ਗੁਰ ਬਿਨ ਭਰਮ ਵਿਗੂਚੀਐ ਭਾਈ ਘਟ ਘਟ ਦਿਓ ਅਲੱਖ ਇਹੋ ਜਗ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਏ ਬਿਨ ਗੁਰ ਗਾਂਠ ਨਾ ਛੂਟਈ ਭਾਈ ਥਾਕੇ ਕਰਮ ਕਮਾਏ ਇਹੋ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ

ਭਾਈ ਦਰਗਹਿ ਨਾਮ ਵਿਸੇਖ ਗੁਰ ਅੰਕਸ ਜਿਨ ਨਾਮ ਦਿਰੜਾਇਆ ਭਾਈ ਮਨ ਵਸਿਆ ਚੁਕਾ ਭੇਖ ਇਹੋ ਤਨ ਹਾਟ ਸਰਾਫ ਕੋ ਭਾਈ ਵੱਖਰ ਨਾਮ ਅਪਾਰ ਇਹੋ ਵੱਖਰ ਵਾਪਾਰੀ ਸੋ ਦ੍ਰਿੜੈ ਭਾਈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੇਕਾਰੀ। 635 ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ

साज करे तन खेह गावै को जी लै फिर देह गावै को जापै दिसै दूर गावै को वेखै हादरा हदूर कथना कथी न आवै तोट कथ कथ कथी कोटि कोट कोट देदा दे लै दे थक पाहे जुगा जुगंतर खाही खाहे हुक्मी हुक्म चलाए राहो नानक विगसै वे परवाहो साचा साहिब साच नाए भाख्या भाउ अपार आखह मंगह देह देह दात करे दातार फेर के अगै रखियै जित दिसै दरबार मुहाओ के बोलन बोलियै जित सुन धरे प्यार अमृत वेला सच नाओ वडियाई विचार करमी आवै कपड़ा नदरी मोख द्वार नानक एवै जानियै सब आपे सचियार थापिया ना जाए कीता ना होए आपे आप निरंजन सोए जिन सेविया तिन पाया मान नानक गाविया गुणि निदान गाविया सुनिया मन रखिया भाओ दुख पर हर सुख घर लै जाए गुरमुख नादं गुरमुख वेदं गुरमुख रहिया समाई गुर ईसर गुर गोरख ब्रह्मा गुर पार्वती माई जे हाओ जाना आखा नाही कहना कथन ना जाई गुरा एक देह बुझाई सबना जिया का एक दाता सो मैं विसर ना जाई तीरथ नावा जे ते सभावा विन भाने के नाए करी जे ते सिरठ उपाई वेखा विन करमा के मिलै लई मत विच रतन जवाहर मानिक जे एक गुर की सिख सुनी गुरा एक देह बुझाई सबना जिया का एक दाता सो मैं विसर ना जाई जे जुग चारे आर जा होर दसुनी होए नवा खंडा विच जानिया नाल चलै सब कोए चंगा नाउ रखाए कै जस कीरत जग ले जे तिस नदर ना आवई ता वात ना पुछै के कीटा अंदर कीटकार दोषी दोष धरे नानक निर्गुण गुण करे गुणवंतिया गुण दे तेहा कोय ना सुजई जे तिस गुण कोय करे सुनिया सिद्ध पीर सुरनाथ सुनिया धरत धवल आकाश सुनिया दीप लोह पाताल सुनिया पोहे ना सकै काल नानक भगता सदा विगास सुनिया दुख पाप का नास सुनिया ईसर ब्रह्मा इंद सुनिया मुख साला हनुमंद सुनिया जोग जुगत तान भेद सुनिया सासत सिमरित वेद नानक भगता सदा विगास सुनिया दुख पाप का नास सुनिया सत संतोख ज्ञान सुनिया अठ सठ का इसनान सुनिया पढ़ पढ़ पावह मान सुनिया लागै सहज ध्यान नानक भगता सदा विगास सुनिया दुख पाप का नास सुनिया सरा गुना के गाह सुनिया सेख पीर पात साह सुनिया अंधे पावह राह सुनिया हाथ होवै असगाह नानक भगता सदा विगास सुनिया दुख पाप का नास मन्ने की गत कही ना जाए जे को कहै पिछै पछुताए कागद कलम ना लिखन हार मन्ने का बह करन विचार ऐसा नाम निरंजन होए जे को मन जानै मन कोए मन्नै सुरत होवै मन बुद्ध मन्नै सगल भवन की सुध मन्नै मोहे चोटा ना खाए मन्नै जाम कै साथ ना जाए ऐसा नाम निरंजन होए जे को मन जानै मन कोए मन्नै मार्ग ठाक ना पाए मन्नै पथ से प्रगट जाए मन्नै मग ना चलै पंथ मन्नै धर्म सेती संबंध ऐसा नाम निरंजन होए जे को मन जानै मन कोए
मन्नै पावह मोख द्वार, मन्नै परवारै साधार, मन्नै तरै तारे गुर सिख, मन्नै नानक भवहि ना भिख। ऐसा नाम निरंजन होए, जे को मन जानै मन कोए। पंच परवान पंच प्रधान, पंचे पावह दरगह मान, पंचे सोह है दर राजान। पंचा का गुर एक त्यान, जे को कहै करै विचार, करते कै करनै नाही सुमार। धौल धर्म दया का पूत, संतोख थाप रखिया जिन सूत, जे को बुझै होवै सचियार। धवलै उपर किता भार, धरती होर परै होर होर, तिस्ते भार तलै कवन जोर। जी जात रंगा के नाव, सबना लिखिया बुड़ी कलाम। एहो लेखा लिख जानै कोय, लेखा लिखिया केता होए केता तान। सुवाले हो रूप केती दात, जानै कौन कूत। कीता पसाओ एको कवाओ, तिस्ते होए लख दरियाओ। कुदरत कवन कहा विचार, वारिया ना जावा एक वार। जो तुद भावै साई भली कार, तू सदा सलामत निरंकार। असंख जाप असंख भाओ, असंख पूजा असंख तप ताओ, असंख ग्रंथ मुख वेद पाठ। असंख जोग मन रह है उदास, असंख भगत गुण ज्ञान विचार। असंख सती असंख दातार, असंख सूर मोह पख सार, असंख मोन लिवलाए तार। कुदरत कवन कहा विचार, वारिया ना जावा एक वार। जो तुद भावै साई भली कार, तू सदा सलामत निरंकार। असंख मूर्ख अंध घोर, असंख चोर हराम खोर। असंख अमर कर जाहे जोर, असंख गाल वड हत्या कमाहे। असंख पापी पाप कर जाहे, असंख कूड़ियार कूड़े फिराहे। असंख मलेच्छ माल भख खाहे, असंख निंदक सिर कर है भार। नानक नीच कहै विचार, वारिया ना जावा एक वार। जो तुद भावै साई भली कार, तू सदा सलामत निरंकार। असंख नाव असंख थाव, अगम अगम असंख लो, अगम अगम असंख लो। असंख कह है सिर भार होए। अखरी नाम अखरी सालाह, अखरी ज्ञान गीत गुण गाह। अखरी लिखन बोलन बाण, अखरा सिर संजोग, अखरा सिर संजोग बखान। जिन एह लिखे तिस सिर नाहे, जिव फुरमाए तिव तिव पाहे। जेता किता तेता नाओ, विन नावै नाही को थाओ। कुदरत कवन कहा विचार, वारिया ना जावा एक वार। जो तुद भावै साई भली कार, तू सदा सलामत निरंकार। भरियै हथ पैर तन देह, पानी धोतै उत्तर सो खेह। मूत पलीति कपड़ होए, दे साबून लईऐ ओह धोए। भरियै मत पापा कै संग, ओह धोपै नावै कै रंग। पुन्नी पापी आखन नाहे, कर कर करना लिख लै जाहो। आपे बीज आपे ही खाहो, नानक हुक्मी आवह जाहो। तीर्थ तप दया दत दान, जे को पावै तिल का मान। सुनिया मन्या मन कीता भाओ, अंतरगत तीर्थ मल नाओ। सब गुण तेरे मैं नाही कोए, विन गुण कीते भगत ना होए। स्वस्थ आत बाणी बरमाओ, सत सुहान सदा मन चाओ। कवन सो वेला वक्त कवन, कवन थित कवन वार। कवन से रुत्ति माहो, कवन जित हुआ आकार। वेल ना पाईया पंडती, जे होवै लेख पुराण। वक्त ना पायो का दिया, जे लिखन लेख कुरान। थित वार ना जोगी जानै, रुत माहो ना कोई। जा करता सिर ठीकाउ, साजे आपे जानै सोई। केव कर आखा केव सालाही, क्यों वरनी केव जाना। नानक आखन सब को आखै, एक दू एक सियाना। वड्डा साहिब वड्डी नाई,
ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਜਾਣੈ ਅੱਗੈ ਗਇਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੇਵਡ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗਹਿ ਜੋਧ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟਹਿ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁਖ ਭੁੱਖ ਸਾਧ ਮਾਰ ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖਹਿ ਸੇ ਭੇ ਕੇਈ ਕੇ ਜਿਸਨੋ ਬਖਸੇ ਸਿਫਤ ਸਾ ਲਾਹ ਨਾਨਕ ਪਾਤ ਸਾਹੀ ਪਾਤ ਸਾਹੁ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਨ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਾਰ ਮੁਨ ਜਾਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇ ਹੇ ਤਾ ਆਖ ਨਾ ਸਕਹਿ ਕੇਈ ਕੇ ਜੇਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ
रचना जिन रचाई रंगी रंगी भाती कर कर जिन से माया जिन उपाई कर कर वेखै कीता अपना जीव तिस दी वडियाई जो तिस भावै सोई करसी हुक्म ना करना जाई सो पात साहो साहा पात साहिब नानक रहन रजाई मुंदा संतोख सरम पत झोली ध्यान की करहै बिभूत खिंथा काल कुआरी काया जुगत डंडा प्रतीत आई पंथी सगल जमाती मन जीतै जग जीत आदेश तिसै आदेश आदि अनिल अनादि अनाहत जुग जुग एको वेस भुगत ज्ञान दया भंडारन घट घट वाजहि नाद आप नाथ नाथी सब जा की रिद्ध सिद्ध अवरा साध संजोग वे जोग द्वेकार चला वह लेखे आवह भाग आदेश तिसै आदेश आदि अनिल अनादि अनाहत जुग जुग एको वेस एका माई जुगत व्याई तिन चेले परवान एक संसारी एक भंडारी एक लाए दी बाण जिव तिस भावै तिवै चलावै जिव होवै फुरमान ओहो वेखै उन्ना नदर ना आवै बहुता एहो विदान आदेश तिसै आदेश आदि अनिल अनाद अनाहत जुग जुग एको वेस आसन लोए लोए भंडार जो किश पाया सो एका वार कर कर वेखै सिरजनहार नानक सच्चे की साची कार आदेश तिसै आदेश आदि अनिल अनाद अनाहत जुग जुग एको वेस एक दूजी बव लख होहे लख होवह लख वीस लख लख गेड़ा आखिया है एक नाम जगदीश ए तो राहे पत पवड़िया चढ़िया होए इक्कीस सुन गला आकाश की कीटा आई रीस नानक नदरी पाईए कूड़ी कूड़ै ठीस आखन जोर चुपै नह जोर जोर ना मंगन देन ना जोर जोर ना जीवन मरण नह जोर जोर ना राज माल मन सोर जोर ना सुरती ज्ञान विचार जोर ना जुगते छुट्टै संसार जिस हाथ जोर कर वेखै सोए नानक उत्तम नीच ना कोय राती रुती थिति वार पवन पानी अग्नि पाताल तिस विच धरती थाप रखी धर्मसाल तिस विच जी जुगत के रंग तिन के नाम अनेक अनंत करमी करमी होए विचार सच्चा आप सच्चा दरबार तिथै सोहन पंच परवान नदरी कर्म पवै निशान कच पकाई उथै पाए नानक गया जापै जाए धर्म खंड का एहो धर्म ज्ञान खंड का खोह कर्म केते पवन पानी वै संतर केते कान महेस केते ब्रह्मे घाड़त घड़िया है रूप रंग के वेस केतिया कर्म भूमि मेर केते केते तू उपदेश केते इंद चंद सूर केते केते मंडल देस केते सिद्ध बुद्ध नाथ केते केते देवी वेस केते देव दानव मुन केते केते रतन समुंद केतिया खाणी केतिया बाणी केते पात नरेंद केतिया सुरती सेवक केते नानक अंत ना अंत ज्ञान खंड मह ज्ञान प्रचंड तिथै नाद विनोद कोड आनंद सरम खंड की बाणी रूप तिथै घाड़त घड़िया बहुत अनूप ताक या गला कथिया ना जाहे जे को कहै पिछै पछताए तिथै घड़िया सुरत मत मन बुद्ध तिथै घड़िया सुरा सिद्धा की सुध कर्म खंड की बाणी जोर तिथै होर ना कोई होर तिथै जोध महाबाल सूर तिन मह राम रहिया भार पूर तिथै सीतो सीता महिमा माहे ताके रूप ना कथने जाहे ना ओहे मर है ना ठागे जाहे जिन कै राम वसै मन माहे तिथै भगत वसै है के लो करह आनंद सच्चा मन सोए सच खंड वसै निरंकार कर कर विखै नदर निहाल तिथै खंड मंडल वर भंड जे को कथै ता अंत ना अंत तिथै लो लो आकार जिव जिव हुक्म तिवै तिवकार वेखै विगसै कर विचार नानक कथना करड़ा सार जात पाहारा धीरज सुनियार अहरन मत वेद हथियार पौ खला अगन ताप ताओ भांडा पाओ अमृत तित ढाल घड़िया शब्द सच्ची टकसाल जिन कौ नदर कर्म तिन कार नानक नदरी नदर निहाल
ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪੁਜੰਗ ਪ੍ਰਿਆਤ ਛੰਦ ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਧਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਧੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋ ਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗਮੇ ਨਮਸਤਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਬਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋਸਤ ਅਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਬਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਦ ਹੈ ਅਬੰਧ ਹੈ ਨਿਰਬੂਝ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅੱਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ
निरलंब है, असंभ है, अगम है, अजम है, अभूत है, अछूत है, अलोक है, अशोक है, अकर्म है, अपर्म है, अजीत है, अपीत है, अबाह है, अगाह है, अमान है, निदान है, अनेक है, फिर एक है, पुजंग पर्यात छंद नमो सर्व माने समस्ते निदाने नमो देव देवे अपेखी अपेवे नमो काल काले नमो सर्व पाले नमो सर्व गौणे नमो सर्व पौने अनंगी अनाथ निरसंगी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो निरत निरते नमो नाद नादे नमो पान पाने नमो बाद बादे अनंगी अनामे समस्ते स्वरूपे प्रपंगी परमाथे समस्ते बेपूते कलंकं बिना ने कलंके स्वरूपे नमो राज राजेश्वरं परम रूपे नमो जोग जोगेश्वरं परम सिद्धे नमो जोग जोगेश्वरं परम सिद्धे नमो राज राजेश्वरं परम वृद्धे नमो शस्त्र पाने नमो अस्त्र माने नमो परम ज्ञाता नमो लोकमाता अपेखी अपरमी अपोगी अपुगते नमो जोग जोगेश्वरं परम जुगते नमो नित नारायणे क्रूर कर्मे नमो प्रेत अप्रेत देवे सो धर्मे नमो रोग हर्ता नमो राग रूपे नमो साह साहं नमो पूप पूपे नमो दान दाने नमो मान माने नमो रोग रोगे नमस्तं इसनानं नमो मंत्र मंत्रं नमो जंतर जंतरं नमो इष्ट इष्टे नमो तंत्र तंत्रं सदा सचदानंद सर्वं परणासी अनूपे अरूपे समस्तुल निवासी सदा सिद्धदा बुद्धदा बृद्ध कर्ता अदो उर्द अर्दं अगं ओग हर्ता परम परम परमेश्वरं प्रोष पालं सदा सर्वदा सिद्ध दाता दयालं अछेदि अपेदि अनामं अकामं समस्तो पराजी समस्तस्त तामं तेरा जूर चाचरी छांद जले हैं थले हैं अपीत हैं अपेय हैं प्रभु हैं अजू हैं अदेश हैं अपेश हैं पुजंग पर्यात छांद अगाधे अबाधे अनंदे स्वरूपे नमो सर्व माने समस्ते निदाने नमस्तवं निरनाथे नमस्तवं परमाथे नमस्तवं अगंजे नमस्तवं अपंजे नमस्तवं अकाले नमस्तवं अपाले नमो सर्व देशे नमो सर्व पेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो सोख सोखे नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परमतानं नमो सर्व मंत्रं नमो सर्व जंत्रं नमो सर्व दृश्यं नमो सर्व कृसं नमो सर्व रंगे त्रिपंगी अनंगे नमो जीव जीवं नमो बीज बीजे अखिजे अपिजे समस्तं प्रसिज्जे कृपालं स्वरूपे कुकर्मं परणासि सदा सर्वदा रिद्ध सिद्धं निवासी चरपट छांद त्वय प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मं अलख कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं तराणं सर्वं पुगता सर्वं जुगता सर्वं देवं सर्वं पेवं सर्वं काले सर्वं पाले रुवाल छांद त्वय प्रसाद आद रूप अनाद मूरत अजोन पुरख अपार सर्व मान त्रिमान देव अपेव आद उदार सर्व पालक सर्व कालक सर्व को पुन काल जत्र तत्र विराज ही अवधूत रूप रेसाल नाम ठाम ना जात जाकर रूप रंग ना रेख आद पुरख उदार मूरत अजोन आद असेख देश और ना पेश जाकर रूप रेख ना राग जत्र तत्र दिशा विसा होए फैल्यो अनुराग नाम काम बेहीन पेखत ताम हुन है जाहे सर्व मान सर्वतर मान सदैव मान तताहे एक मूर्त अनेक दर्शन कीन रूप अनेक खेल खेल अखेल खेलन अंत को फिर एक
देव भेव न जानहि जिह बेद और कतेब रूप रंग न जात पात सो जानई किह जेब तात मात न जात जाकर जन्म मरण बेहीन चक्कर बकर फिरै चत्तर चक मान ही पुर तीन लोक चौदह के बिखै जग जापई जिह जाप आद देव अनाद मूरत थाप्यो सबै जिह थाप परम रूप पुनीत मूरत पूरन पुरख अपार सर्ब बिसव रच्यो स्वयं भव गण भंजन हार कालहीन कला संयुगत अकाल पुरख आदेश धर्म धाम सो परम रहत अभूत अलख अपेस अंग राग ना रंग जा कह जात पात ना नाम गर्भ गंजन दुष्ट भंजन मुक्त दायक काम आप रूप अमीक अन उस्तत एक पुरख अवधूत गर्भ गंजन सर्ब भंजन आद रूप असूत अंगहीन अभंग अनात्म एक पुरख अपार सर्ब लायक सर्ब कायक सर्ब को प्रतपार सर्ब गंता सर्ब हंता सर्ब ते अनपेख सर्ब शास्त्र न जान ही जिह रूप रंग अर रेख परम वेद पुराण जा कह नेत भाखत नित कोट सिमृत पुराण शास्त्र ना आव ही वह चित मद भार छंद त्वै प्रसाद गुण गण उदार महिमा अपार आसन अपंग उपमा अनंग अनभव प्रकाश निस दिन अनास आ जान बाहु साहान साहु राजान राज भानान भान देवान देव उपमा महान इंद्रान इंद्र बालान बाल रंकान रंक कालान काल अनभूत अंग अब अपंग गतमित अपार गुण गण उदार मुन गण प्रणाम निर्भय निकाम अत दुत प्रचंड मित गत अखंड अलिस्य कर्म अदृश्य धर्म सर्बा भार नाडै अन डंड बाडै चाचरी छंद त्वै प्रसाद गोबिंदे मुकंदे उदारे अपारे हरियंग करियंग निरनामे अकामे पुजंग प्रयात छंद चत्तर चक्कर करता चत्तर चक्कर हरता चत्तर चक्कर दाने चत्तर चक्कर जाने चत्तर चक्कर वर्ते चत्तर चक्कर भरती चत्तर चक्कर पाले चत्तर चक्कर काले चत्तर चक्कर पासे चत्तर चक्कर वासे चत्तर चक्कर माने आए चत्तर चक्कर दाने आए चाचरी छंद ना सत्तरै ना मित्रै ना परमंग ना पितरै ना कर्मंग ना काये अजन्मंग अजाए ना चित्तरै ना मित्रै परे है पवित्रै पृथिसै अदिसै अदृश्य अकृसै भगवती छंद त्वै प्रसाद कथते के आ छिज देसै के आ भिज भेसै के आ गंज करमै के आ भंज भरमै के आ भिज लोकै के आ दित सोकै के अवधूत बरनै के विभूत करनै के राजं प्रभा है के धर्मं तुजा है के आ सूक बरनै के सर्वा अपरनै के जगतं कृति है के छत्रं छत्री है के ब्रह्मं स्वरूपै के अनभव अनुपै के आदि अदेव हैं के आप अपेव हैं के चित्रं बेहीनै के एकै अधीनै के रोजी रजाकै रहीमै रिहाकै के पाक बेऐब हैं के गैबुल गैब हैं के अपबुल गुनाह हैं के साहान साह हैं के कारण कुनेंद हैं के रोजी देहांद हैं के राज करहीम हैं के कर्मं करीम हैं के सर्वं कली हैं के सर्वं दली हैं के सर्वतर माने आए के सर्वतर दाने आए के सर्वतर गौनै के सर्वतर पौनै के सर्वतर देसै के सर्वतर पेसै के सर्वतर राजै के सर्वतर साजै के सर्वतर दीनै के सर्वतर लीनै के सर्वतर जाहो के सर्वतर पाहो के सर्वतर देसै के सर्वतर भेसै के सर्वतर कालै के सर्वतर पालै के सर्वतर हंता के सर्वतर गंता के सर्वतर भेखी के सर्वतर भेखी के सर्वतर काजै के सर्वतर राजै के सर्वतर सोखै के सर्वतर पोखै के सर्वतर तराणै के सर्वतर प्राणै के सर्वतर देसै के सर्वतर भेसै
ਕਿ ਸਰਬਤਰ ਮਾਨਿਆ ਸਦਾਇਵ ਪ੍ਰਧਾਨਿਆ ਹੈ ਕਿ ਸਰਬਤਰ ਜਾਪਿਆ ਹੈ ਕਿ ਸਰਬਤਰ ਥਾਪਿਆ ਹੈ ਕਿ ਸਰਬਤਰ ਭਾਨਾ ਹੈ ਕਿ ਸਰਬਤਰ ਮਾਨਾ ਹੈ ਕਿ ਸਰਬਤਰ ਇੰਦਰਾ ਹੈ ਕਿ ਸਰਬਤਰ ਚੰਦਰਾ ਹੈ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨ ਉਲ ਵਜੂਹ ਹੈ ਤਮਾਮ ਉਲ ਰਜੂ ਹੈ ਹਮੇਸ ਉਲ ਸਲਾਮੈ ਸਲੀਖਤ ਮੁਦਾਮੈ ਗਨੀਮ ਉਲ ਸਿਕਸਤੈ ਗਰੀਬ ਉਲ ਪਰਸਤੈ ਬਿਲੰਦ ਉਲ ਮਕਾਨੈ ਜਮੀਨ ਉਲ ਜਮਾਨੈ ਤਮੀਜ ਉਲ ਤਮਾਮੈ ਰਜੂ ਅਲ ਨਿਧਾਨੈ ਹਰੀਫ ਉਲ ਅਜੀਮੈ ਰਜਾਇਕ ਯਕੀਨੈ ਅਨੇਕ ਉਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ ਉਲ ਨਿਵਾਜ ਹੈ ਗਨੀਮ ਉਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ ਸਮਸਤ ਉਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰਗ ਆਦਿ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਰਗੰ ਤ੍ਰਿਭਾਦੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੁਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਰਕੰ ਪਰਨਾਸ ਹੈ ਪ੍ਰਿਥੀ ਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਧ ਹੈ ਅਬੰਧ ਹੈ ਅਭਗਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦੇਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਵੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰ ਪ੍ਰਾਣੰ ਸਰਬੰ ਤਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤਵੈ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਅਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਉਲ ਕਮਾਲ ਹੈ ਕਿ ਹੁਸਨ ਉਲ ਜਮਾਲ ਹੈ ਗਨੀਮ ਉਲ ਖਿਰਾਜ ਹੈ ਗਰੀਬ ਉਲ ਨਿਵਾਜ ਹੈ ਹਰੀਫ ਉਲ ਸਿਕਨ ਹੈ ਹਿਰਾਸ ਉਲ ਫਿਕਨ ਹੈ ਕਲੰਕੰ ਪਰਨਾਸ ਹੈ ਸਮਸਤ ਉਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਬਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰ ਪਰਨਾਸ ਹੈ ਬਿਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ ਜਮੀਨ ਉਲ ਜਮਾ ਹੈ ਅਮੀਕੁਲ ਇਮਾ ਹੈ ਕਰੀਮ ਉਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰ ਪ੍ਰਕਾਸ਼ ਹੈ ਕਿ ਅਮਿਤੋ ਸੁਬਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤਵੈ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਣ ਮੁਦਾਮ ਅਰ ਬਰ ਅਗੰਜ ਹਰ ਨਰ ਪ੍ਰਭੰਜ ਅਨਗਣ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ
ਬਰ ਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਣ ਪ੍ਰਣਾਮ ਜਲ ਥਲ ਮੁਦਾਮ ਅਨ ਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਧ੍ਰਿਤ ਧਰ ਧੁਰਾਸ ਆ ਜਾਨ ਬਾਹੁ ਏਕੈ ਸਦਾਹੁ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਤ ਆਜਿਜ ਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਤੁਟ ਭੰਡਾਰ ਅਨ ਥਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਨ ਬਰਨ ਅਨੰਤ ਦਾਤਾ ਮਹੰਤ ਹਰ ਬੂਲ ਮਨਾ ਛੰਦ ਤਵੈ ਪ੍ਰਸਾਦ ਕਰੁਣਾਲਾ ਹੈ ਅਰ ਕਾਲਾ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਭਰ ਹੈ ਸਰਬੰਕਾਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਣਾਕਰ ਹੈ ਬਿਸਵੰ ਭਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰੁਣਾਕਾਰ ਹੈ ਅਜੱਪਾ ਜਪ ਹੈ ਅਥੱਪਾ ਥੱਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਬਿਸਵੰ ਭਰ ਹੈ ਕਰੁਣਾਲਾ ਹੈ ਨਿਰਿਪ ਨਾਇਕ ਹੈ ਸਰਬ ਪਾਇਕ ਹੈ ਭਵ ਭੰਜਨ ਹੈ ਅਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਾਰ ਹੈ ਹਰਤਾ ਹਾਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬੇਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਕੁਕਰਮੰ ਪਰਣਾਸੀ ਸੁਧਰਮੰ ਬੇਭੂਤੇ ਸਦਾ ਸੱਚ ਦਾ ਨੰਦ ਸਤਰੰ ਪਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀਮੁਲ ਰਹੀਮੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ ਸੋਯੰ ਭਵ ਸੁਭੰ

0: ਨਾਥ ਦੈ ਮੁਜੈ ਉਬਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰੀਅਹੁ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਾਪ ਧਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਇਕੈ ਅਵਤਾਰਾ ਸੋਈ ਗੁਰੂ ਸਮਝੀਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਾਲਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਿਭਕਾਰ ਨਿਰਲੰਭ ਆਦਿ ਅਨੀਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕਉ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੁਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਏਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵ ਆਦਿ ਜੁਗਾਦਿ ਸਰੂਪ ਸੋਯੰ ਭਵ ਅਬਰਛਾ ਮੇਰੀ ਤੁਮ ਕਰੋ ਸਿੱਖਿਅ ਉਬਾਰ ਅਸਿੱਖਿਅ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਾਨ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੁਵੈ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰਿਹੋ ਤਾ ਕੇ ਤਾਪ ਤਨਕ ਮਹਿ ਹਾਰਿਹੋ ਰਿੱਧ ਸਿੱਧ ਘਰ ਮੂੰ ਸਭ ਹੋਈ ਦੁਸ਼ਟ ਛਾਹ ਛੁਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ ਸ੍ਰੀ ਅਸ ਤੁਜ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ मन बांछत फल पावै सोई, दुख न तिसै व्यापत कोई अड़िल। सुनै गुंग जो याहे सो रसना पावई, सुनै मूढ़ चित लाए चतुरता आवई। दुख दर्द पाओ निकटना तिन नर के रहै, हो जो याकी एक बार चाओ पई को कहै चाओ पई। संबत सत्तर है सहस पनिजै, अर्ध सहस पुन तीन कहिजै। भादरव सुदे अष्टमी रविवारा, तीरस तुदरव ग्रंथ सुधारा सुवैया। पाए गहे जब ते तुमरे तब ते, को आंख तरे नहीं आन्यो राम रहीम पुराण कुरान। अनेक कहें मत एक ना मान्यो, सिमृत शास्त्र वेद सबै बहु भेद कहें हम एक ना जान्यो। श्री असपान कृपा तुमरी कर, मैं ना कहियो सब तोहे बखान्यो दोहरा। सगल द्वार कौ छाड़ कै, गहयो तुहारो द्वार। बाहे गहे की लाज अस गोविंद दास तुहार। सगल द्वार कौ छाड़ कै, गहयो तुहारो द्वार। बाहे गहे की लाज अस गोबिंद दास तुहार। वाहिगुरु जी का खालसा, वाहिगुरु जी की फतेह। राम कली महला तीजा, आनंद एक ओंकार। सतगुर प्रसाद आनंद भया मेरी माए, सतगुरु मैं पाया। सतगुर ता पाया सहज सेति, मन वजिया वाधाइया। राग रतन परवार परिया, शब्द गावन आइया। सबदो ता गाव हो हरि केरा, मन जिनी वसाया। कह नानक आनंद हुआ सतगुरु मैं पाया। ए मन मेरिया तू सदा रहो, हर नाले हर नाल रहो तू मन मेरे। दुख सब विसारना अंगीकार, ओह करे तेरा कारज सब सवारना। सबना गला समरथ स्वामी, सो क्यों मनहु विसारे। कह नानक मन मेरे सदा रहो, हर नाले साचे साहिबा। क्या नाहीं घर तेरा है, घर ता तेरा सब किछ है। जिस देहे सो पावे सदा सिफत सलाह तेरी। नाम मन वसावे, नाम जिन कै मन वस्या। वाजे शब्द कनेरे, कह नानक सच्चे साहिब। क्या नाहीं घर तेरा, साचा नाम मेरा आधारो। साच नाम आधार मेरा, जिन भुखा सब गवाईया। कर सांत सुख मन आए वसया, जिन इच्छा सब पुजाईया। सदा कुर्बान कीता गुरु विटा हो, जिस दिया एह वडियाईया। कह नानक सुनहु संता हो, शब्द धरहु प्यारो। साचा नाम मेरा आधारो, वाजे पंच शब्द तित घर सभागै। घर सभागै शब्द वाजे कला, जित घर धारिया। पंच दूत तुद वस कीते काल, कंटक मारिया तुर कर्म पाया। तुद जिन कौ से नाम हर कै लागे। कह नानक तह सुख हुआ, तित घर अनहद वाजे। साची लिवै बिन देह निमानी, देह निमानी लिवै बाज हो। क्या करे वेचारिया, तुद बाज समरथ कोए नाही। कृपा कर बनवारिया, ए सनाओ होर थाओ नाही। शब्द लाग सवारिया, कह नानक लिवै बाज हो। क्या करे वेचारिया, आनंद आनंद सब को कह। आनंद गुरु ते जानिया, जानिया आनंद सदा गुर ते। कृपा करे प्यारिया, कर कृपा किल विख कटे ज्ञान अंजन सारिया। अंदर हो जिन का मोह टुटा, तिन का शब्द सचै सवारिया। कह नानक एहो आनंद है, आनंद गुर ते जानिया। बाबा जिस तू देहे सोही जान पावै, पावै ता सो जान देहे। जिस नूं होर क्या करहै वेचारिया, एक भरम भूले फिरहै दह दिस। ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹੈ ਨਾਨਕ ਸੁਨਹੋ ਸੰਤਹੋ ਕਥਿਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰੈ ਨਾਲੇ ਸਾਥ ਤੇਰੈ ਚੱਲੈ ਨਾਹੀਂ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਏ ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੈ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਦ ਉਪਾਏ ਇਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੈ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀਂ ਬੋਲਣਾ ਖੰਨਿਆ ਹੋ ਤਿੱਖੀ ਵਾਲ ਹੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੇ ਤਿਵ ਚੱਲਹਿ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੇਵ ਤੂੰ ਚਲਾਏ ਹੇ ਤਿਵੈ ਚੱਲਹਿ ਜਿਨ੍ਹਾਂ ਮਾਰਗ ਪਾਵ ਹੇ ਕਰ ਕਿਰਪਾ ਜਿਨ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵ ਹੇ ਜਿਸ ਨੂੰ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰੈ ਸੁਖ ਪਾਵ ਹੇ ਕਹੈ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ ਇਹੋ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਇਹੋ ਤਿਨ ਕੈ ਮਨ ਵਸਿਆ ਜਿਨ ਧੁਰਹੋ ਲਿਖਿਆ ਆਇਆ ਇੱਕ ਫਿਰ ਹੈ ਕਨੇਰੇ ਕਰ ਹੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜਨਾ ਉਪਜੈ ਵਿਨ ਸਹਿਜੈ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਸੈ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਇਵ ਜਾਏ ਜੀਅਹੋ ਮੈਲੇ ਬਹਰਹੋ ਨਿਰਮਲ ਬਹਰਹੋ ਨਿਰਮਲ ਜੀਅਹੋ ਤਾ ਮੈਲੇ ਤਿਨੀ ਜਨਮ ਜੂਐ ਹਾਰਿਆ ਏਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਨਹਿ ਨਾਹੀ ਫਿਰ ਹੈ ਜਿਉ ਬੇਤਾਲਿਆ ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀਆ ਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾ ਨਿਰਮਲ ਜੀਆ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਨ ਜਾਰੇ। ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਆ ਹੋ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ। ਗੁਰਬਿਨ ਅਵਰ ਨਾ ਜਾਣੈ ਕੋਏ ਕਹੈ ਨਾਨਕ ਸੁਨਹੁ ਸੰਤਹੁ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਬੇਕੀਆ ਜਾਏ। ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖਹੁ ਬਿਨ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰਿਹੋ। ਗਾਵਹੁ ਸੱਚੀ ਬਾਣੀ ਬਾਣੀ ਤਾ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਹੁ ਸਾਰਿਗ ਪਾਣੀ। ਕਹੈ ਨਾਨਕ ਸਦਾ ਗਾਵਹੁ ਏਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ ਕਹਿਦੇ ਕੱਚੇ ਸੁਣਦੇ ਕੱਚੇ। ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬਾਜਹੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ। ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ। ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ। ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਕਤ ਆਪ ਉਪਾਏ। ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ। ਏਕਸ ਸਿਉ ਲਿਵ ਲਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਿਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜਹੁ ਤੱਤੈ ਸਾਰ ਨਾ ਜਾਣੀ। ਤਿਹ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ। ਬੋਲਾ ਹੈ ਅੰਮ੍ਰਿਤ ਬਾਣੀ ਕਹੈ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲਾਗੈ। ਜਾਗਤ ਰਹਿਣ ਵਿਹਾਨੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਏ ਵਡਦਾਤਾ। ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੇ ਜਿਸ ਨਾ ਆਪਣੀ ਲਿਵ ਲਾਵੇ। ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏ ਵਡਦਾਤਾ ਸੋ ਕਿਉ ਮਨਹੁ ਵਿਸਾਰੀਐ। ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਮਾਇਆ ਅਮਰ ਵਰਤਾਇਆ ਏਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਕਹੈ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹਿ। ਹਰ ਵਸੈ ਮਨ ਆਏ ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਹੋ ਜੀ ਆਹੋ, ਲਾਹਾ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ। ਜਿਨ ਹਰ ਆਪੇ ਭਾਣਾ ਕਹਿ ਨਾਨਕ, ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕਿਤੈ ਜਿਚਰ, ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਐ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ। ਸਤਿਗੁਰ ਮਿਲੈ ਜਿਸ ਆਏ, ਕਹਿ ਨਾਨਕ ਹੋਰ ਅਨਰਸ ਸਭ ਵਿਸਰੇ, ਜਾ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ ਤਾ ਚਲਤ ਹੋਵਾ ਚਲਤ ਨਜ਼ਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਨਿਆ। ਹਰ ਮੰਗਲ ਗਾਓ ਸਖੀ, ਗ੍ਰਿਹੋ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ, ਏ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਾਰ ਤੇਰਾ ਰਚਨ ਰਚਿਆ, ਸੋ ਹਾਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ। ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨਿਤ ਰਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ, ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੀ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਵਾ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਸਮਾਣੀ, ਸੱਚ ਅਲੱਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਨਹੋ, ਪਵਿੱਤਰ ਹੋਵਾ ਹੋ, ਸਾਚੈ ਸੁਨ ਨੈਨੋ ਪਠਾਏ, ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨਾਉ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ ਇਕ ਨਾ, ਦਸਵਾ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਾਵ ਨਿਧ, ਤੇ ਸਿਧਾਂਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ ਜੀਓ, ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਇਹੋ ਸਾਚਾ ਸੋਹਿਲਾ, ਸਾਚੈ ਘਰ ਗਾਵਹੋ, ਗਾਵਹੋ ਤਾ ਸੋਹਿਲਾ ਘਰ ਸਾਚੈ, ਜਿਥੈ ਸਦਾ ਸੱਚ ਧਿਆਵ, ਹੇ ਸੱਚੋ ਧਿਆਵਹਿ, ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵ ਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਾਣ ਪਾਵ ਹੇ। ਕਹਿ ਨਾਨਕ ਸੱਚ ਸੋਹਿਲਾ, ਸੱਚੈ ਘਰ ਗਾਵ ਹੇ, ਅਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तुद आगे श्री वाहिगुरु जी की फत है। श्री भगवती जी सहाय वार। श्री भगवती जी की पात साहि दसवी प्रथम भगवती सिमर कै गुर नानक लई ते आए। फिर अंगद गुर ते अमरदास रामदासाय हुई सहाय। अर्जन हर गोबिंद नो सिमराओ श्री हर राय। श्री हर कृष्ण ते आइए जिस डिठै सब दुख जाए। तेग बहादुर सिमरिया घर नाओ निध आवै ताए। सब थाई होई सहाय। दसवें पातशाह साहिब श्री गुरु गोबिंद सिंह जी महाराज सब थाई होई सहाय। दसां पातशाहियां दी आत्मिक जोत श्री गुरु ग्रंथ साहिब जी दे पाठ दीदार दा ध्यान धरके बोलो जी
1: वाहेगुरु।
0: पंजा प्यारिया चौहान साहिब जादिया चाली मुक्तिया हठिया जपिया तपिया जिन्हां नाम जपिया वंड छकिया देग चलाई तेग वाही देख के अन देठ कीता तिन्हां प्यारिया सचियारिया दी पवित्र कमाई दा ध्यान धर के बोलो जी
1: वाहेगुरु।
0: जिन्हां सिंघां सिंघणियां ने धर्म हेत सीस दित्ते बंद बंद कटाए खोपरियां लुहाईयां चरखड़ियां ते चढ़े आरियां नाल चिराए गए गुरद्वारियां दी सेवा लई कुर्बानियां कीतियां धर्म नहीं हारिया सिखी केसां सुवासा नाल निबाही तिन्हां समूह शहीदां सिंघां दी पवित्र कमाई दा ध्यान धर के बोलो जी
1: वाहेगुरु।
0: पंजा तख्तां सरबत गुरद्वारियां दा ध्यान धर के बोलो जी
1: वाहेगुरु।
0: प्रथमे सरबत खालसा जी की अरदास है जी सरबत खालसा जी को वाहेगुरु वाहेगुरु वाहेगुरु। चित आवे चित आवन का सदका सर्ब सुख होवै जहां जहां खालसा जी साहिब तहां तहां रच्छिया रियायत देग तेग फतह बिरद की पैज पंथ की जीत श्री साहिब जी सहाय खालसा जी के बोल बाले बोलो जी
1: वाहेगुरु।
0: बख्शो जी सिखा नू सिखी दान केस दान रहत दान विवेक दान विसाह दान भरोसा दान दाना सिर दान नाम दान श्री अमृत सर जी दे दर्शन इशनान चौंकियां झंडे बुंगे जुगो जुग अटल धर्म का जयकार बोलो जी
1: वाहेगुरु।
0: आप जी दे सिखां दा मन नीवा मत उची मत पत दा राखा आप वाहेगुरु हे अकाल पुरख अपने पंथ दे सदा सहाई दा तार जियो। समूह गुरद्वारियां गुरधामां जिन्हां तों पंथ नूं विछोड़िया गया है दे खुले दर्शन दीदार ते सेवा संभाल दा दान प्यारे खालसा जी नूं बख्शो हे निमाणियां दे मान नितानियां दे तान नियोटियां दी ओट धन धन सतगुरु श्री गुरु ग्रंथ साहिब जी महाराज आप जी दे पावन चरण कमला पास अरदास बेनती है। आप जी दी महान कृपा दा सदका अमृत वेले तो लैके आप जी दी पवित्र हजूरी अंदर पंज बाणियां दे नित नेम संपूर्ण होए हन महाराज। अगाध बोध बाणी दे जाप करदियां तो आप जी दे सेवकां पासों होईयां भुलां बख्श लैणियां अगे वास्ते सुमत बख्शिश करनी पढ़ी सुनी बाणी दा फला देश दर आई संगत दे हिरदियां ते वसाउणा दर आई संगत दी हाजरी तिल फुल भेटा अपने दर ते प्रवान करनी सब नू अपने दरों घरों नाम दी दात गुरसिखां वाला जीवन चढ़दियां कला बख्शिश करके कृतार्थ करना ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਦਾਤਾ ਜੀ ਇਸੇ ਤਰ੍ਹਾਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨਿਹਾਲ
1: ਸ੍ਰੀ ਅਕਾਲ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਲ ਮਥੀਐ ਜਲ ਦੇਖੀਐ ਭਾਈ, ਇਹੋ ਜਗ ਇਹਾ ਵਥ, ਗੁਰ ਬਿਨ ਭਰਮ ਵੇਗੂਚੀਐ ਭਾਈ, ਘਟ ਘਟ ਦਿਓ ਅਲਖ,

कहानी।

ਸਤਿਗੁਰੂ ਜੀ ਆਪਾਂ ਨੂੰ ਇਹਨਾਂ ਸ਼ਬਦਾਂ ਵਿੱਚ ਭੇਜ ਦਿੰਦੇ ਆ। ਭਗਤ ਕਬੀਰ ਜੀ ਦੀ ਰਚਨਾ ਦੁਆਰਾ ਆਪਾਂ ਨੂੰ ਦੱਸਿਆ ਗਿਆ ਹੈ ਕਿ ਜੋ ਇਹ ਸਰੀਰ ਹੈ ਇਸਨੇ ਇੱਕ ਦਿਨ ਦੁਨੀਆਂ ਤੋਂ ਕੂਚ ਕਰ ਜਾਣਾ। ਉਹ ਕਹਿੰਦੇ ਵੀ ਇਸ ਤੋਂ ਕੀ ਲਾਹਾ ਲਿਆ ਜਾਏ। ਉਹ ਕਹਿੰਦੇ ਵੀ ਸਤ ਸੰਗਤ ਵਿੱਚ ਜਾ ਕੇ ਪਰਮਾਤਮਾ ਦੇ ਉਸ ਹਰੀ ਦੇ ਗੁਣ ਗਾਏ ਜਾਣ ਜਿਸ ਤੋਂ ਵਿਛੋੜਾ ਪਿਆ ਹੋਇਆ। ਨੌਵੇਂ ਪਾਤਸ਼ਾਹ ਆਪਾਂ ਨੂੰ ਦੱਸਦੇ ਆ ਫਿਰ ਕਿ ਰਸਨਾ ਨਾਲ ਪਰਮਾਤਮਾ ਦੇ ਗੁਣ ਭਜਨ ਕਰਨਾ ਗਾਉਣਾ, ਜੋ ਆਪਾਂ ਨਾਮ ਸਿਮਰਨ ਕਰਦੇ ਹਾਂ ਆਪਣੀ ਰਸਨਾ ਦੁਆਰਾ ਬੋਲਣਾ, ਉਸਨੂੰ ਆਪਣੇ ਸਰਵਣਾਂ ਨਾਲ ਸੁਣਨਾ। ਉਹ ਕਹਿੰਦੇ ਵੀ ਇਸ ਤਰ੍ਹਾਂ ਕਰਨ ਦੇ ਨਾਲ ਆਪਾਂ ਜਮਾਂ ਦੇ ਰਸਤੇ ਤੋਂ ਬਚ ਜਾਵਾਂਗੇ ਅਤੇ ਲਿਵ ਦੇ ਰਸਤੇ 'ਤੇ ਜੋ ਨਿੱਜ ਘਰ ਜਾਣ ਦਾ ਰਸਤਾ ਉਸ 'ਤੇ ਚੱਲ ਕੇ ਲਾਹਾ ਲੈ ਕੇ ਉੱਥੇ ਜਾਣ ਦਾ ਆਪਾਂ ਅਵਸਰ ਪ੍ਰਾਪਤ ਕਰ ਸਕਦੇ ਹਾਂ। ਤੁਨਵੇਂ ਧਿਆਨ ਧਿਆਨ ਮੈਂ ਜਾਂਦੇ ਹਾਂ ਗੁਰਮੁਖ ਕਥ ਕਹਾਣੀ। ਜਦੋਂ ਸਾਰੇ ਆਪਾਂ ਇਕੱਤਰ ਹੋ ਕੇ ਸਿਮਰਨ ਕਰਦੇ ਹਾਂ ਜਾਂ ਆਪ ਇਕੱਲੇ ਵੀ ਬੈਠ ਕੇ ਆਪਾਂ ਸਿਮਰਨ ਕਰਦੇ ਹਾਂ, ਜੋ ਵਾਹਿਗੁਰੂ ਧੁਨ ਉਤਪੰਨ ਹੁੰਦੀ ਹੈ ਜਦੋਂ ਆਪਾਂ ਜਪਦੇ ਹਾਂ ਰਸਨਾ ਨਾਲ, ਉਸ ਧੁਨ ਵਿੱਚ ਆਪਾਂ ਨੇ ਧਿਆਨ ਰੱਖਣਾ ਹੁੰਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਆਪਣਾ ਮਨ ਸ਼ਬਦ ਦੇ ਨਾਲ ਲੀਨ ਹੋ ਜਾਂਦਾ। ਵਾਰ ਵਾਰ ਜਪਦੇ ਜਪਦੇ ਉਹ ਜੋ ਮਨ 'ਤੇ ਉਸ ਦਾ ਅਸਰ ਹੁੰਦਾ ਅਤੇ ਆਪਾਂ ਪਰਮਾਤਮਾ ਦੇ ਘਰ ਦਾ ਜੋ ਵੀ ਰਸਤਾ ਉਸ 'ਤੇ ਆਪਾਂ ਤੁਰ ਪੈਂਦੇ ਹਾਂ ਅਤੇ ਆਪਾਂ ਨੂੰ ਜਿਵੇਂ ਜਿਵੇਂ ਆਪਣਾ ਅਭਿਆਸ ਵਧੀ ਜਾਏਗਾ ਉਵੇਂ ਉਵੇਂ ਆਪਾਂ ਨੂੰ ਗਾਂ ਗਾਂ ਆਪਣੇ 'ਤੇ ਜੋ ਪਰਮਾਤਮਾ ਦੀ ਕਿਰਪਾ ਹੁੰਦੀ ਰਹੇਗੀ। ਆਪਾਂ ਨੇ ਜਪਣ ਵੇਲੇ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਣਾ ਕਿ ਜਦੋਂ ਜਪਣਾ ਰਸਨਾ ਨਾਲ ਜਪਦੇ ਸ਼ੁਰੂ ਕਰਨਾ, ਜਦੋਂ ਮਨ ਸਹਿਜ ਵਿੱਚ ਚਲਾ ਜਾਂਦਾ ਫਿਰ ਆਪਾਂ ਨੇ ਅੰਤਰਗਤ ਹੋ ਕੇ ਬੈਠਣਾ। ਸੰਗਤ ਵਿੱਚ ਆ ਕੇ ਆਪਾਂ ਥੋੜ੍ਹਾ ਚਿਰ ਬੈਠ ਸਕਦੇ ਹਾਂ ਕਿਉਂਕਿ ਆਪਣੇ ਕੋਲ ਟਾਈਮ ਜ਼ਿਆਦਾ ਨਹੀਂ ਹੁੰਦਾ, ਅਤੇ ਜਦੋਂ ਆਪਾਂ ਘਰੇ ਬੈਠ ਕੇ ਜਪਣਾ, ਜਦੋਂ ਸਹਿਜ ਵਿੱਚ ਮਨ ਜਾ ਕੇ ਜਪਦਾ ਉਸਨੂੰ ਜਿੰਨਾ ਚਿਰ ਵਿਚਾਰ ਨਹੀਂ ਆਉਂਦੇ ਮਨ ਨੂੰ ਸਹਿਜ ਵਿੱਚ ਬੈਠ ਕੇ ਜਪਾਉਣਾ ਹੁੰਦਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਕਾਗਰ ਚੀਤ। ਸਾਵਧਾਨੀ ਕਿਸ ਚੀਜ਼ ਦੀ ਵਰਤਣੀ? ਆਪਾਂ ਨੇ ਨੇਤਰ ਬੰਦ ਰੱਖਣੇ ਆ, ਨੇਤਰਾਂ ਰਾਹੀਂ ਆਪਣੇ ਵਿਚਾਰ ਵੱਧਦੇ ਆ। ਜੇ ਆਪਾਂ ਕਿਤੇ ਅੱਗੇ ਸਾਹਮਣੇ ਆਉਂਦਾ ਕੋਈ ਆਕਾਰ ਦੇਖਾਂਗੇ ਉੱਧਰ ਧਿਆਨ ਚਲਾ ਜਾਏਗਾ। ਜੇ ਨੇਤਰ ਬੰਦ ਆ ਆਪਣਾ ਵਿਚਾਰਾਂ ਤੋਂ ਮਨ ਰਹਿਤ ਹੋ ਜਾਏਗਾ। ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਏ। ਸਤਿਗੁਰੂ ਜੀ ਆਪਾਂ ਨੂੰ ਦੱਸਦੇ ਆ ਕਿ ਵਿਚਾਰ ਜੇ ਆਪਣੇ ਮਰ ਗਏ ਆਪਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਨਾਮ ਧਿਆ ਕੇ ਬੰਦਗੀ ਕਰਕੇ ਆਪਾਂ ਉਸ ਪਰਮਾਤਮਾ ਦੇ ਦਰ 'ਤੇ ਆਪਾਂ ਨੂੰ ਜਾਣ ਦਾ ਅਵਸਰ ਹੋ ਜਾਏਗਾ। ਉਸ 'ਤੇ ਆਪਾਂ ਪ੍ਰਮਾਣਿਤ ਹੋ ਜਾਵਾਂਗੇ, ਆਪਣਾ ਆਉਣਾ ਜਾਣਾ ਦੁਨੀਆਂ ਵਿੱਚ ਖਤਮ ਹੋ ਜਾਏਗਾ, ਜਿਸ ਕਰਕੇ ਆਪਾਂ ਇਹ ਸਾਰਾ ਉਪਰਾਲਾ ਕਰਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਸੰਗਤ ਕਰਦੇ ਹਾਂ, ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਪਰ ਆਪਾਂ ਨੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੁੰਦਾ। ਵਿਚਾਰਾਂ ਨੂੰ ਸੀਮਿਤ ਕਰਕੇ ਆਪਾਂ ਨੇ ਨਾਮ ਜਪਣਾ ਹੁੰਦਾ। ਇਸੇ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਬੋਲ ਕੇ ਜਦੋਂ ਕਰਦੇ ਹਾਂ ਆਪਾਂ ਨੂੰ ਵਿਚਾਰ ਨਹੀਂ ਆਉਂਦੇ ਅਤੇ ਆਪਾਂ ਨੇਤਰ ਬੰਦ ਰੱਖਦੇ ਹਾਂ ਤਾਂ ਵੀ ਆਪਾਂ ਨੂੰ ਵਿਚਾਰ ਘੱਟ ਆਉਂਦੇ ਆ। ਬੋਲਾਂਗੇ ਨਹੀਂ ਤਾਂ ਆਪਣਾ ਮਨ ਵਿਚਾਰਾਂ ਵਿੱਚ ਚਲਾ ਜਾਏਗਾ, ਨੇਤਰ ਖੁੱਲ੍ਹੇ ਹੋਣਗੇ ਫਿਰ ਵੀ ਮਨ ਵਿਚਾਰਾਂ 'ਚ ਚਲਾ ਜਾਏਗਾ। ਭਾਵੇਂ ਆਪਾਂ ਘਰੇ ਸਿਮਰਨ ਕਰਦੇ ਹਾਂ, ਬੋਲਣਾ ਜ਼ਰੂਰ ਆ, ਬੋਲਦੇ ਬੋਲਦੇ ਜਦੋਂ ਮਨ ਸਹਿਜ ਜਾਏਗਾ ਫਿਰ ਬੈਠਣਾ ਆਪਾਂ ਨੇ। ਉਸ ਨੂੰ ਜਿੰਨਾ ਚਿਰ ਵੀ ਮਨ ਦੇ ਵਿੱਚ ਵਿਚਾਰ ਨਹੀਂ ਆਉਂਦੇ ਸਹਿਜ ਵਿੱਚ ਬਿਠਾ ਕੇ ਸਿਮਰਨ ਕਰਨਾ ਹੁੰਦਾ ਆਪਾਂ ਨੇ। ਆਪਾਂ ਨੇ ਹੁਣ ਸਾਰਿਆਂ ਨੇ ਇਕੱਤਰ ਹੋ ਕੇ ਸਿਮਰਨ ਕਰਨਾ, ਰਸਨਾ ਨਾਲ ਜਪਣਾ, ਸਵਾਸ ਅੰਦਰ ਨੂੰ ਜਾਂਦਾ ਵਾਹੇ ਬੋਲਣਾ, ਸਵਾਸ ਬਾਹਰ ਨੂੰ ਆਉਂਦਾ ਗੁਰੂ ਬੋਲਣਾ। ਇਹ ਆਪਾਂ ਜਦੋਂ ਬੋਲਦੇ ਹਾਂ ਆਪਣਾ ਸਵਾਸਾਂ ਨਾਲ ਆਪਣੇ ਆਪ ਹੀ ਹੁੰਦਾ ਰਹਿੰਦਾ, ਪਰ ਆਪਾਂ ਨੇ ਇਸ ਵਿੱਚ ਧਿਆਨ ਦੇਣਾ
ਉਸ ਆਵਾਜ਼ ਨੂੰ ਸੁਣਨਾ ਜਦੋਂ ਸਵਾਸ ਅੰਦਰ ਨੂੰ ਜਾਂਦਾ ਆਟੋਮੈਟਿਕਲੀ ਵਾਹੀ ਨਿਕਲ ਗਏ ਆਪਣਾ ਨੂੰ ਇਹਦੇ 'ਚ ਕੋਈ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਹੈ ਪਰ ਆਪਾਂ ਨੇ ਸੁਣਨਾ ਜ਼ਰੂਰ ਆ ਕਰੋ ਜੀ ਕਿਰਪਾ ਸਾਰਿਆਂ ਨੇ ਆਪਾਂ ਨੇ ਰਸਨਾ ਨਾਲ ਜਪਣਾ

Mürü ve mürü ve mürü ve mürü.

ਪੌੜੀ ਸਤਿਗੁਰੂ ਬਿੱਟਾ ਮਾਰਿਆ ਜਿਤ ਮਿਲਿਆ ਅਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਇਨ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿਥਾ।

ਪੌੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਪਾਵੇ ਸੋ ਕਰੇ।

ਕਾਰਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤਾਂ ਨਦਰੀਆਂ ਆਈਆਂ ਜਦ ਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤ ਖਾਤ ਧਰ ਵਿੱਚੋਂ ਮਾਰ ਕੱਢੀਆਂ।

ਪੌੜੀ ਆਪੇ ਹੀ ਕਰਨਾ ਕੀਓ, ਕਲ ਆਪੇ ਹੀ ਤੇ ਧਾਰੀਏ, ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀਏ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀਏ, ਜਿਸਕੇ ਜੀਵ ਪ੍ਰਾਣ ਹੈ ਕਿਉ ਸਾਹਿਬ ਮਨੋ ਵਿਸਾਰੀਏ।

ਰਲ ਮਿਲ ਕਰਕੇ ਬਹੁਤ ਹੀ ਪਿਆਰ ਵਿੱਚ ਭਿੱਜ ਕੇ ਸੁਰਤ ਨੂੰ ਟਿਕਾ ਕੇ ਦੋਨੋਂ ਹੱਥ ਜੋੜ ਕੇ ਸੀਸ ਚੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਜੁਗ ਹੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤ ਸਮਰੱਥ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਛਤਰ ਛਾਇਆ ਹੇਠ ਬਰਗਾਹ ਵਿੱਚ ਸਜ ਕਰਕੇ ਗੁਰੂ ਸਾਹਿਬ ਜੀ ਨੂੰ ਨਕ ਮਸਤਕ ਹੋ ਕੇ ਚੌਂਕੜਾ ਮਾਰ ਕੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਕੇ ਜੀ ਜ਼ਿੰਦਗੀ ਦੇ ਬੜਮੁੱਲੇ ਸਵਾਸ ਮੇਰੇ ਸਾਹਿਬਾਂ ਨੇ ਜੋ ਬਖਸ਼ਿਸ਼ ਕੀਤੇ ਨੇ ਉਹਨਾਂ ਸਵਾਸਾਂ ਨੂੰ ਗੁਰੂ ਸ਼ਬਦ ਦੁਆਰੇ ਸੰਗਤ ਵਿੱਚ ਬੈਠ ਕਰਕੇ ਬਾਣੀ ਸਰਵਣ ਕਰਕੇ ਜੀ ਸਫਲ ਬਣਾਉਣ ਦਾ ਸਫਲ ਯਤਨ ਰੋਜ਼ਾਨਾ ਰੋਜ਼ਾਨਾ ਆਪ ਮਾਈ ਭਾਈ ਜੀ ਕਰ ਦਿਓ। ਇਹ ਗੁਰੂ ਕੀ ਕਿਰਪਾ ਹੈ। ਵਾਹਿਗੁਰੂ ਨਿਰੰਕਾਰ ਜੀ ਨੇ ਆਪਣੇ ਦਸ ਸਰੂਪ ਧਾਰਨ ਕਰਕੇ ਸਰਬ ਜੀਆਂ ਦੀ ਕਲਿਆਣ ਕਰਨ ਵਾਸਤੇ ਜਿੱਥੇ ਮੇਰੇ ਸਤਿਗੁਰਾਂ ਨੇ ਬੇਅੰਤ ਬੇਅੰਤ ਕੌਤਕ ਕੀਤੇ ਨੇ ਜੀ ਉੱਥੇ ਗੁਰੂ ਸਵਾਰੀ ਸੰਗਤ ਜੀ ਸਾਡਾ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਫਿਰ ਅਰਜ ਕਰਾਂ ਧਿਆਨ ਦਿਓ ਸਾਡਾ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਸਤਿਗੁਰਾਂ ਨੇ ਅੰਮ੍ਰਿਤਮਈ ਗੁਰਬਾਣੀ ਦੇ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਜੋ ਗੁਰੂ ਕੀ ਅੰਮ੍ਰਿਤ ਬਾਣੀ ਨੂੰ ਜੀਵ ਪੜ ਕੇ ਸਰਵਣ ਕਰਕੇ ਸੰਗਤ ਕਰਕੇ ਜੀਵਨ ਦੀ ਕਲਿਆਣ ਹੋ ਸਕਦੀ ਹੈ ਤੁਸੀਂ ਰੋਜ਼ਾਨਾ ਦੇ ਬੋਲ ਪੜ੍ਹਦੇ ਹੋ ਦੁੱਖ

ਕਹਿਤ ਹੈ ਏਕ ਬਾਰ ਸਤਿਗੁਰ ਮੰਤਰਨ ਸਿਮਰਨ ਮਾਤਰ ਸਿਮਰਨ ਤਾਹੀ ਬਾਰੰਗ ਬਾਰ ਗੁਰ ਹੇਤ ਹੈ। ਆਏ ਹੋਏ ਸਿੱਖ ਦੇ ਹਿਰਦੇ ਵਿੱਚ ਸੁਰਤ ਵਿੱਚ ਰਸਨਾ ਤੇ ਗੁਰੂ ਬਖਸ਼ਦੇ ਨੇ ਸਤਨਾਮ ਸ਼੍ਰੇ। ਬੋਲਿਆ ਕਰੋ, ਬੋਲਿਆ ਕਰੋ, ਸੰਗਿਆ ਨਾ ਕਰੋ, ਫਿਰ ਆਖੋ ਸਤਨਾਮ ਸ਼੍ਰੇ। ਫਿਰ ਨਾਲ ਨਾਲ ਹਦਾਇਤ ਗੁਰੂ ਕਰ ਦਿੰਦਾ ਵੀ ਬਾਰ ਬਾਰੰਗ ਬਾਰ ਇਹਦੇ ਜਾਪ ਨੂੰ ਜਪਣਾ ਹੈ। ਏਕ ਬਾਰ ਸਤਿਗੁਰ ਮੰਤਰਨ ਸਿਮਰਨ ਮਾਤਰ ਸਿਮਰਨ ਤਾਹੀ ਬਾਰੰਗ ਬਾਰ ਗੁਰ ਹੇਤ ਹੈ। ਭਾਵਣੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ ਤਾਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਵਾਹਿਗੁਰੂ ਮਹਿਮਾ ਅਗਾਧ ਬੋਧ ਸਤਿਗੁਰ ਦਇਆ ਨਿਧ। ਦਇਆ ਦੇ ਸਮੁੰਦਰ ਹੈ, ਦਇਆ ਦੇ ਸਮੁੰਦਰ ਹੈ। ਤੁਸੀਂ ਕਹੋ ਜੀ ਸਮੁੰਦਰ ਚੋਂ ਪਾਣੀ ਘੱਟ ਜੇ ਤੇ ਘਟੇਗਾ? ਕਦੇ ਕਦੇ ਵੀ ਨਹੀਂ ਘਟਦਾ। ਮੇਰੇ ਗੁਰੂ ਨਾਨਕ ਦਾ ਘਰ ਐਸਾ ਹੈ, ਦਇਆ ਦਾ ਸਮੁੰਦਰ ਹੈ। ਜਿਹੜਾ ਵੀ ਆ ਰਿਹਾ ਗੁਰਸਿੱਖ ਆ ਰਿਹਾ ਹੈ ਉਹਦੇ ਤੇ ਮੇਰੇ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ, ਬਖਸ਼ਿਸ਼ ਕਰਦੇ ਨੇ, ਆ ਕੇ ਸ਼ਾਂਤੀ ਮਿਲਦੀ ਹੈ, ਸਕੂਨ ਮਿਲਦਾ ਹੈ। ਸਤਿਗੁਰ ਦਇਆ ਨਿਧ, ਤਾਂ ਹੀ ਤਾਂ ਕਹਿੰਦੇ ਮਹਿਮਾ। ਗੁਰੂ ਦੀ ਵਡਿਆਈ ਅਗਾਧ ਬੋਧ, ਬਹੁਤ ਵੱਡੀ ਮਹਿਮਾ ਹੈ। ਗਿਆਨ ਦੇ ਸਾਗਰ ਨੇ ਆਏ ਹੋਏ ਸਿੱਖ ਨੂੰ ਗੁਰੂ ਗਿਆਨ ਬਖਸ਼ਦਾ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨਮੋ, ਚਾਰ ਵਾਰ ਨੇਤ ਨੇਤ ਨੇਤ ਹੈ ਜੋ ਗੁਰੂ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ, ਉਹਨੂੰ ਮੇਰੀ ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਹੈ, ਨਮਸਕਾਰ ਤਾਂ ਕੋ ਲਖ ਬਾਰ, ਇਹੋ ਮਨ ਦੀਜੈ ਤਾਂ ਕੋ ਬਾਰ, ਸਿਮਰਨ ਜਾ ਕੇ ਮਿਟੇ ਸੰਤਾਪ, ਹੋਏ ਆਨੰਦ ਨਾ ਵਿਆਪੈ ਤਾਪ। ਨਮਸਕਾਰ ਕਰਦਿਆਂ ਸਿਮਰਨ ਕਰਦਿਆਂ ਅੱਧੀਆਂ ਵਿਆਧੀਆਂ ਉਪਾਧੀਆਂ ਦਾ ਖਾਤਮਾ ਹੋ ਜਾਂਦਾ ਹੈ। ਗੁਰੂ ਕੀ ਕਿਰਪਾ, ਵੱਡਿਆਂ ਭਾਗਾਂ ਵਾਲੇ ਹੋ, ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਹੋ ਰਿਹਾ ਹੈ। ਰੋਜ਼ਾਨਾ ਲੜੀਵਾਰ ਗੁਰੂ ਸ਼ਬਦ ਨਾਲ ਗੁਰੂ ਸਵਾਰੀ ਸੰਗਤ ਜੀ ਸਾਂਝ ਬਣਦੀ ਹੈ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 270 ਤੇ ਸਤਿਗੁਰਾਂ ਦਾ ਪਾਵਨ ਸ਼ਬਦ ਸੁਭਾਇਮਾਨ ਹੈ। ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਹੈ। ਛੇਵੀਂ ਅਸ਼ਟਪਦੀ ਪਰਾ ਆਰੰਭ ਹੈ। ਅੱਜ ਜਿਹੜਾ ਹੈ ਸੱਤਵੀਂ ਪੌੜੀ ਦੀ ਆਰੰਭਤਾ ਹੋ ਰਹੀ ਹੈ। ਆਓ ਗੁਰੂ ਬਖਸ਼ਿਸ਼ ਦੁਆਰੇ ਗੁਰੂ ਸੰਗਤ ਜੀ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕਰਨ ਦਾ ਯਤਨ ਕਰ ਲਈਏ ਜੀ।

ਪਿਆਰ ਵਿੱਚ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ, ਜਿਸ ਦੀ ਕਿਰਪਾ ਦੁਆਰੇ ਤੂੰ ਸੰਸਾਰ ਵਿੱਚ ਪ੍ਰਗਟ ਹੈ, ਜਿਹਦੀ ਕਿਰਪਾ ਦੁਆਰੇ ਪ੍ਰਗਟ ਕੇ ਤੈਨੂੰ ਮਨੁੱਖਾ ਦੇਹੀ ਦੀ ਦਾਤ ਮਿਲੀ ਹੈ, ਕਿਉਂਕਿ ਉਹਦੀ ਕਿਰਪਾ ਦੁਆਰੇ 84 ਲੱਖ ਜੋਨਾਂ ਤੋਂ ਭਟਕਦਿਆਂ ਫਿਰ ਇਹ ਮਨੁੱਖਾ ਦੇਹੀ ਦੀ ਦਾਤ ਮਿਲੀ ਹੈ ਤੇ ਸੰਸਾਰ ਵਿੱਚ ਤੇਰਾ ਜਨਮ ਹੋ ਗਿਆ, ਤੂੰ ਪ੍ਰਗਟ ਹੋ ਗਿਆ। ਫਿਰ ਗੁਰੂ ਨੇ ਹੋਰ ਕਿਰਪਾ ਕਰ ਦਿੱਤੀ ਹੈ, ਪ੍ਰਗਟ ਕੇ ਤੈਨੂੰ ਵਡਿਆਈ ਬਖਸ਼ੀ ਹੈ, ਸੋਭਾ ਬਖਸ਼ੀ ਹੈ, ਗਿਆਨ ਬਖਸ਼ਿਆ ਹੈ, ਇਹ ਗੁਰੂ ਦੀ ਕਿਰਪਾ ਹੈ। ਤੇ ਜਿਸ ਵਾਹਿਗੁਰੂ ਨਿਰੰਕਾਰ ਨੇ ਇੰਨੀ ਕਿਰਪਾ ਕੀਤੀ ਹੈ, ਇੰਨੀ ਬਖਸ਼ਿਸ਼ ਕੀਤੀ ਹੈ, 84 ਲੱਖ ਜੋਨਾਂ ਚੋਂ ਤੈਨੂੰ ਪ੍ਰਗਟ ਕੇ ਸੰਸਾਰ ਵਿੱਚ ਸਾਰਿਆਂ ਤੋਂ ਸ੍ਰੇਸ਼ਟ ਬਣਾ ਦਿੱਤਾ ਹੈ, ਗੁਰੂ ਨੇ ਗਿਆਨ ਬਖਸ਼ਿਆ ਹੈ, ਤਾਂ ਸਾਹਿਬ ਕਹਿੰਦੇ ਤਿਸ ਪ੍ਰਭ ਕੌ, ਜਿਹੜਾ ਐਸਾ ਪ੍ਰਭੂ ਪਰਮਾਤਮਾ ਹੈ, ਗਰੀਬ ਨਿਵਾਜ ਹੈ, ਤਿਸ ਪ੍ਰਭ ਕੋ ਮੂਲ ਨਾ ਥੋੜਾ ਜਿੰਨਾ ਵੀ, ਮੂਲ ਤੋਂ ਭਾਵ ਇੱਕ ਸਕਿੰਟ ਮਾਤਰ ਵੀ, ਅੱਖ ਦੇ ਝਮਕਣ ਜਿੰਨਾ ਵੀ, ਨਾ ਮਨੋ ਬੇਸਾਰ, ਆਪਣੇ ਮਨੋ ਅੰਦਰੋਂ ਭੁਲਾ ਨਾ ਉਹਨੂੰ, ਯਾਦ ਕਰ, ਉਹਦੇ ਜਾਪ ਵਿੱਚ ਜੁੜ। ਜਿਸ ਵਾਹਿਗੁਰੂ ਜੀ ਨੇ ਤੈਨੂੰ ਇਹ ਸਰੀਰਾ ਬਖਸ਼ਿਸ਼ ਕੀਤੀ ਹੈ, ਪਰ ਹੋ ਇਹਦੇ ਉਲਟ ਜਾਂਦਾ ਹੈ, ਵਾਹਿਗੁਰੂ ਸਤਿਗੁਰੂ ਨਿਰੰਕਾਰ ਕਰਤਾਰ ਜੀ ਦਾ ਜਾਪ ਭੁੱਲ ਜਾਂਦਾ ਹੈ, ਹੋਰ ਰੁਝੇਵਿਆਂ ਵਿੱਚ ਰੁੱਝ ਜਾਂਦਾ ਹੈ, ਇੱਥੋਂ ਤੱਕ ਹੈ ਕਿ ਮੌਤ ਵੀ ਭੁੱਲ ਜਾਂਦੀ, ਇਹਨੂੰ ਚੇਤਾ ਨਹੀਂ ਆਉਂਦਾ। ਬਲੂਆ ਕੇ ਗ੍ਰਹਿ ਭੀਤਰ ਵਸੈ, ਅਣਦ ਕੇਲ ਮਾਇਆ ਰੰਗ ਰਸੈ, ਦ੍ਰਿੜ ਕਰ ਮਨ ਹੈ ਮਨ ਹੈ ਪ੍ਰਤੀਤ ਕਾਲਣ ਆਵੈ, ਮੂੜੇ ਚੀਤ, ਮੂੜ ਤੋਂ ਭਾਵ ਮੂਰਖ ਨੂੰ ਯਾਦ ਨਹੀਂ ਆਉਂਦਾ ਵੀ ਮੈਂ ਵਾਹਿਗੁਰੂ ਨਿਰੰਕਾਰ ਜੀ ਦੀ ਕਿਰਪਾ ਦੁਆਰੇ ਸੰਸਾਰ ਵਿੱਚ ਪ੍ਰਗਟ ਹੋਇਆ ਹੈ, ਇੱਕ ਦਿਨ ਨੂੰ ਕਾਲ ਨੇ ਵੀ ਝਪਟ ਮਾਰਨੀ ਹੈ ਤਾਂ ਮੈਨੂੰ ਚਾਹੀਦਾ ਹੈ ਗੁਰੂ ਗੁਰੂ ਦੇ ਜਾਪ ਨੂੰ ਜਪਣਾ। ਇਹਦਾ ਹੋਰ ਅਰਥ ਇੱਕ ਕਰੀਏ ਵੀ ਜਿਹੜਾ ਬਿਲਕੁਲ ਨਚੀਜ ਹੋਵੇ ਨਾ, ਜਿਹਨੂੰ ਕੋਈ ਨਾ ਜਾਣਦਾ ਹੋਵੇ, ਤੇ ਜਦੋਂ ਗੁਰੂ ਦੇ ਜਾਪ ਨੂੰ ਜਪਣਾ ਆਰੰਭ ਕਰ ਦੇਵੇ, ਹਾਂਜੀ ਜਦੋਂ ਗੁਰੂ ਸ਼ਬਦ ਨਾਲ ਜੁੜਨਾ ਸ਼ੁਰੂ ਕਰ ਦੇਵੇ, ਜਾਣਦਾ ਕੋਈ ਨਹੀਂ ਹੈ, ਕੋਈ ਉਹਦੀ ਪਛਾਣ ਨਹੀਂ ਹੈ, ਤਾਂ ਪਰ ਮੇਰੇ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਹੈ ਜੀ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਹੁ ਕੁੰਟ ਮਾਨੈ। ਸਾਹਿਬ ਜੀ ਕਹਿੰਦੇ ਜਾਣਦਾ ਤੇ ਕੋਈ ਵੀ ਨਹੀਂ ਸੀ, ਕਿਤੇ ਜਾਣ ਪਛਾਣ ਨਹੀਂ ਸੀ, ਨਾਮ ਦੀ ਮਹਿਮਾ ਐਸੀ ਪ੍ਰਗਟ ਹੋ ਗਈ ਵੀ ਚਾਰੇ ਕੁੰਡਾਂ ਵਿੱਚ ਉਹ ਜਾਣਿਆ ਗਿਆ, ਗੁਰੂ ਨੇ ਉਹਨੂੰ ਪ੍ਰਗਟ ਕਰ ਦਿੱਤਾ, ਗੁਰੂ ਨੇ ਉਹਨੂੰ ਵਡਿਆਈ ਦੇ ਦਿੱਤੀ ਹੈ। ਗੁਰੂ ਸਵਾਰੀ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਬੜੀ ਪਿਆਰੀ ਕਲਮ ਬੰਦ ਕੀਤੀ ਹੈ।

ਹੋ ਗਿਆ ਨਾ ਪ੍ਰਗਟ ਸਾਰੇ ਸੰਸਾਰ ਵਿੱਚ ਇੱਕ ਚੰਮ ਗੰਢਣ ਵਾਲਾ, ਜੁੱਤੀਆਂ ਗੰਢਣ ਵਾਲਾ, ਮੋਚੀ ਦਾ ਕੰਮ ਕਰਨ ਵਾਲਾ, ਤੇ ਜਦੋਂ ਉਹਦੇ ਹਿਰਦੇ ਵਿੱਚ ਗੁਰੂ ਸ਼ਬਦ ਵਸ ਗਿਆ ਤੇ ਮੇਰੇ ਗੁਰੂ ਨੇ ਉਹਨੂੰ ਪ੍ਰਗਟ ਕਰ ਦਿੱਤਾ। ਫਿਰ ਸਾਰੇ ਦੁਨੀਆਂ ਦੇ ਲੋਕ ਕਹਿੰਦੇ ਨੇ ਇਹਦੇ ਵਰਗਾ ਭਗਤ ਕੋਈ ਨਹੀਂ ਹੈ, ਇਹਦੇ ਵਰਗਾ ਰੱਬ ਦਾ ਪਿਆਰਾ ਕੋਈ ਨਹੀਂ ਹੈ। ਇਹ ਬਰਕਤ ਹੈ ਗੁਰੂ ਸ਼ਬਦ ਦੀ। ਭਗਤ ਭਗਤ ਦੋ ਵਾਰ ਬੋਲਿਆ ਜੀ, ਭਗਤ ਭਗਤ ਹੈ, ਤਸੱਲੀ ਕੀਤੀ ਹੈ ਭਾਈ ਸਾਹਿਬ ਜੀ ਨੇ। ਭਗਤ ਭਗਤ ਜੱਗ ਸੰਸਾਰ ਵਿੱਚ ਵੱਜਿਆ ਚਹੋਂ ਚੱਕਾਂ ਦੇ, ਫਿਰ ਚਾਰ ਚੱਕਾਂ ਦੇ ਵਿੱਚ ਚਮਰੇਟਾ ਕਹਿੰਦੇ ਨੇ, ਅਗਲਾ ਬੋਲ ਪਾਣਾ ਗੰਢਾ ਹੈ ਰਾਹ ਵਿੱਚ, ਰਾਹ ਵਿੱਚ ਬੈਠੇ ਤੁਸੀਂ ਕਦੇ ਪੰਜਾਬ ਜਾਂਦੇ ਹੋ, ਸ਼ਹਿਰਾਂ ਵਿੱਚ ਹੁਣ ਰਿਵਾਜ ਘੱਟ ਹੈ, ਤੇ ਜਿਹੜੇ ਮੋਚੀ ਲੋਕ ਹੁੰਦੇ ਨੇ ਉਹ ਬਾਹਰ ਹੀ ਬੋਰੀ ਜੀ ਵਿਛਾ ਕੇ ਉੱਥੇ ਬੈਠੇ ਹੁੰਦੇ ਨੇ, ਜੁੱਤੀਆਂ ਗੰਢੀ ਜਾਂਦੇ ਨੇ। ਕਹਿੰਦੇ ਕੰਮ ਤੇ ਉਹਦਾ ਕਰਦਾ ਹੈ, ਕਿਰਤ ਕਰਿਆ ਉੱਚੀ ਤੇ ਸੁੱਚੀ ਪਰ ਸੁਰਤ ਵਿੱਚ, ਗੁਰੂ ਸ਼ਬਦ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਉਹਨੂੰ ਨਹੀਂ ਵਿਸਾਰਿਆ, ਉਹਨੂੰ ਯਾਦ ਕਰਿਆ ਹੈ। ਇਹੀ ਗੱਲ ਤਾਂ ਨਾਮਦੇਵ ਜੀ ਨੇ ਕਹੀ ਸੀ, ਨਾਮਾ ਮਾਇਆ ਮੋਹਿਆ ਕਹੇ ਤਲੋਚਨ, ਹਾਂਜੀ ਮੀਤ ਕਾਹੇ ਛਿਪੋ ਛਾਏ ਲੈ ਰਾਮਣਾ ਲਾਹੋ ਚੀਤ। ਉਹ ਨਾਮਾ ਕਹੇ ਜਵਾਬ ਦਿੰਦੇ ਨੇ, ਉਹ ਤਰਲੋਚਨਾ ਮੁੱਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਬੋਲੋ ਚੀਤ ਨਿਰੰਜਨ ਨਾਲ। ਭਗਤ ਭਗਤ ਜਗ ਵਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢਾ ਰਾਹ ਵਿੱਚ, ਕੁਲਾ ਧਰਮ ਢੋਏ ਢੋਰ ਸਮੇਟਾ, ਜੋ ਕੁਲ ਦੀ ਵੱਡੇ ਵਡੇਰਿਆਂ ਦੀ ਰੀਤੀ ਸੀ ਪਸ਼ੂਆਂ ਨੂੰ ਚੱਕ ਲਿਆਉਣਾ ਤੇ ਉਹਦਾ ਕਿਰਤ ਕਰਦਾ ਰਹਿਣਾ, ਕੁਲਾ ਢੋਰ ਟੋਏ ਢੋਰ ਸਮੇਟਾ। ਧਿਆਨ ਦਿਓ, ਜਿਉਂ ਕਰ ਮੈਲੇ ਚੀਥੜੇ, ਜਿਉਂ ਕੱਲਾ ਕੱਲਾ ਅੱਖਰ ਕਵਾਂ, ਮੈਨੂੰ ਅਰਥ ਕਰਨ ਦੀ ਲੋੜ ਨਹੀਂ ਪੈਣੀ, ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ। ਦੱਸੋ ਤੁਸੀਂ ਵੀ ਕੱਪੜਾ ਮੈਲਾ ਕੁਚੈਲਾ ਹੋਵੇ, ਬਿਲਕੁਲ ਮੈਲਾ ਹੋਵੇ, ਤੇ ਉਹਦੇ ਵਿੱਚ ਹੀਰੇ ਨੂੰ ਰੱਖ ਦਈਏ, ਉਹਦੇ ਵਿੱਚ ਹੀਰੇ ਨੂੰ ਰੱਖ ਦਈਏ, ਤੇ ਤੁਸੀਂ ਇਹ ਸਮਝਦੇ ਹੋ ਕਿ ਹੀਰੇ ਦਾ ਮੈਲੇ ਕੱਪੜਿਆਂ 'ਚ ਮੁੱਲ ਘੱਟ ਜਾਏਗਾ? ਕਦੇ ਨਹੀਂ ਘਟਣਾ। ਹੀਰਾ ਮੈਲੇ ਕੱਪੜਿਆਂ ਵਿੱਚ ਰਹਿ ਕੇ ਮੈਲਾ ਹੋ ਜਾਏਗਾ? ਕਦਾਚਿਤ ਨਹੀਂ ਹੋ ਸਕਦਾ। ਦੁਨੀਆਂ ਦੇ ਲੋਕ ਉਹਨੂੰ ਬੇਸ਼ੱਕ ਨੀਚ ਨੀਚ ਕਹਿੰਦੇ ਨੇ, ਪਰ ਉਹਨੂੰ ਗੁਰੂ ਨੇ ਪ੍ਰਗਟ ਕਰ ਦਿੱਤਾ ਹੈ, ਕਿਉਂਕਿ ਉਹ ਤਿਲ ਮਾਤਰ ਨਾਮ ਨੂੰ ਨਹੀਂ ਵਸਾਰਿਆ। ਦ੍ਰਿਸ਼ਟਾਂਤ ਬੜਾ ਪਿਆਰਾ ਦਿੱਤਾ ਹੈ, ਕਹਿੰਦੇ ਜਿਵੇਂ ਹੀਰੇ ਦਾ ਕਦੇ ਮੁੱਲ ਨਹੀਂ ਘਟਦਾ ਮੈਲਿਆ ਕੱਪੜਿਆਂ ਵਿੱਚ, ਕਦੇ ਉਹਦੀ ਕੀਮਤ ਨਹੀਂ ਘਟਦੀ, ਉਹ ਜਿਹਦੇ ਅੰਦਰ ਨਾਮ ਸ਼ਬਦ ਹੀਰਾ ਵਸ ਗਿਆ ਹੈ, ਜਿਵੇਂ ਹੀਰਾ ਪ੍ਰਗਟ ਹੈ ਤੇਵੇਂ ਉਹ ਪ੍ਰਗਟ ਹੋ ਜਾਂਦਾ ਹੈ, ਉਹਦੀ ਵਡਿਆਈ ਸ਼ੋਭਾ ਹੋ ਜਾਂਦੀ ਹੈ। ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲਿਟ, ਚੌਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ, ਨਾਵਣ ਆਇਆ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ। ਕਹਿੰਦੇ ਜਥਾ ਚੱਲਿਆ, ਕਹਿੰਦੇ ਇਸ਼ਨਾਨ ਕਰਨ ਚੱਲੋ, ਰਵਿਦਾਸ ਜੀ ਨੂੰ ਕਹਿੰਦੇ ਵੀ ਤੂੰ ਵੀ ਚੱਲੋ, ਕਹਿੰਦਾ ਮੇਰੇ ਗੰਗਾ ਇੱਥੇ ਹੀ ਹੈ, ਮੈਨੂੰ ਜਾਣ ਦੀ ਲੋੜ ਨਹੀਂ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ। ਕਈ ਵਾਰ ਬਦੋ ਬਦੀ ਮੱਲੋ ਮੱਲੀ ਨਾਲ ਲੈ ਕੇ ਤੁਰ ਗਏ ਲੋਕ, ਤੇ ਜਿਸ ਵੇਲੇ ਉੱਥੇ ਗਏ ਨੇ ਕੋਈ ਕੋਈ ਭੇਟਾ ਕਰਦਾ, ਕੋਈ ਦਾਨ ਕਰਿਆ, ਕੋਈ ਮੋਹਰਾਂ ਕਰਦਾ, ਕੋਈ ਚਾਂਦੀ ਕਰਦਾ, ਤੇ ਰਵਿਦਾਸ ਤਾਂ ਪ੍ਰਗਟ ਮਹਿਰੇ ਵਾਹਿਗੁਰੂ ਨਿਰੰਕਾਰ ਨੇ ਕਰਨਾ ਹੈ, ਉਹਦੇ ਕੋਲ ਕੁਝ ਵੀ ਨਹੀਂ ਹੈ, ਇੱਕ ਕੌਡੀ ਹੈ। ਕਈ ਵਾਰ ਇਹ ਹੁੰਦਾ ਹੈ ਜਿਹੜੇ ਮੋਹਰਾਂ ਭੇਟਾ ਕਰਦੇ, ਜਿਹਦੀ ਕੋਈ ਮੋਹਰ ਤਰਦੀ ਹੈ ਕਹਿੰਦੇ ਲਓ ਜੀ ਗੰਗਾ ਨੇ ਪ੍ਰਵਾਨ ਕਰ ਲਈ, ਜਿਹਦੀ ਡੁੱਬਦੀ ਹੈ ਕੋਈ ਭੇਟਾ ਕਹਿੰਦੇ ਲਓ ਜੀ ਇਹ ਵੀ ਪ੍ਰਵਾਨ ਕਰ ਲਈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਪ੍ਰਵਾਨ ਹੋਣੀ ਕਿਵੇਂ ਹੈ। ਕਹਿੰਦੇ ਨਾਵਣ ਆਇਆ ਸੰਗ ਮਿਲ ਬਾਨਾਰਸ ਕਰ ਗੰਗਾ ਥਿੱਟ, ਕੱਢ ਕਸੀਰਾ ਸੌਂਪਿਆ ਰਵਿਦਾਸ, ਗੰਗਾ ਦੀ ਭੇਟਾ ਲਿਆ ਕਸੀਰਾ ਹੱਥ ਕੱਢ, ਸੂਤ ਇੱਕ ਜਿਉਂ ਤਾਣਾ ਪੇਟਾ, ਭਗਤ ਜਣਾ ਮਾਂ ਪਿਓ ਬੇਟਾ। ਇਹ ਗੁਰੂ ਪ੍ਰਗਟ ਕਰ ਦਿੰਦਾ, ਤਾਂ ਹੀ ਤਾਂ ਸਾਹਿਬ ਕਹਿੰਦੇ ਨੇ ਐਸੀ ਲਾਲ, ਜਿਨ੍ਹਾਂ ਨੂੰ ਬੋਲ ਆਉਂਦੇ ਨੇ ਪੜ੍ਹ ਲਿਆ ਕਰੋ।

ਤਾਰ ਜੀ ਕਿਰਪਾ ਕਰਦੇ ਨੇ, ਰੰਭ ਦੇ ਬੋਲ ਨੇ, ਜਿਹੇ ਪ੍ਰਸਾਦ ਜਿਹਦੀ ਕਿਰਪਾ ਦੁਆਰੇ ਤੂੰ ਭਾਈ ਪਿਆਰਿਆ ਬੰਦਿਆ ਮਨੁੱਖਾ ਜੀਵ ਪ੍ਰਾਣੀ ਤੂੰ ਤੋਂ ਭਾਵ ਆਪਾਂ ਸਾਰੇ ਹੀ ਜਿੰਨੇ ਵੀ ਆ ਮੇਰੇ ਗੁਰੂ ਨੇ ਪ੍ਰਗਟ ਕੀਤਾ ਹੈ, ਮਾਤ ਲੋਕ ਵਿੱਚ ਭੇਜਿਆ ਹੈ, ਜੇ ਹੋਰ ਪ੍ਰਗਟ ਹੈ ਉਹ ਗੁਰੂ ਦੇ ਸ਼ਬਦ ਦੁਆਰੇ ਵਡਿਆਈ ਮਿਲਣੀ ਹੈ, ਜਿਹਨੇ ਐਸੀ ਕਿਰਪਾ ਕੀਤੀ ਹੈ ਤਿਸ ਉਸ ਮੇਰੇ ਵਾਹਿਗੁਰੂ ਨੂੰ ਮੂਲ ਨਾ ਕਦੇ ਵੀ ਭੁੱਲ ਕੇ ਵੀ ਨਾ ਮਨੋ ਵਿਸਾਰ ਨਾ ਵਿਸਾਰੀ। ਤੁਸੀਂ ਜਾਣਦੇ ਹੋ ਜੀ ਸੋ ਕਿਉਂ ਬਿਸਰੈ, ਸੋ ਕਿਉਂ ਬਿਸਰੈ ਜਿਨ ਸਭ ਕਿਸ਼ ਦੀਆ, ਜਿਹਨੇ ਸਭ ਕੁਝ ਦਿੱਤਾ ਕਿਉਂ ਭੁੱਲੇ, ਉਹਦਾ ਸ਼ੁਕਰਾਨਾ ਸ਼ੁਕਰ ਸ਼ੁਕਰ ਸ਼ੁਕਰ ਦਾਤਾ ਤੇਰਾ ਸ਼ੁਕਰ ਹੈ। ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ, ਜਿਹਨੇ ਮਾਤਾ ਜੀ ਦੇ ਜੱਠ ਰਗਣ ਵਿੱਚ ਰੱਖਿਆ, ਪਾਣੀ ਵੀ ਹੈ ਅੱਗ ਵੀ ਹੈ, ਨਾ ਪਾਣੀ ਚ ਡੋਬਿਆ ਤੇ ਨਾ ਅੱਗ ਵਿੱਚ ਸਾੜਿਆ। ਆਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ। ਉਹ ਕਿਉਂ ਬਿਸਰੇ ਫਿਰ, ਸੋ ਕਿਉਂ ਬਿਸਰੈ ਜੇ ਸਭ ਕੁਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰੱਖੈ। ਪਾਤਸ਼ਾਹ ਜੀ ਕਹਿੰਦੇ ਰੱਖਣ ਵਾਲਾ ਗੁਰਪ੍ਰਸਾਦ ਗੁਰੂ ਦੀ ਕਿਰਪਾ ਵਰਤਦੀ ਹੈ, ਵਿਖ ਤੇ ਕੱਢ, ਵਿਸ਼ਿਆਂ ਵਿਕਾਰਾਂ ਤੋਂ ਬਾਹਰ ਕੱਢਣ ਵਾਲਾ ਹੈ, ਮੂਲ ਨਾ ਮਨੋ ਵਿਸਾਰ ਨਾ ਵਿਸਾਰੀਏ ਜੀ।

ਵਾਹਿਗੁਰੂ ਵਾਹਿਗੁਰੂ ਜੀ। ਕਿਰਪਾਲੂ ਦਾਤਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ, ਜਿਸ ਦੀ ਕਿਰਪਾ ਦੁਆਰੇ ਤੇਰਾ ਤੇਜ ਪ੍ਰਤਾਪ ਹੈ। ਇੰਨਾ ਵੱਡਾ ਤੇਜ ਪ੍ਰਤਾਪ ਹੈ, ਆਮ ਮਨੁੱਖਾਂ ਦੀ ਬਾਤ ਛੱਡਦੇ ਹੋ, ਐਸਾ ਤੇਜ ਪ੍ਰਤਾਪ ਹੈ ਜਮਦੂਤ ਵੀ ਨੇੜੇ ਨਹੀਂ ਆਉਂਦਾ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ, ਉਹ ਨੇੜੇ ਨਹੀਂ ਆਉਂਦਾ। ਪ੍ਰਤਾਪ ਗੁਰੂ ਦੀ ਬਾਣੀ ਦਾ ਹੁੰਦਾ ਹੈ, ਬਾਣੀ ਪੜ੍ਹਨ ਵਾਲੇ ਪਿਆਰੇ ਗੁਰਸਿੱਖ ਦਾ, ਨਿਤਨੇਮੀ ਦਾ, ਰਹਿਤਾਂ ਵਿੱਚ ਪੂਰੇ ਦਾ, ਜਿਹੜਾ ਕੁਰਹਿਤਾਂ ਤੋਂ ਬਚਿਆ, ਮੇਰਾ ਵਾਹਿਗੁਰੂ ਉਹਦਾ ਪ੍ਰਤਾਪ ਪ੍ਰਗਟ ਕਰ ਦਿੰਦਾ, ਜੈ ਜੈਕਾਰ ਹੋ ਜਾਂਦੀ ਹੈ। ਤਾਂ ਸਾਹਿਬ ਕਹਿੰਦੇ ਰੇ ਮਨ ਉਹ ਮੇਰਿਆ ਮਨ, ਰੇ ਮਨ ਮੂੜ ਮੂਰਖ ਤੂੰ ਤਾ ਕਉ ਜਾਪ, ਤੂੰ ਉਹਦੇ ਜਾਪ ਨੂੰ ਜਪਣਾ ਕਰ। ਮਨ ਨੂੰ ਉਪਦੇਸ਼ ਦਿੰਦੇ ਨੇ, ਜਦੋਂ ਇਹ ਨਾਮ ਜਪਦਾ ਹੈ ਤਾਂ ਮਹਾਰਾਜ ਜੀ ਦੇ ਬਚਨ ਆਉਂਦੇ ਨੇ, ਗੁਰਮੁਖ ਨਾਮ ਜਪੋ ਮਨ ਮੇਰੇ, ਗੁਰਮੁਖ ਬਣ ਕੇ ਗੁਰੂ ਦੇ ਸ਼ਬਦ ਨੂੰ ਜਪਿਆ ਕਰ। ਤੇ ਜਦੋਂ

ਰਿਹਾ, ਚੜਦਾ ਜਾ ਰਿਹਾ। ਚੰਚਲਾ ਤੋਂ ਭਾਵ ਜਿਹੜਾ ਰੁਕਦਾ ਹੀ ਨਹੀਂ ਹੈ, ਰੁਕਦਾ ਹੀ ਨਹੀਂ ਹੈ, ਤੁਰਿਆ ਜਾ ਰਿਹਾ, ਤੁਰਿਆ ਜਾ ਰਿਹਾ ਹੈ। ਸੰਗਤ ਵਿੱਚ ਬੈਠਿਆਂ ਬੈਠਿਆਂ ਤੁਰਿਆ ਜਾ ਰਿਹਾ ਹੈ। ਚੰਚਲਾ ਚਤੁਰਾਈ ਕਿਣੇ ਨਾ ਪਾਇਆ। ਇੱਕ ਮੈਨੂੰ ਕਵਿਤ ਬੜਾ ਯਾਦ ਆਇਆ ਭਾਈ ਗੁਰਦਾਸ ਸਾਹਿਬ ਜੀ ਦਾ, ਕੇਵਲ ਉਹ ਮਨ ਦੇ ਬਾਰੇ ਆ। ਜਿਹੜਾ ਆਕਾਸ਼ ਵਿੱਚ ਉੱਡਣ ਵਾਲਾ ਪੰਛੀ ਹੈ ਜੀ, ਹਾਂਜੀ, ਉਹਨੂੰ ਸ਼ਿਕਾਰੀ ਜਿਹੜਾ ਹੈ ਉਹ ਜੁਗਤੀ ਨਾਲ ਜਾਂ ਚੋਗਾ ਪਾ ਕੇ ਜਾਂ ਜਿਵੇਂ ਕਿਵੇਂ ਜਾਲ ਪਾ ਕੇ ਉਹਨੂੰ ਪਕੜ ਲਵੇ, ਪਕੜ ਕੇ ਤੇ ਪਿੰਜਰੇ ਵਿੱਚ ਕਰ ਦੇ ਕੈਦ, ਤਾਂ ਉਹਦੀ ਉਡਾਰੀ ਬੰਦ ਹੈ। ਜਦੋਂ ਪਿੰਜਰੇ ਵਿੱਚ ਆਵੇਗਾ ਉਹ ਖਰੋਧ ਇੰਨਾ ਕਰੇਗਾ ਨਾ, ਇੰਨਾ ਖਰੋਧ ਕਰੇਗਾ, ਉਹਦਾ ਚਿੱਤ ਹੁੰਦਾ ਵੀ ਪਿੰਜਰਾ ਤੋੜ ਕੇ ਮੈਂ ਬਾਹਰ ਉਡਾਰੀ ਮਾਰ ਜਾਵਾਂ, ਪਰ ਪਿੰਜਰਾ ਟੁੱਟਦਾ ਹੀ ਨਹੀਂ ਹੈ। ਤੇ ਜਿਹਨੇ ਪੰਛੀ ਪਕੜਿਆ ਜੇ ਉਹ ਸਹੀ ਜੇ ਸਹੀ ਜੇ ਉਹਨੂੰ ਚੋਗਾ ਜਿਹਾ ਪਾਈ ਜਾਂਦਾ ਹੈ, ਕੋਈ ਦਾਣੇ ਦੂਣੇ ਜੇ ਪਾਈ ਜਾਂਦਾ, ਚੋਗਾ ਚੁਗੀ ਜਾਂਦਾ ਹੈ, ਉਹਦੀ ਗਿੱਝ ਪੈ ਜਾਂਦੀ ਹੈ। ਫਿਰ ਜਦੋਂ ਗਿੱਝ ਜਾਂਦਾ ਨਾ, ਪਾਣੀ ਦਾ ਕਟੋਰਾ ਵੀ ਰੱਖਿਆ ਹੈ, ਤੇ ਫਿਰ ਉਹ ਪਿੰਜਰਾ ਖੋਲ੍ਹ ਦਿੰਦਾ ਹੈ, ਤੇ ਜਦੋਂ ਪਿੰਜਰਾ ਖੋਲ੍ਹਦਾ ਤੇ ਉਡਾਰੀ ਮਾਰ ਜਾਂਦਾ ਹੈ, ਤੇ ਉਡਾਰੀ ਮਾਰ ਕੇ ਵਾਪਸ ਕਿੱਥੇ ਆਉਂਦਾ ਹੈ ਜੀ, ਪਿੰਜਰੇ ਵਿੱਚ ਆ ਗਿਆ ਨਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮਾਣਿਕ ਪੰਛੀ ਵਰਗਾ ਧਿਆਨ ਦੇ ਕੇ ਸੁਣਿਓ, ਸਾਰੇ ਅਰਥ ਕਰਾਂਗਾ। ਜਿਵੇਂ ਇੱਕ ਹਾਥੀ ਹੈ, ਹਾਥੀ ਜੰਗਲ ਦਾ ਰਾਜਾ ਹੈ, ਅਮੋੜ ਹੈ, ਮੁੜਦਾ ਹੀ ਨਹੀਂ, ਪਰ ਮੁਹਾਵਤ ਜਿਹੜਾ ਹੈ ਉਹਨੂੰ ਜੁਗਤੀ ਦੇ ਨਾਲ ਕਾਲ ਬੂਤ ਕੀ ਹਸਤਨੀ ਮਨ ਬੋਰਾ ਰਹੇ, ਉਹ ਤਰੀਕੇ ਨਾਲ ਤੁਹਾਨੂੰ ਜ਼ਿਆਦਾ ਅਰਥ ਕਰਨ ਦੀ ਲੋੜ ਨਹੀਂ ਹੈ, ਤੁਹਾਨੂੰ ਪਤਾ ਹੈ। ਉਹ ਜਿਵੇਂ ਕਿਵੇਂ ਉਹਨੂੰ ਪਕੜ ਲੈਂਦਾ, ਟੋਏ ਵਿੱਚ ਡਿੱਗਦਾ, ਕੁੰਡਾ ਮਾਰ ਮਾਰ ਕੇ ਸਿੱਧਾ ਕਰ ਲੈਂਦਾ, ਤੇ ਜਿਸ ਵੇਲੇ ਬਿਲਕੁਲ ਸਿੱਧਾ ਹੁੰਦਾ, ਮੁਹਾਵਤ ਇਸ਼ਾਰਾ ਕਰਦਾ, ਸੋਟੀ ਨਹੀਂ ਲਾਉਂਦਾ, ਉਹਨੂੰ ਇਸ਼ਾਰਾ ਕਰਦਾ, ਸੁੰਡ ਥੱਲੇ ਥੱਲੇ, ਚੱਕ ਉੱਤੇ ਬੰਦਾ ਚੱਕ ਕੇ ਉੱਤੇ ਬਾ ਦਿੰਦਾ, ਬੈਠ ਜਾ ਬੈਠ ਜਾਂਦਾ, ਉਹਦੇ ਇਸ਼ਾਰਿਆਂ ਤੇ ਚੱਲਦਾ ਹੈ। ਹਾਥੀ ਜਿਹੜਾ ਹੈ ਬੜਾ ਤਕੜਾ ਜਾਨਵਰ ਹੈ, ਪਰ ਉਹਦੇ ਇਸ਼ਾਰਿਆਂ ਤੇ ਚੱਲਦਾ ਹੈ। ਤੀਸਰਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਇੱਕ ਜ਼ਹਿਰੀਲਾ ਨਾਗ ਹੈ, ਸਰਪ ਹੈ, ਕਿਧਰੇ ਨਜ਼ਰ ਹੀ ਪੈ ਗਿਆ, ਪਰ ਵੇਹਦਿਆਂ ਵੇਹਦਿਆਂ ਐਸੀ ਔਖੀ ਜਗ੍ਹਾ ਤੇ ਜਾਲ ਲੁਕਿਆ, ਅਗਾਂਹ ਦੀ ਗਾਂਹ ਧਰਤੀ ਵੇਲ ਦੇ ਦਿੱਤਾ। ਸਾਰੇ ਕਹਿੰਦੇ ਜੀ ਸੱਪ ਲੁਕ ਗਿਆ, ਫੜਿਆ ਨਹੀਂ ਜਾਂਦਾ, ਫੜਿਆ ਨਹੀਂ ਜਾਂਦਾ, ਪਕੜਿਆ ਨਹੀਂ ਜਾਂਦਾ। ਉਹਨੇ ਚਿਰ ਨੂੰ ਕੋਈ ਬੀਨ ਵਜਾਉਣ ਵਾਲਾ ਆ ਗਿਆ, ਉਹਨੇ ਆ ਕੇ ਬੀਨ ਜੀ ਵਜਾਈ, ਅਜੇ ਦੋ ਚਾਰ ਮਿੰਟ ਹੋਏ ਬੀਨ ਵਜਾਉਂਦਿਆਂ ਵਜਾਉਂਦਿਆਂ, ਘੂੰ ਘੂੰ ਕਰਦਿਆਂ, ਬੀਨ ਦੀ ਆਵਾਜ਼ ਸੁਣ ਕੇ ਸਰਪ ਜਿਹੜਾ ਸੀ ਉਹ ਨਿਕਲ ਕੇ ਬਾਹਰ ਗੁੱਛੀ ਮਾਰ ਕੇ ਬੈਠ ਗਿਆ। ਉਹਨੇ ਚੁੱਕ ਕੇ ਪਟਾਰੀ ਵਿੱਚ ਪਾ ਲਿਆ। ਹੁਣ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਮਨ ਪੰਛੀ ਹੈ, ਧਿਆਨ ਦਿਓ, ਮਨ ਹਾਥੀ ਹੈ, ਤੀਜਾ ਬੋਲ ਮਨ ਸਰਪ ਹੈ। ਪੰਛੀ ਵੀ ਪਕੜਿਆ ਗਿਆ, ਹਾਥੀ ਵੀ ਪਕੜਿਆ ਗਿਆ, ਤੇ ਸਰਪ ਵੀ ਪਕੜਿਆ ਗਿਆ, ਤੇ ਹੁਣ ਮਨ ਵੀ ਪਕੜਿਆ ਜਾਣਾ ਹੈ। ਮੈਂ ਤੁਹਾਨੂੰ ਕਵਿਤ ਸੁਣਾਵਾਂ,

ਉਹਦੀਆਂ ਉਡਾਰੀਆਂ ਖਤਮ ਹੋ ਗਈਆਂ। ਜਿੱਥੇ ਤੁਸੀਂ ਬੈਠੇ ਹੋਏ ਸਾਧ ਸੰਗਤ ਇੱਕ ਪਿੰਜਰਾ ਹੈ। ਸਾਧ ਸੰਗਤ ਕੀ ਹੈ ਬੋਲੋ? ਪਿੰਜਰਾ। ਇੱਥੇ ਚੋਗਾ ਕਿਹੜਾ ਮਿਲਣਾ ਹੈ? ਸਤਨਾਮ ਸ਼੍ਰੀ। ਪਰ ਇੱਕ ਗੱਲ ਪੱਕੀ ਹੈ, ਸਾਧ ਸੰਗਤ ਪਿੰਜਰੇ ਵਿੱਚ ਆ ਕੇ ਵੀ ਇਹਨੇ ਖਰੂਦ ਕਰਨੋਂ ਹਟਣਾ ਨਹੀਂ। ਪਰ ਤੁਸਾਂ ਨੇ ਇਹ ਸੋਚਣਾ ਹੈ ਅਸੀਂ ਸੰਗਤ ਦੇ ਪਿੰਜਰੇ ਵਿੱਚ ਕੈਦ ਹੋ ਗਏ, ਅਸੀਂ ਬਾਹਰ ਨਹੀਂ ਜਾਣਾ, ਸੰਗਤ ਤੋਂ ਬਾਹਰ ਨਹੀਂ ਜਾਣਾ, ਤੇ ਸ਼ਬਦ ਦਾ ਚੋਗਾ ਚੁਗੀ ਜਾਣਾ ਹੈ, ਤੇ ਤੁਹਾਨੂੰ ਚੋਗਾ ਇੰਨਾ ਚੰਗਾ ਲੱਗਣਾ ਹੈ, ਕਥਾ ਦੀ ਸਮਾਪਤੀ ਹੋਣੀ ਹੈ, ਤੁਸਾਂ ਨੇ ਬੇਸ਼ੱਕ ਕੀਰਤਨ ਵੀ ਸੁਣਨਾ, ਘਰਾਂ ਨੂੰ ਚਲੇ ਜਾਣਾ ਹੈ, ਤੁਹਾਨੂੰ ਚੋਗਾ ਇੰਨਾ ਖੁਰਾਕ ਮਿਲਣੀ ਹੈ, ਕੱਲ ਨੂੰ ਜਦੋਂ ਕਥਾ ਹੋਈ ਤੇ ਤੁਸਾਂ ਪੰਛੀ ਵਾਂਗੂ ਫਿਰ ਗੁਰਦੁਆਰੇ ਆ ਕੇ ਫਿਰ ਉਹ ਚੋਗਾ ਚੁਗਣਾ ਹੈ। ਕਾਬੂ ਆ ਗਿਆ। ਦੂਜਾ ਬੋਲ ਕਹਿੰਦੇ ਨੇ, ਜੈਸੇ ਗੱਜ ਰਾਜ, ਗੱਜ ਨਾਮ ਹੈ ਹਾਥੀ ਦਾ, ਰਾਜਾ ਜੰਗਲ ਦਾ, ਜੈਸੇ ਗੱਜ ਰਾਜ ਬੰਨ ਮੈਂ ਮਦੋਣ, ਬੰਨ ਨਾਮ ਹੈ ਜੰਗਲ ਦਾ, ਮਦੋਣ ਨਾਮ ਹੈ ਕਾਮ ਦਾ, ਹੋ ਮੈਂ ਰੋਗ ਮਾਨੋਕੋ ਦੀਨਾ ਕਾਮ ਰੋਗ ਮੈਗਲ। ਬਸ ਕਿ ਇਹਨਾਂ ਨੂੰ ਕਾਮ ਦਾ ਰੋਗ ਦਿੱਤਾ ਹੈ, ਉਹਦੇ ਕਰਕੇ ਤੇ ਪਕੜਿਆ ਗਿਆ ਸੀ। ਜੈਸੇ ਗੱਜ ਰਾਜਾ ਬੰਨ ਮੈਂ ਮਦੋਣ, ਬਸ ਹੋਏ ਮੁਹਾਵਤ ਕੈ ਅੰਕਸ ਹੈ ਮਾਣਕ ਹੈ, ਤੇ ਮੁਹਾਵਤ ਦੇ ਵੱਸ ਹੋ ਜਾਂਦਾ, ਕੁੰਡੇ ਨਾਲ ਛੋਟਾ ਜਿਹਾ ਕੁੰਡਾ ਹੈ, ਉਹਦੇ ਨਾਲ ਉਹ ਮਾਰ ਮਾਰ ਕੇ ਸਿੱਧਾ ਕਰ ਲੈਂਦਾ, ਉਹਦੇ ਇਸ਼ਾਰੇ ਤੇ ਚੱਲਦਾ ਹੈ। ਮਨ ਜਿਹੜਾ ਹੈ ਉਹ ਹਾਥੀ ਹੈ, ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੈਤ ਹੈ ਜਾਏ। ਗੁਰੂ ਦਾ ਸ਼ਬਦ ਰੂਪੀ ਕੁੰਡਾ ਜਿਹੜਾ, ਗੁਰੂ ਮੁਹਾਵਤ ਹੈ, ਸ਼ਬਦ ਰੂਪੀ ਕੁੰਡਾ ਜਿਹੜਾ ਹੈ ਉਹ ਮਨ ਨੂੰ ਸਿੱਧਾ ਕਰ ਦੇਗਾ। ਤੀਜਾ ਬੋਲ ਸੀ, ਜੈਸੇ ਬਿਖਿਆ ਤਰ ਬਿਖਮ ਬਿਲ ਮੈਂ ਪਤਾਲ ਜ਼ਹਿਰੀਲਾ ਨਾਗ। ਬਿਖਮ ਹੁੰਦਾ ਬੜੀ ਔਖੀ ਜਗ੍ਹਾ ਤੇ, ਬਿਲ ਨਾਮ ਹੁੰਦਾ ਜੀ ਖੁੱਡ ਦਾ, ਬਿਲ ਨਾਮ ਹੈ ਖੁੱਡ ਦਾ, ਡੂੰਘੀ ਖੁੱਡ ਤੇ ਚਲਾ ਗਿਆ, ਲੱਭਦਾ ਨਹੀਂ ਹੈ। ਬਿਖਿਆ ਤਰ ਸਰਪ ਜੈਸੇ

ਪੰਛੀ ਵਾਂਗਰ, ਹਾਥੀ ਵਾਂਗਰ, ਸੱਪ ਵਾਂਗੂ, ਤੈਸੇ ਤਰਵ ਭਾਵਨ ਭਰਮਤ ਚੰਚਲ ਚਿਤ, ਨਿਚਲ ਹੋਤ ਮਤ ਸਤ ਗੁਰ ਗਿਆਨ ਕੈ। ਕਹਿੰਦੇ ਗੁਰੂ ਦੇ ਸ਼ਬਦ ਦੁਆਰੇ ਟਿਕਦਾ ਰੇ ਮਨ ਮੂੜ, ਤੂੰ ਤਾ ਕਹੋ ਜਾਪ, ਆਖੁਣ ਗੱਜ ਕੇ ਸਤਨਾਮ ਸ਼੍ਰੀ। ਸੰਘ ਜਾਂਦੇ ਹੋ, ਇੱਕ ਵਾਰ ਗੱਲ ਪੱਕੀ ਜੇ, ਜਿੱਥੇ ਸੁੱਖ ਮਿਲਦਾ ਹੋਵੇ ਉੱਥੇ ਨਿੱਕੀ ਨਿੱਕੀ ਮਿੱਠੀ ਮਿੱਠੀ ਜੀ ਨੀਂਦ ਆਉਂਦੀ ਹੈ, ਅੰਦਰ ਨੂੰ ਸਕੂਨ ਮਿਲਦਾ ਇਹਦਾ। ਸਾਵਧਾਨ ਹੋ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਹਿਬ ਜੀ ਕਿਰਪਾ ਕਰਦੇ ਨੇ, ਅਗਲੇ ਬੋਲ ਬੜੇ ਪਿਆਰੇ ਹੋਰ ਆ ਰਹੇ ਨੇ। ਰੇ ਮਨ ਮੂੜ, ਤੂੰ ਤਾਕੋ ਜਾਪ, ਜਿਹੇ

ਜਿਹਦੀ ਕਿਰਪਾ ਦੁਆਰੇ ਅਧੂਰੇ ਕਾਰਜ ਵੀ ਪੂਰੇ ਹੋ ਜਾਂਦੇ ਨੇ। ਨਾਮ ਦਾ ਪ੍ਰਤਾਪ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਸ਼ਬਦ ਵੱਸਦਾ ਹੈ ਨਾ ਜੀ, ਉਹਨਾਂ ਦੇ ਅੰਦਰੋਂ ਫੁਰਨਾ ਵੀ ਜਾਗ ਪਵੇ ਨਾ, ਅਚਨਚੇਤ ਕਾਰਜ ਹੋ ਜਾਂਦੇ ਨੇ। ਸਤਿਗੁਰਾਂ ਦੇ ਅੰਮ੍ਰਿਤ ਬਚਨ ਨੇ, ਮੇਰੀ ਆਦਤ ਹੈ ਬਾਣੀ ਦੇ ਦਾਇਰੇ ਵਿੱਚ ਰਹਿ ਕੇ ਬਾਣੀ ਚੋਂ ਪ੍ਰਸ਼ਨ ਲੈਣੇ, ਬਾਣੀ ਚੋਂ ਆਂਸਰ ਲੈਣੇ, ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ। ਤਾਂ ਗਰੀਬ ਬਨਵਾਸ ਜੀ ਦੇ ਅੰਮ੍ਰਿਤ ਬਚਨ ਨੇ, ਸਾਹਿਬ ਕਹਿੰਦੇ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਨਾਮ ਪਿਆਰਾ ਹੈ ਨਾ, ਜਾਪ ਜਿਹੜਾ ਜਪਦੇ ਨੇ, ਅਚਿੰਤ ਅਚਨਚੇਤ ਹੀ ਫੁਰਨਾ ਆ ਗਿਆ ਤਾਂ ਮਹਾਰਾਜ ਕਾਰਜ ਕਰ ਦਿੰਦੇ ਨੇ, ਕਾਰਜ ਹੋ ਜਾਂਦਾ ਹੈ। ਤੁਸੀਂ ਕਈ ਵਾਰ ਸੋਚਿਆ ਹੋਵੇਗਾ, ਸਿਆਣੇ ਗੁਰਸਿੱਖ ਮਾਈ ਭਾਈ ਹੋ, ਕਈ ਵਾਰ ਬੰਦਾ ਕਹਿੰਦਾ ਜੀ ਆਹ ਕੰਮ ਤਾਂ ਬੜਾ ਹੀ ਸੌਖਾ ਹੈ, ਗਏ ਤਾਂ ਆਏ ਪਰ ਉਹ ਕੰਮ ਇੰਨਾ ਔਖਾ ਹੋ ਜਾਂਦਾ, ਹੋਣ ਚ ਆਉਂਦਾ ਹੀ ਨਹੀਂ, ਹੁੰਦਾ ਹੀ ਨਹੀਂ। ਪਰ ਜਦੋਂ ਗੁਰੂ ਦੀ ਟੇਕ ਲਈ ਜਾਵੇ, ਗੁਰੂ ਦਾ ਸ਼ਬਦ ਲਿਆ ਜਾਵੇ, ਗੁਰੂ ਅੱਗੇ ਅਰਦਾਸ ਕੀਤੀ ਜਾਵੇ, ਤਾਂ ਤੁਸੀਂ ਸੁਭਾਵਕ ਔਖੇ ਕੰਮ ਵੀ ਜਾਂਦੇ ਹੋ ਤੇ ਜਾਂਦਿਆਂ ਸਾਰ ਕਾਰਜ ਪੂਰਾ ਹੋ ਜਾਂਦਾ। ਤੁਸੀਂ ਫਿਰ ਗੱਲਾਂ ਕਰਦੇ ਆਉਂਦੇ ਹੋ, ਹੈ ਭਾਈ ਤੇ ਕੰਮ ਬੜਾ ਔਖਾ ਸੀ ਪਰ ਗੁਰੂ ਨੇ ਜਾਂਦਿਆਂ ਸਾਰ ਹੀ ਕਰ ਦਿੱਤਾ। ਮੇਰੇ ਗੁਰੂ ਦੇ ਅੱਗੇ ਜਦੋਂ ਕਾਰਜ ਨੂੰ ਜਾਣਾ ਹੈ, ਉਹ ਕਾਰਜ ਪੂਰੇ ਕਰਨ ਨੂੰ ਸਮਰੱਥ ਹੈ, ਤਾਂ ਉਦੋਂ ਗੁਰੂ ਅੱਗੇ ਅਰਦਾਸ ਕਰਨੀ ਹੈ, ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ। ਗੁਰੂ ਨੂੰ ਕਹਿ ਦਈਏ ਪਹਿਲਾਂ, ਦਾਤਾ ਕਾਰਜ ਮੇਰਾ ਨਹੀਂ ਹੈ, ਇਹ ਕਾਰਜ ਤੇਰਾ ਹੈ। ਪਹਿਲਾਂ ਪ੍ਰਕਾਸ਼ ਲੰਘ ਕੇ ਗਿਆ, ਸੰਪੂਰਨ ਦਿਹਾੜਾ ਲੰਘ ਕੇ ਗਿਆ ਮੇਰੇ ਸਾਹਿਬਾਂ ਦਾ, ਤਾਂ ਉਸ ਵੇਲੇ ਹੁਕਮਨਾਮਾ ਕੀ ਹੈ ਸੀ, ਸੰਤਾਂ ਕੇ ਕਾਰਜ ਆਪ ਖਲੋਇਆ। ਤੇ ਇਹਦੇ ਵਿੱਚ ਮਹਾਰਾਜ ਕਹਿੰਦੇ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਮੇਰੀ ਕੀ ਤਾਕਤ ਹੈ, ਕਾਰਜ ਤਾਂ ਗੁਰੂ ਦਾ ਹੈ, ਗੁਰੂ ਦਾ ਸ਼ੁਕਰਾਨਾ ਹੈ, ਗੁਰੂ ਅੱਗੇ ਅਰਦਾਸ ਹੈ। ਕੀਤਾ ਲੋੜੀਐ ਜੋ ਚਾਹੀਏ, ਲੋੜੀਏ ਤੋਂ ਭਾਵ ਜੋ ਇੱਛਾ ਹੋਵੇ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ। ਕੀ ਕਹੀਏ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਹੇ ਸਾਖੀ ਗੁਰੂ, ਹੇ ਪ੍ਰਤੱਖ ਗੁਰੂ, ਇਸ ਕਾਰਜ ਨੂੰ ਤੁਸਾਂ ਨੇ ਸਵਾਰਨਾ ਹੈ। ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਣ ਮਿਹਰਵਾਨ ਦਾਸ ਕੀ ਰਾਖੀਐ। ਤੁਸੀਂ ਡਰ ਦੂਰ ਕਰਨ ਵਾਲੇ ਹੋਏ ਕਾਰਜ ਹੈ, ਮੇਰੇ ਦਾਸ ਗਰੀਬ ਦੀ ਪੈਜ ਰੱਖ ਲਓ, ਪੱਤ ਰੱਖ ਲਓ ਮਿਹਰਵਾਨ, ਤਾਂ ਗੁਰੂ ਇਹਨਾਂ ਮਿਹਰਵਾਨ ਹੈ। ਤੇ ਫਿਰ ਗੁਰੂ ਦਇਆ ਇਹੋ ਜਿਹੀ ਕਰੇਗਾ, ਆਵਾਜ਼ ਆਵੇਗੀ ਮਿਹਰਵਾਨ ਮਿਹਰਵਾਨ ਸਾਹਿਬ ਮੇਰਾ ਬੋਲੋ ਮਿਹਰਵਾਨ, ਬੜਿਆ ਕਰੋ ਮੇ

ਉਹਦੇ ਅੱਗੇ ਅਰਦਾਸ ਕਰ ਤਾਂ ਗਰੀਬ ਨਵਾਜੀ ਦੇ ਅੰਮ੍ਰਿਤ ਵਚਨ ਆਏ ਨੇ, ਜਿਹੇ ਪ੍ਰਸਾਦ ਤੇਰੇ ਕਾਰਜ ਉਹਦੀ ਕਿਰਪਾ ਨਾਲ, ਤੇਰੀ ਚਤੁਰਾਈ ਨਾਲ ਨਹੀਂ, ਤੇਰੀ ਚੁਲਾਕੀ ਨਾਲ ਹੁਸ਼ਿਆਰੀ ਨਾਲ ਨਹੀਂ, ਉਹਦੀ ਕਿਰਪਾ ਨਾਲ। ਤੁਹਾਨੂੰ ਇੱਕ ਸਾਰਿਆਂ ਨੂੰ ਸ਼ਬਦ ਯਾਦ ਹੈ, ਉਹ ਤੁਸੀਂ ਪੜ੍ਹਦੇ ਵੀ ਜ਼ਰੂਰ ਹੋਵੋਗੇ, ਟਕਾ ਵਿੱਚ ਬੈਠ ਕੇ ਗੁਰੂ ਅੱਗੇ ਅਰਦਾਸ ਹੈ। ਉਹ ਸ਼ਬਦ ਕੀ ਹੈ? ਗੌੜੀ ਮਹੱਲਾ ਪੰਜਵਾਂ, ਥਿਰ ਘਰ ਬੈਸੋ। ਅਗਲੇ ਬੋਲ ਵੀ ਪੜੋ ਫਿਰ, ਥਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਕਾਰਜ ਗੁਰੂ ਸਵਾਰਨ ਵਾਲਾ ਹੈ। ਨਾ ਅੰਤ ਵਿੱਚ ਜਾ ਕੇ ਮਹਾਰਾਜ ਕਹਿੰਦੇ, ਨਾਨਕ ਓਟ ਪੱਕਰੀ ਪ੍ਰਭ ਸਵਾਮੀ। ਨਾਨਕ ਓਟ, ਓਟ ਤੋਂ ਭਾਵ ਟੇਕ ਆਸਰਾ। ਕਾਰਜ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਦੀ ਓਟ ਲੈ ਲਈ ਹੈ, ਗੁਰੂ ਦੀ ਟੇਕ ਲੈ ਲਈ ਹੈ, ਤੇ ਜਦੋਂ ਟੇਕ ਲੈ ਲਈ ਹੈ ਫਿਰ ਕੀ ਹੋਵੇਗਾ? ਸਤਿਗੁਰ ਤੁਮਰੇ। ਅਨੇਕਾਂ ਹੀ ਪ੍ਰਮਾਣ ਨੇ, ਬਾਣੀ ਸਮਾਪਤ ਥੋੜੀ ਹੁੰਦੀ ਹੈ। ਗੁਰਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ, ਨਾਨਕ ਨਾਮ ਅਰਾਧਨਾ ਕਾਰਜ ਆਵੇ ਤਰਜ਼ੀਅਰ ਇੱਕ ਟੇਕ। ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈ ਹੈ ਕਾਰਜ ਆਵੇ ਧਰਨ ਸੁਵਾਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇ ਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ। ਤੁਠਾ ਤੋਂ ਭਾਵ ਪ੍ਰਸੰਨ ਹੋ ਗਿਆ, ਗੁਰੂ ਦੀ ਕਿਰਪਾ ਵਰਤ ਗਈ ਹੈ। ਤਿਸ ਤਸਹਿ ਜਾਣ ਮਨ ਸਦਾ ਹਜੂਰੇ, ਜਿਹੜਾ ਕਾਰਜ ਪੂਰੇ ਕਰਨ ਵਾਲਾ ਹੈ ਮੇਰਿਆ ਮਨਾ, ਉਹਨੂੰ ਹਾਜ਼ਰ ਜਾਣਿਆ ਕਰ, ਉਹ ਤੇਰੇ ਕੋਲ ਹੈ। ਤੇਰੇ ਕੋਲ ਕਿੰਨਾ ਕੁ ਹੈ? ਕਿ ਤੇਰੇ ਨੇੜੇ ਹੈ? ਕੋਈ ਬੰਦਾ ਕਹਿੰਦਾ ਜੀ ਨੇੜੇ ਆ, ਕੋਈ ਕਹਿੰਦਾ ਦੂਰ ਆ, ਤਾਂ ਸਾਹਿਬ ਕਹਿੰਦੇ ਨਾ ਤੇ ਦੂਰ ਹੈ ਤੇ ਨਾ ਨੇੜੇ ਹੈ। ਕੋਈ ਕਹਿੰਦਾ ਦੂਰ ਆ ਤੇ ਕੋਈ ਕਹਿੰਦਾ ਨੇੜੇ ਹੈ, ਤੇ ਗੁਰੂ ਬਾਬਾ ਜੀ ਦੀ ਅੰਮ੍ਰਿਤ ਬਾਣੀ ਨਾ ਨੇੜੇ ਆ ਤੇ ਨਾ ਦੂਰ ਆ, ਫਿਰ ਕਿੱਥੇ ਆ ਜੀ? ਉਹ ਨੇੜੇ ਨਾ ਹੀ ਦੂਰ, ਨਿਜ ਆਤਮੈ ਰਹਿਆ। ਦੇਖੋ ਬਾਣੀ ਦੇ ਬੋਲ ਆ ਗਏ ਨੇ, ਨੇੜੇ ਨਾ ਹੀ ਦੂਰ ਨਿਜ ਆਤਮੈ ਰਹਿਆ ਭਰਪੂਰ। ਉਹ ਤੇਰੇ ਅੰਦਰ ਬੈਠਾ ਹੈ, ਭੀਖਾ ਭੁੱਖਾ ਕੋ ਨਹੀਂ, ਸਭ ਕੀ ਗੰਠੜੀ ਲਾਲ ਪਰ ਗੰਠੜੀ ਖੋਲ ਨਾ ਜਾਣਤਾ ਇਨ ਬਿਦ ਭਇਆ ਕੰਗਾਲ। ਭਗਤ ਨਾਮਦੇਵ ਜੀ ਕਹਿੰਦੇ, ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਸ਼ੁਲੀ ਚਰੈ ਖਜੂਰ। ਕੋਈ ਇਹ ਗੱਲ ਕਵੇ ਜੀ ਪਾਣੀ ਵਿੱਚ ਰਹਿਣ ਵਾਲੀ ਮੱਛੀ ਉਹ ਸਾਹਮਣੇ ਖਜੂਰ ਤੇ ਚੜੀ ਆ, ਇਹ ਗੱਲ ਮੰਨੀ ਜਾਵੇਗੀ? ਉਹ ਤੇ ਮਰ ਜਾਏਗੀ, ਨਾਲ ਹੀ ਮੌਤ ਹੋ ਜਾਣੀ ਹੈ, ਤੇ ਖਜੂਰ ਤੋਂ ਕਿੱਥੋਂ ਚੜ ਜਾਏਗੀ? ਇਹ ਅਧੂਰੀ ਬਾਤ ਹੈ। ਜਲ ਕੀ ਮਾਸ਼ੁਲੀ ਚਰੈ ਖਜੂਰ, ਕਾਏ ਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੈ ਛੁਪਾਇਓ, ਪੰਡਿਤ ਹੋਏ ਕਹਿ ਬੇਦ ਬਖਾਨੈ, ਮੂਰਖ ਨਾਮ ਦੇਹੋ ਰਮ ਹੈ ਜਨ। ਅੱਖੋ ਸਤਨਾਮ ਸ਼੍ਰੀ ਵਾਹਿਗੁਰੂ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹਨੂੰ ਹਾਜ਼ਰ ਜਾਣਿਆ ਕਰ, ਉਹ ਤੇਰੇ ਅੰਦਰ ਹੈ। ਦੋ ਕਾਲੰਗ ਪ੍ਰਨਾਸੀ, ਬੋਲੋ, ਦੋ ਕਾਲੰਗ ਪ੍ਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਅਪਹੰਗਮ ਬੇਭੂਤੇ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ।

ਸੱਚ ਜਿਹਦੀ ਕਿਰਪਾ ਦੁਆਰੇ ਤੂੰ ਸੱਚ ਨੂੰ ਗ੍ਰਹਿਣ ਕਰ ਰਿਹਾ, ਸੱਚੇ ਨਾਮ ਨੂੰ ਪ੍ਰਾਪਤ ਕਰ ਰਿਹਾ, ਮੇਰਿਆ ਮਨਾ ਉਹਦੇ ਨਾਲ ਰਚ ਮਿਚ ਜਾ। ਕਿਵੇਂ? ਜਿਵੇਂ ਕਹਿੰਦੇ ਘਿਓ ਖਿਚੜੀ ਹੈ, ਇੱਕ ਮਿਕ ਹੋ ਗਿਆ ਹੈ ਉਸ ਪਰਮਾਤਮਾ ਦੇ ਨਾਲ, ਤੂੰ ਇੱਕ ਮਿਕ ਹੋ ਜਾ, ਭਾਵ ਜਾਪ ਕਰਦਿਆਂ ਕਰਦਿਆਂ ਉਹਦਾ ਹੀ ਰੂਪ ਬਣ ਜਾਣਾ ਹੈ, ਜਿਹਨੂੰ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ ਹਰ ਹਰ ਜਨ ਦੂਈ ਇੱਕ ਹੈ, ਇੱਕ ਬਣ ਜਾਣਾ ਹੈ।

ਕੇ ਮੋਕਸ਼ ਪ੍ਰਾਪਤ ਹੁੰਦੀ ਹੈ। ਗਤ ਤੋਂ ਭਾਵ ਸੁੱਖ ਮਿਲਦੇ ਨੇ, ਗਤ ਤੋਂ ਭਾਵ ਜੀ ਬੰਧਨਾਂ ਤੋਂ ਖਲਾਸੀ ਹੋ ਜਾਂਦੀ ਹੈ। ਨਾਨਕ ਸਾਹਿਬ ਕਿਰਪਾਲੂ ਦਾਤਾਰ ਜੀ ਕਿਰਪਾ ਕਰਦੇ ਬਖਸ਼ਿਸ਼ ਕਰ ਰਹੇ ਨੇ, ਜਾਪ ਜਪੈ ਜਪ ਜਾਪ, ਜੋ ਜਪਣ ਜੋ ਗੁਰੂ ਦਾ ਜਾਪ ਹੈ ਉਹਨੂੰ ਹਰ ਵੇਲੇ ਜਪਣਾ ਕਰ, ਤੇ ਜਾਪ ਨੂੰ ਜਪ ਕੇ ਇਹ ਬੇਨਤੀ ਕਰਨੀ ਹੈ, ਜਪ ਤਪ ਸੰਜਮ ਧਰਮ ਨਾ ਸੇਵਾ ਸਾਧਨਾ

ਤੇਰਾ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਰੀਆ ਕਹਿ ਨਾਨਕ ਸੁਣੋ ਸੰਤੋਸ਼।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਕਰ ਨਉ ਨਿਦ ਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ, ਸ੍ਰੀ ਗੁਰੂ

ਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਸਮੂਹ ਸ਼ਹੀਦਾਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਨੀ ਆਸਰਿਓ ਕੀ ਆਸਰੇ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ ਜੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਸਿਮਰਨ ਜਾਪ ਆਸਾ ਕੀ ਵਾਰ ਦੇ ਕੀਰਤਨ ਅਤੇ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਦ੍ਰਿਸ਼ਟੀ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਦਰ ਕਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਦੇ ਦਰ ਕਰ ਦੇ ਪ੍ਰੀਤਵਾਨ ਬੀਬੀ ਨਿਰਮਲ ਕੌਰ ਜੀ, ਤਿਨਾਂ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਦੀ ਰਸਤ ਹਾਜ਼ਰ ਹੈ ਮਹਾਰਾਜ ਸੱਚੇ ਪਾਤਸ਼ਾਹ ਜੀਓ। ਸਹਿਜ ਪਾਠ ਸਾਹਿਬ ਜੀ ਦੀ ਮਦਦ ਦੀ ਅਰਦਾਸ ਹੈ, ਕਿਰਪਾ ਕਰਨੀ ਗਰੀਬ ਨਿਵਾਜ, ਨਿਰਵਿਘਨਤਾ ਸਹਿਤ ਖੁਸ਼ੀਆਂ ਭਰੀਆਂ ਸੰਪੂਰਨ ਤਾਈਆਂ ਬਖਸ਼ਿਸ਼ ਕਰਨੀਆਂ, ਪੜ੍ਹੀ ਸੁਣੀ ਬਾਣੀ ਦਾ ਫਲ ਮਹਾਤਮ ਸਮੁੱਚੇ ਹੀ ਸੇਵਕ ਪਰਿਵਾਰ ਨੂੰ ਬਖਸ਼ਿਸ਼ ਕਰਨਾ, ਦਰੋਂ ਕਰੋਂ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰ ਵਿੱਚ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਣਾ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਰੁਣਾ ਨਿਧਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ।

ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡੇ ਭਾਗਾਂ ਵਾਲੇ ਹੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾ ਰਹੇ ਹੋ। ਧੰਨਵਾਦੀ ਹਾਂ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ, ਜੋ ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਨਾਲ ਆਪ ਜੀ ਨੂੰ ਨਿਹਾਲ ਕਰ ਰਹੇ ਸਨ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦੇ ਜਥੇ ਨੂੰ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਰਾਹੀਂ ਆਪ ਸੰਗਤਾਂ ਨੂੰ ਸ਼ਰਸ਼ਾਰ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਗਲ ਪਵਨ ਕੇ ਨਾਇਕਾ ਇੱਕ ਛਿੰਨ ਦਰਸ ਦਿਖਾਏ ਜੀ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲਿਆਂ ਦਾ ਰਾਗੀ ਜਥਾ, ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ। ਹੁਣ ਭਾਈ ਗੁਰਦਿਆਲ ਸਿੰਘ ਜੀ ਸ੍ਰੀ ਖਡੂਰ ਸਾਹਿਬ ਵਾਲਿਆਂ ਦੇ ਰਾਗੀ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਭਿੰਦਰਪਾਲ ਸਿੰਘ ਜੀ, ਜਿਨ੍ਹਾਂ ਨੇ ਇਸ ਅਸਥਾਨ 'ਤੇ ਦੋ ਦਿਨ ਕਥਾ ਕਰਨੀ ਹੈ, ਐਤਵਾਰ ਸ਼ਾਮ ਨੂੰ ਅਤੇ ਸੋਮਵਾਰ ਸ਼ਾਮ ਨੂੰ 7:30 ਤੋਂ ਲੈ ਕੇ 8:30 ਵਜੇ ਤੱਕ ਉਹਨਾਂ ਦਾ ਸਮਾਂ ਹੋਵੇ ਕਰੇਗਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਦੂਸਰੀ ਬੇਨਤੀ ਹੈ ਭਾਈ ਡਾਕਟਰ ਅੰਬਰਜੀਤ ਸਿੰਘ ਜੀ, ਜੋ ਸਾਡੇ ਕੋਲ ਪਹੁੰਚ ਰਹੇ ਹਨ 7 ਤਰੀਕ ਸੋਮਵਾਰ ਨੂੰ, ਜਿਨ੍ਹਾਂ ਦਾ ਸ਼ਾਮ ਦਾ ਸਮਾਂ ਹੋਵੇਗਾ 6:15 ਤੋਂ ਲੈ ਕੇ 7 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਅਤੇ ਮੂਨ ਲਾਈਟ ਬੈਂਕਟ ਹਾਲ ਵਿੱਚ ਉਹਨਾਂ ਦਾ ਸਮਾਂ 2:30 ਤੋਂ ਲੈ ਕੇ 5:30 ਵਜੇ ਦਾ ਹੋਵੇਗਾ 7 ਤਰੀਕ ਨੂੰ। ਸੋ ਸੰਗਤਾਂ ਨੂੰ ਬੇਨਤੀ ਜ਼ਰੂਰ, ਆਪ ਜੀ ਨੇ ਹਾਜ਼ਰੀਆਂ ਭਰ ਕੇ ਆਏ ਹੋਏ ਵਿਦਵਾਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਨੀਆਂ ਜੀ। ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਪਾਵਤ ਰਲੀਆ ਜੋਬਣ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਗੁਰਦਿਆਲ ਸਿੰਘ ਜੀ, ਸ਼੍ਰੀ ਖਡੂਰ ਸਾਹਿਬ ਵਾਲਿਆਂ ਦਾ ਜਥਾ, ਤਿੰਨਾਂ ਦਾ ਸੰਗਤਾਂ ਵੱਲੋਂ ਧੰਨਵਾਦ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਭਾਈ ਗੁਰਮੇਲ ਸਿੰਘ ਟਰਾਂਟੋ ਵਾਲੇ ਤਿੰਨਾਂ ਪਾਸੋਂ ਚੱਲੀ ਲੜੀਵਾਰ ਭਾਈ ਗੁਰਦਾਸ ਜੀ ਦੇ ਕਬਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਸੰਗਰੂਰ, ਬਰਨਾਲੇ ਅਤੇ ਮਲੇਰਕੋਟਲੇ ਦੀਆਂ ਸੰਗਤਾਂ ਵੱਲੋਂ ਹਰ ਸਾਲ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਹੁੰਦੀ ਹੈ। ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਨ੍ਹਾਂ ਦੇ ਐਤਵਾਰ ਨੂੰ ਮੇਨ ਹਾਲ ਵਿੱਚ ਸਵਾ 9 ਵਜੇ ਭੋਗ ਪਾਏ ਜਾਣਗੇ ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ, ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਦਾ ਕੀਰਤਨ ਇਤਿਹਾਸ ਸਰਵਣ ਕਰਨਾ ਜੀ। ਆਓ ਬੜੇ ਪਿਆਰ ਦੇ ਨਾਲ ਹੁਣ ਭਾਈ ਗੁਰਦਾਸ ਜੀ ਦੇ ਕਬਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਵਾਰੀ ਸੰਗਤ ਜੀ ਧਿਆਨ ਦਿਓ, ਜਿੰਨੇ ਪਿਆਰੇ ਮਾਈ ਭਾਈ ਗੁਰਸਿੱਖ ਬੈਠੇ ਹੋ, ਆਓ ਸਾਰੀ ਸੰਗਤ ਰਲ ਮਿਲ ਕਰਕੇ ਕਲਗੀਧਰ ਪਾਤਸ਼ਾਹ ਗਰੀਬ ਨਿਵਾਸ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਸਾਰੇ ਬੁਲਾਓਗੇ ਜੀ, ਆਖੋ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ, ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗਿਆਨ ਦੇ ਸਾਗਰ ਰਾਜਾਨ ਰਾਜ ਪਹਾਨ ਪਹਾਨ ਦੀਵਾਨ ਦੇਵ ਉਪਮਾ ਮਹਾਨ

ਸਵਾਦ ਫਿਕਰੀਆ, ਹਰੀ ਨਾਮ ਦੇ ਰਸ ਤੋਂ ਬਿਨਾਂ ਸਾਰੇ ਹੀ ਸਵਾਦ ਫਿੱਕੇ ਨੇ, ਸਾਰੇ ਹੀ ਸਵਾਦ ਬੇਕਾਰ ਨੇ। ਵਿਸ਼ਿਆਂ ਵਿਕਾਰਾਂ ਦੇ ਮਿੱਠੇ ਸਵਾਦ ਸਮਝਦਾ ਹੈ, ਉਹ ਸਾਰੇ ਜ਼ਹਿਰ ਨੇ। ਤੁਸੀਂ ਸਿਆਣੇ ਬੈਠੇ ਹੋ, ਨਾਮ ਦਾ ਰਸ ਪਹਿਲਾਂ ਫਿੱਕਾ ਹੈ ਪਰ ਆਉਂਦਿਆਂ ਆਉਂਦਿਆਂ ਜਦੋਂ ਮਿੱਠਾ ਆ ਜਾਂਦਾ ਫਿਰ ਉਹ ਮਿੱਠਾ ਜਾਂਦਾ ਨਹੀਂ। ਜੇ ਤੁਸੀਂ ਸਮਝਦਾਰ ਹੋ, ਵਿਸ਼ਿਆਂ ਦਾ ਰਸ ਪਹਿਲਾਂ ਮਿੱਠਾ ਤੇ ਫਿਰ ਫਿੱਕਾ ਹੈ, ਗਲਾਨੀ ਵਾਲਾ ਹੈ, ਤਾਂ ਨਾਮ ਦਾ ਰਸ ਸਦੀਵ ਕਾਲ ਵਿਖੇ ਰਹਿਣ ਵਾਲਾ ਹੈ। ਰੂਪ ਸੁੰਦਰੀਆਂ ਅਣਕ ਇਸਤਰੀਆਂ, ਹਰ ਰਸ ਬਿਣ ਸਭ ਸਵਾਦ ਫਿਕਰੀਆ, ਮਾਇਆ ਛਲੀਆ ਵਿਕਾਰ ਬਿਖਲੀਆ, ਸਰਨ ਨਾਨਕ ਪ੍ਰਭ ਪੁਰਖ ਦਏ ਅਲੀਆ। ਹੇ ਦਿਆਲੂ ਅਤੇ ਕਿਰਪਾਲੂ ਸੱਚੇ ਪਾਤਸ਼ਾਹ, ਗਰੀਬ ਨਿਵਾਜ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਹਾਂ। ਗਰੀਬ ਨਿਵਾਜ ਤੁਸੀਂ ਆਪ ਹੀ ਕਿਰਪਾ ਕਰ ਦਿਓ। ਫਰੀਦਾ ਕਾਲੀ ਜਿਨੀ ਨਾ ਰਾਵੇ ਆ ਧੌਲੀ ਰਾਵੇ ਕੋਏ, ਉਹਨਾਂ ਕੋਇਆਂ ਦੇ ਵਿੱਚੋਂ ਜਿਹੜੇ ਵਿਰਲੇ ਵਿਰਲੇ ਨੇ। ਤੁਸੀਂ ਸਤਿਕਾਰਯੋਗ ਮਾਈ ਭਾਈ ਗੁਰਸਿੱਖ ਬੈਠੇ ਹੋ, ਜੇ ਕਾਲੇ ਚਲੇ ਗਏ ਨੇ ਬਾਤ ਕੋਈ ਨਹੀਂ ਹੈ, ਹੁਣ ਚਿੱਟਿਆਂ ਦੇ ਵਿੱਚ ਤਾਂ ਜਪ ਰਹੇ ਹੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਗੁਰੂ ਕੀ ਵਡਿਆਈ ਹੈ, ਕਿਉਂਕਿ ਗੁਰੂ ਕੋਲ ਆ ਕੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਗੁਰੂ ਸ਼ਬਦ ਦੇ ਜਾਪ ਨੂੰ ਜਪ ਕੇ ਜੀਵਨ ਦਾ ਉਧਾਰ ਹੋ ਜਾਂਦਾ ਹੈ ਤੇ ਸਾਰੇ ਗੁਨਾਹ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਤੁਸਾਂ ਨੇ ਬਹੁਤ ਪਿਆਰ ਵਿੱਚ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਕਿਰਪਾ ਰੋਜ਼ਾਨਾ ਸ਼੍ਰੀ ਮਾਨ ਭਾਈ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ ਦੇ ਕਵਿੱਤ ਜਿਹੜੇ ਨੇ ਉਹਨਾਂ ਦੀ ਸਾਂਝ ਬਣਦੀ ਹੈ। ਆਓ ਅੱਜ 405 ਕਵਿੱਤ ਜਿਹੜਾ ਹੈ ਉਹਦੀ ਆਪਾਂ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕਰਦੇ ਹਾਂ। ਤੁਸੀਂ ਪਿਆਰ ਵਿੱਚ ਬੈਠੇ ਹੋ, ਰਸਨਾ ਕਰੋ, ਗੱਜ ਕੇ ਪਵਿੱਤਰ ਤਾਂ ਜ਼ਰੂਰ ਆਖੋਗੇ। ਸਤਨਾਮ ਸ਼੍ਰੀ, ਫਿਰ ਬੋਲੋ, ਗੱਜ ਕੇ ਬੋਲੋ, ਉੱਚੀ ਆਵਾਜ਼ ਵਿੱਚ ਬੋਲੋ, ਸਤ

ਕਰੋ ਸਵਾਰੀ ਸੰਗਤ ਜੀ। ਅੱਜ ਦੇ ਇੱਕ ਬਿੱਤ ਵਿੱਚ ਭਾਈ ਸਾਹਿਬ ਜੀ ਨੇ ਗਿਆਨ ਦੀ ਪਰਿਭਾਸ਼ਾ ਵਰਤਾਈ ਹੈ, ਗਿਆਨ ਦੀ। ਆਪਾਂ ਕਾਹਦੇ ਵਾਸਤੇ ਆਉਣੇ ਗੁਰੂ ਕੋਲ? ਗਿਆਨ ਪ੍ਰਾਪਤ ਕਰਨ ਵਾਸਤੇ। ਦ੍ਰਿਸ਼ਟਾਂਤ ਭਾਈ ਸਾਹਿਬ ਜੀ ਨੇ ਵੱਖ ਵੱਖ ਦਿੱਤੇ ਨੇ, ਉਸ ਗਿਆਨ ਵਾਸਤੇ ਸਾਨੂੰ ਅਨੇਕਾਂ ਜਿਹੜੇ ਸ਼ੁਭ ਕਰਮ ਨੇ ਉਹ ਕਰਨੇ ਪੈਂਦੇ ਨੇ ਔਰ ਕਰਨੇ ਚਾਹੀਦੇ ਨੇ। ਉਹਨਾਂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੈ। ਗਿਆਨ ਕਰਾਉਣ ਵਾਸਤੇ ਗੁਰੂ ਸਮਰੱਥ ਹੈ। ਤੁਸੀਂ ਗੁਰੂ ਕੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਪੜ੍ਹਦੇ ਹੋ, ਤੁਹਾਨੂੰ ਯਾਦ ਹੈ ਜਿਸ ਵੇਲੇ ਆਸਾ ਜੀ ਕੀ ਵਾਰ ਦਾ ਕੀਰਤਨ ਹੁੰਦਾ ਹੈ, ਉਹਦੇ ਗੁਰੂ ਕੇ ਕੀਰਤਨੀਏ ਸ਼ਬਦ ਪੜ੍ਹਦੇ ਨੇ, ਕੁੰਭੇ ਬੱਧਾ ਜਲ ਰਹਿ ਜਲ ਬਿਣ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਣ ਗਿਆਨ ਨਾ ਹੋਏ। ਕੁੰਭ ਕਿਹਨੂੰ ਕਹਿੰਦੇ ਨੇ ਤੁਹਾਨੂੰ ਯਾਦ ਹੈ? ਮਿੱਟੀ ਦਾ ਘੜਾ। ਕਈ ਵਾਰ ਹੁੰਦਾ ਸੀ ਮਿੱਟੀ ਦੇ ਘੜਿਆਂ ਦੇ ਵਿੱਚ ਪਾਣੀ ਪਾ ਕੇ ਰੱਖਿਆ ਜਾਂਦਾ ਸੀ ਗਰਮੀਆਂ ਦੀਆਂ ਰੁੱਤਾਂ ਵਿੱਚ, ਉਹ ਪਾਣੀ ਜਿਹੜਾ ਬਿਲਕੁਲ ਠੰਡਾ ਰਹਿੰਦਾ ਸੀ, ਸ਼ੀਤਲ ਰਹਿੰਦਾ ਸੀ। ਹੁਣ ਜਿਹੜਾ ਕੁੰਭ ਹੈ, ਧਿਆਨ ਦਿਓ, ਉਹ ਜਿਹੜਾ ਕੁੰਭ ਹੈ ਉਹ ਕਾਹਦਾ ਬਣਿਆ ਹੈ? ਮਿੱਟੀ ਦਾ। ਤੇ ਮਿੱਟੀ ਸੁੱਕੀ ਦਾ ਥੋੜ੍ਹੀ ਬਣਿਆ ਹੈ, ਮਿੱਟੀ ਸੁੱਕੀ ਦਾ ਥੋੜ੍ਹੀ ਬਣਿਆ ਹੈ। ਸੁੱਕੀ ਮਿੱਟੀ ਦਾ ਤਾਂ ਕੁਝ ਵੀ ਨਹੀਂ ਬਣਨਾ, ਸੁੱਕੀ ਮਿੱਟੀ ਤੇ ਭੁਰ ਜਾਵੇਗੀ। ਉਹ ਸੁੱਕੀ ਮਿੱਟੀ ਦੇ ਵਿੱਚ ਪਹਿਲਾਂ ਪਾਣੀ ਪਾਇਆ ਹੈ, ਤੇ ਪਾਣੀ ਪਾ ਕੇ ਛੱਡ ਦੋਗੇ ਤੇ ਕੁੰਭ ਤਾਂ ਵੀ ਨਹੀਂ ਬਣਨਾ। ਦੇਖੋ ਗਿਆਨ ਦੀ ਬਾਤ ਚੱਲਣੀ ਹੈ, ਕੁੰਭ ਬਣਾਉਣ ਵਾਸਤੇ ਪਹਿਲਾਂ ਮਿੱਟੀ ਵਿੱਚ ਪਾਣੀ ਪਾਉਣਾ ਪੈਣਾ ਹੈ, ਫਿਰ ਮਿੱਟੀ ਨੂੰ ਗੁੰਨਣਾ ਪੈਣਾ ਹੈ। ਜਦੋਂ ਆਟੇ ਵਾਂਗੂ ਬਿਲਕੁਲ ਮੁਲਾਇਮ ਹੋ ਗਈ ਹੈ, ਬਿਲਕੁਲ ਮਲਾਈ ਬਣ ਗਈ, ਤੇ ਜਦੋਂ ਮਲਾਈ ਬਣ ਗਈ ਮਿੱਟੀ, ਜਿਹੜਾ ਕੁੰਭ ਭਾਂਡੇ ਘੜਨ ਵਾਲਾ ਵੀਰ ਹੈ, ਜਿਹੜਾ ਕੰਮ ਕਰਦਾ ਜਿਵੇਂ ਜਿਵੇਂ ਦਾ ਕੋਈ ਕੰਮ ਕਰਦਾ, ਜੇ ਸੋਨੇ ਦਾ ਕੰਮ ਕਰਦਾ ਤੇ ਉਹਨੂੰ ਕਹਿੰਦੇ ਜੀ ਸੁਨਿਆਰ ਹੈ, ਜੇ ਜੀਵੀ ਖੇਤੀ ਦਾ ਕੰਮ ਕਰਦਾ ਤੇ ਉਹਨੂੰ ਕਹਿੰਦੇ ਜੀ ਜਿਮੀਦਾਰ ਹੈ, ਅਗਰ ਜੇ ਕੋਈ ਭਾਂਡਿਆਂ ਦਾ ਕੰਮ ਕਰਦੇ ਉਹਨੂੰ ਕਹਿੰਦੇ ਕੁੰਭਿਆਰ ਹੈ। ਵੱਖ ਵੱਖ ਜਿਵੇਂ ਜਿਵੇਂ ਦੀ ਕਿਰਤ ਬਣਦੇ ਨੇ ਤਿਵੇਂ ਤਿਵੇਂ ਦੇ ਨਾਂ ਪੈ ਜਾਂਦੇ ਨੇ, ਫਿਰ ਉਹਦੇ ਚੱਕਰੇ ਦੇ ਜਾਂਦਾ ਹੈ, ਫਿਰ ਉਹ ਕੁੰਭ ਬਣ ਜਾਂਦਾ ਹੈ। ਤੇ ਜਦੋਂ ਮਿੱਟੀ ਦਾ ਕੁੰਭ ਪਾਣੀ ਨਾਲ ਮਿੱਟੀ ਗੁੰਨੀ ਕੁੰਭ ਬਣ ਗਿਆ, ਤਾਂ ਫਿਰ ਉਸੇ ਹੀ ਕੁੰਭ ਦੇ ਵਿੱਚ ਪਾਣੀ ਟੇਕ ਗਿਆ। ਪਹਿਲਾਂ ਤੇ ਮਿੱਟੀ ਪਾਣੀ ਸਾਰਾ ਇਕੱਠਾ ਹੀ ਹੋਇਆ, ਤੇ ਕੁੰਭ ਤੋਂ ਬਿਨਾਂ ਕਦੇ ਪਾਣੀ ਟੇਕਦਾ ਹੀ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਨੇ ਜਿਵੇਂ ਉਸ ਕੁੰਭ ਵਿੱਚ ਪਾਣੀ ਨਹੀਂ ਟਿਕਦਾ ਮਿੱਟੀ ਵਾਲੇ ਕੁੰਭ ਤੋਂ ਬਿਨਾਂ ਪਰ ਮਿੱਟੀ ਨਾਲ ਬਣਿਆ ਹੈ, ਤੇਵੇਂ ਗੁਰੂ ਤੋਂ ਬਿਨਾਂ ਕਦੇ ਗਿਆਨ ਨਹੀਂ ਹੁੰਦਾ, ਤੇ ਗਿਆਨ ਤੋਂ ਬਿਨਾਂ ਕਦੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਸ਼ਬਦ ਨਹੀਂ ਟਿਕਦਾ। ਜਦੋਂ ਗਿਆਨ ਆਵੇਗਾ ਸ਼ਬਦ ਉਦੋਂ ਹੀ ਟੇਕੇਗਾ ਨਾ, ਸਮਝ ਆ ਗਈ ਜੀ? ਐਵੇਂ ਨਹੀਂ ਸਿਰ ਮਾਰਨਾ, ਜਦੋਂ ਨਾ ਸਮਝ ਆਈ ਬੇਸ਼ੱਕ ਸਿਰ ਹਿਲਾ ਦਿਓ। ਮੈਨੂੰ ਆਪਣੀ ਪਰਿਭਾਸ਼ਾ ਯਾਦ ਹੈ, ਸਕੂਲ ਵਿੱਚ ਪੜ੍ਹਦਿਆਂ ਟੀਚਰ ਕਹਿੰਦਾ ਸਮਝ ਆ ਗਈ, ਆਹੀ ਕੱਖ ਨਹੀਂ, ਸਿਰ ਮਾਰਤਾ ਵੀ ਸਮਝ ਆ ਗਈ ਹੈ। ਇੱਦਾਂ ਨਹੀਂ ਹੈ, ਆਪਾਂ ਇੱਕ ਇੱਕ ਬੋਲ ਜਿਹੜਾ ਲੈ ਕੇ ਨਾ ਉਹ ਤੁਹਾਡੇ ਨਾਲ ਤੁਰਨਾ ਹੈ, ਇੱਕ ਇੱਕ ਸ਼ਬਦ ਜਿਹੜਾ ਕਥਾ ਦਾ ਕੰਮ ਕੀ ਹੈ, ਵੀ ਬੜੀ ਸਹਿਜ ਨਾਲ ਇੱਕ ਇੱਕ ਬਚਨ ਜਿਹੜਾ ਉਹ ਸੁਰਤ ਵਿੱਚ ਘਰ ਕਰਦਾ ਜਾਵੇ। ਅਗਰ ਸੁਰਤ ਵਿੱਚ ਨਹੀਂ ਆਇਆ ਤਾਂ ਫਿਰ ਬਾਤ ਨਹੀਂ ਬਣਨੀ। ਇਹ ਤੇ ਇੱਦਾਂ ਦਾ ਵਿਸ਼ਾ ਹੁੰਦਾ ਹੈ, ਤੁਹਾਨੂੰ ਇਹ ਪਤਾ ਹੈ ਬਿਲਕੁਲ। ਅਗਰ ਜੇ ਮੌਲੇ ਧਾਰ ਮੀਂਹ ਪੈਂਦਾ ਹੋਵੇ, ਮੌਲੇ ਧਾਰ ਮੀਂਹ ਛੜਾਕੇ ਦਾ ਆਇਆ ਹੋਵੇ, ਤੇ ਜਿਹੜੀਆਂ ਉੱਚੇ ਟਿੱਬੇ ਆ ਨਾ ਜੀ, ਉੱਚੇ ਟਿੱਬੇ ਨੇ, ਉਹਨਾਂ ਤੇ ਉਹ ਪਾਣੀ ਖੜਦਾ ਨਹੀਂ ਆ, ਉਹ ਸਾਰਾ ਰੁੜ ਕੇ ਥੱਲੇ ਚਲਾ ਜਾਂਦਾ ਹੈ, ਉਹ ਸਾਰੇ ਦਾ ਸਾਰਾ ਥੱਲੇ ਟਿੱਬੇ ਸੁੱਕੇ ਦੇ ਸੁੱਕੇ ਰਹਿੰਦੇ। ਮੀਂਹ ਤੇ ਬੜਾ ਮੌਲੇ ਧਾਰ ਪਿਆ ਹੈ ਪਰ ਟਿੱਬੇ ਸੁੱਕੇ ਰਹਿ ਗਏ ਨੇ। ਕਹਿੰਦੇ ਜਿਹੜਾ ਕੀਰਤਨ ਦਾ ਪ੍ਰਵਾਹ ਹੈ ਨਾ, ਉਹ ਮੌਲੇ ਧਾਰ ਮੀਂਹ ਹੈ। ਤੇ ਤੁਹਾਨੂੰ ਇੱਕ ਹੋਰ ਪਤਾ ਹੈ ਵੀ ਜਦੋਂ ਨਿੱਕੀ ਝੜੀ ਲੱਗ ਜਾਏ, ਛੋਟੀ ਛੋਟੀ ਜੀ ਬੂੰਦਾ ਬਾਂਦੀ ਜੀ ਲੱਗ ਜਾਵੇ, ਤੇ ਜਿਹੜੀ ਬੂੰਦ ਟਿੱਬੇ ਤੇ ਡਿੱਗੇਗੀ ਜਾਂ ਥੱਲੇ ਡਿੱਗੇਗੀ ਉੱਥੇ ਹੀ ਭੇਦ ਹੋ ਜਾਣੀ ਹੈ, ਉਹ ਟਿੱਬੇ ਤੋਂ ਰੁੜ ਕੇ ਥੱਲੇ ਨਹੀਂ ਆਉਣੀ, ਉਹਦੇ ਵਿੱਚ ਹੀ ਸਮਾ ਜਾਣੀ ਹੈ। ਤਾਂ ਭਾਈ ਸਾਹਿਬ ਜੀ ਕਹਿੰਦੇ ਕਥਾ ਦਾ ਵਿਸ਼ਾ ਇੱਦਾਂ ਦਾ, ਜੇ ਥਿਮਕ ਥਿਮਕ ਜਿਉਂ ਬੂੰਦਾ ਪਰ ਹੈ, ਥਿਮਕ ਥਿਮਕ ਸਹਿਜੇ ਸਹਿਜੇ ਸਹਿਜੇ ਸਹਿਜੇ, ਜਿਹੜਾ ਬੂੰਦਾ ਬਾਂਦੀ ਹੋ ਰਹੀ ਹੈ, ਸਭ ਧਰਨੀ ਮੈਂ ਧਰਨੀ ਧਰ ਹੈ, ਤੇ ਸਾਰੀ ਧਰਤੀ ਦੇ ਵਿੱਚ ਹੀ ਸਮਾਈ ਜਾਂਦੀ ਹੈ। ਕਥਾ ਦਾ ਐਸਾ ਇੱਕ ਆਨੰਦ ਹੈ, ਜਿਹੜਾ ਜਿਹੜਾ ਬੋਲ ਆਈ ਜਾ ਰਿਹਾ ਹੈ ਉਹ ਸਾਰੇ ਦਾ ਸਾਰਾ ਹਿਰਦੇ ਵਿੱਚ ਹੀ ਸਮਾਈ ਜਾਵੇ, ਘਰ ਕਰਦਾ ਜਾਵੇ। ਤਾਂ ਮਹਾਰਾਜ ਕਹਿੰਦੇ ਨੇ ਕੁੰਭੇ ਬੱਧਾ ਜਲ ਰਹਿ ਜਲ ਬਿਣ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ ਗੁਰ ਬਿਣ ਗਿਆਨ ਨਾ ਹੋਏ। ਤੇ ਜਦੋਂ ਗਿਆਨ ਪ੍ਰਾਪਤੀ ਹੋ ਜਾਂਦੀ ਹੈ, ਸ਼ਬਦ ਘਰ ਕਰ ਜਾਂਦਾ ਹੈ, ਜਦੋਂ ਅਵਸਥਾ ਬਣ ਜਾਂਦੀ ਹੈ,
ਫਿਰ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰਮਾਤਮਾ ਨਾਲ ਜੀਵ ਇੱਕ ਮਿੱਕ ਹੋ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਫਿਰ ਵਸਤਾ ਕੀ ਹੈ, ਜਿਵੇਂ ਜਦੋਂ ਫਲ ਲੱਗਦਾ ਹੈ, ਭਾਈ ਸਾਹਿਬ ਜੀ ਦੇ ਬੋਲ ਨੇ, ਦਰਖਤ ਨੂੰ ਫਲ ਲੱਗਦਾ ਹੈ ਤੇ ਟਾਣੀ ਦੇ ਨਾਲ ਕਦੇ ਵੀ ਸਿੱਧਾ ਫਲ ਨਹੀਂ ਲੱਗਦਾ, ਫਲ ਲੱਗਣ ਤੋਂ ਪਹਿਲਾਂ ਫੁੱਲ ਲੱਗਦਾ ਹੈ। ਫਲ ਤਾਂ ਹੀ ਲੱਗੇਗਾ ਜੇ ਫੁੱਲ ਲੱਗੇਗਾ, ਫੁੱਲ ਤੋਂ ਬਾਅਦ ਥੋੜਾ ਜਿਹਾ ਅਗਾਂਹ ਜਾ ਕੇ ਫਿਰ ਛੋਟਾ ਜਿਹਾ ਇੱਕ ਫਲ ਦਾ ਕਣਕਾ ਜਿਹਾ ਉਹ ਲੱਗਦਾ ਹੈ। ਸਹਿਜੇ ਸਹਿਜੇ ਵਧਦਿਆਂ ਵਧਦਿਆਂ ਵਧਦਿਆਂ ਵਧਦਿਆਂ ਉਹ ਫਲ ਫੁੱਲਦਾ ਜਾਂਦਾ ਹੈ, ਵੱਡਾ ਹੁੰਦਾ ਜਾਂਦਾ ਹੈ। ਤੇ ਤੁਹਾਨੂੰ ਪਤਾ ਹੈ ਜਦੋਂ ਫੁੱਲ ਤੋਂ ਬਾਅਦ ਫਲ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਫੁੱਲ ਦੀਆਂ ਪੱਤੀਆਂ ਝੜਨੀਆਂ ਸ਼ੁਰੂ ਹੋ ਜਾਂਦੀਆਂ ਨੇ, ਉਹ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਫਲ ਜੋ ਲੱਗ ਗਿਆ। ਤਾਂ ਮਹਾਰਾਜ ਕਹਿੰਦੇ ਜੈਸੇ ਬਨ ਰਾਏ ਬਨਸਪਤੀ ਪਰ ਫੁੱਲਤ, ਪਰ ਫੁੱਲਤ ਦੀ ਹੈ ਫਲ ਨਿਮਿੱਤ, ਫਲ ਦੇ ਨਿਮਿੱਤ ਉਹਦਾ ਫੁੱਲ ਲੱਗਾ ਹੈ। ਲਾਗਤ ਹੀ ਫਲ ਪੱਤਰ ਪੋਹਪ ਵੀ ਲਾਤ ਹੈ, ਤੇ ਜਿਸ ਵੇਲੇ ਫੁੱਲ ਲੱਗ ਤੋਂ ਬਾਅਦ ਫਲ ਲੱਗ ਜਾਂਦਾ ਹੈ ਤਾਂ ਕਹਿੰਦੇ ਉਸ ਵੇਲੇ ਪੱਤਰ ਵੀ ਪੱਤੇ, ਤਾਂ ਜਿਹੜੇ ਉਹਦੀਆਂ ਫੁੱਲ ਦੀਆਂ ਖੱਖੜੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਝੜ ਜਾਂਦੀਆਂ ਨੇ। ਹਾਂ, ਜਿਵੇਂ ਉਹ ਫਲ ਲੱਗ ਗਿਆ ਤੇ ਜਿਵੇਂ ਗਿਆਨ ਪ੍ਰਾਪਤ ਹੋ ਗਿਆ, ਫਿਰ ਜਿਸ ਵੇਲੇ ਵੀ ਤੁਸੀਂ ਗੁਰੂ ਦਾ ਸ਼ਬਦ ਜਪੋਗੇ, ਸਵੇਰ ਨੂੰ ਜਪੋਗੇ, ਦੁਪਹਿਰ ਨੂੰ ਜਪੋਗੇ, 24 ਘੰਟੇ ਜਪੋਗੇ, ਉਦੋਂ ਹੀ ਮਿਠਾਸ ਵਿੱਚ ਭਰ ਜਾਓਗੇ। ਹਾਂ, ਪਹਿਲਾਂ ਆਰੰਭਤਾ ਦੇ ਵਿੱਚ ਗੁਰੂ ਤੋਂ ਗਿਆਨ ਲੈ ਕੇ ਤਾਂ ਅੰਮ੍ਰਿਤ ਵੇਲਾ ਸੰਭਾਲਣਾ ਬਹੁਤ ਜ਼ਰੂਰੀ ਹੈ। ਅੰਮ੍ਰਿਤ ਵੇਲੇ ਦੀ ਦਾਤ ਮੇਰੇ ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ। ਜਿਸ ਵੇਲੇ ਅੰਮ੍ਰਿਤ ਵੇਲੇ ਦੀ ਪਰਿਭਾਸ਼ਾ ਕਹੀ ਦੀ ਹੁਣੇ ਬਾਤ ਆਈ ਹੈ ਵੀ ਹੁਣ ਤੁਸੀਂ ਕਥਾ ਸੁਣ ਰਹੇ ਹੋ, ਹੁਣ ਅੰਮ੍ਰਿਤ ਵੇਲਾ ਨਹੀਂ ਹੈ, ਅੰਮ੍ਰਿਤ ਬਾਣੀ ਪੜ੍ਹਦੇ ਉਦੋਂ ਅੰਮ੍ਰਿਤ ਵੇਲਾ ਨਹੀਂ ਹੈ, ਉਹ ਵੀ ਅੰਮ੍ਰਿਤ ਵੇਲਾ ਹੈ, ਕਥਾ ਸੁਣ ਰਹੇ ਹੋ ਭਾਵੇਂ ਦੁਪਹਿਰ ਦਾ ਟਾਈਮ ਹੈ, ਇਹ ਵੀ ਅੰਮ੍ਰਿਤ ਵੇਲਾ ਹੈ, ਧਿਆਨ ਦੇ ਕੇ ਸੁਣਿਓ, ਸ਼ਾਮ ਨੂੰ ਵੀ ਪੜ੍ਹਦੇ ਹੋ ਅੰਮ੍ਰਿਤ ਰਸ ਆਵੇਗਾ। ਪਰ ਜਿਸ ਵੇਲੇ ਸਕੂਲ ਵਿੱਚ ਬੱਚੇ ਨੂੰ ਦਾਖਲਾ ਕਰਾਇਆ ਜਾਂਦਾ ਹੈ, ਉਹਦੀ ਜਿਹੜੀ ਪੜ੍ਹਾਈ ਹੈ, ਜੇ ਇੰਗਲਿਸ਼ ਮੀਡੀਅਮ ਹੋਵੇ ਤੇ ABC ਤੋਂ ਸ਼ੁਰੂ ਹੋਵੇਗੀ, ਆਪਣੀ ਗੁਰਮੁਖੀ ਜਿਹੜੀ ਹੈ ਊੜੇ ਆੜੇ ਤੋਂ ਆਰੰਭਤਾ ਹੋ ਜਾਵੇਗੀ। ਇਹ ਤੇ ਕਦੇ ਵੀ ਨਹੀਂ ਹੁੰਦਾ ਵੀ ਛੋਟਾ ਜਿਹਾ ਬੱਚਾ ਅੱਜ ਹੀ ਸਕੂਲ ਗਿਆ ਤੇ ਉਹਨੂੰ 10ਵੀਂ ਦਾ ਸਬਜੈਕਟ ਜਿਹੜੇ ਨੇ, ਸਿਲੇਬਸ ਜਿਹੜਾ ਹੈ ਉਹ ਉਹਨੂੰ ਪੜ੍ਹਨ ਵਾਸਤੇ ਦਿੱਤਾ ਜਾਵੇ, ਉਹ ਤੇ ਪੜ੍ਹ ਹੀ ਨਹੀਂ ਸਕਦਾ, ਉਹ ਨਹੀਂ ਪੜ੍ਹ ਸਕਦਾ। ਕਿਉਂ? ਅਜੇ ਉਹ ਪਹਿਲੇ ਦਿਨ ਸਕੂਲ ਗਿਆ, ਅਜੇ ਉਹਦੀ ਪੜ੍ਹਾਈ ਜਿਹੜੀ ਹੈ ਉਹ ABC ਤੋਂ ਊੜੇ ਆੜੇ ਤੋਂ ਸ਼ੁਰੂ ਹੋਈ ਹੈ। ਪਰ ਜਦੋਂ ਉਹ ਪੜ੍ਹਾਈ ਪੜ੍ਹਦਿਆਂ ਪੜ੍ਹਦਿਆਂ ਪੜ੍ਹਦਿਆਂ 10ਵੀਂ ਕਰ ਜਾਵੇ, 12ਵੀਂ 16ਵੀਂ ਕਰ ਜਾਵੇ, MA ਕਰ ਜਾਵੇ, ਫਿਰ ਉਹਨੂੰ ABC ਦੀ ਪੜ੍ਹਨ ਦੀ ਲੋੜ ਪੈਂਦੀ ਜੇ? ਫਿਰ ਤੇ ਉਹ ABC ਖਤਮ। ਪਰ ਸ਼ੁਰੂਆਤ ਜਿਹੜੀ ਸੀ ਉਹਦੀ ਉੱਥੋਂ ਹੋਈ ਸੀ, ਜਦੋਂ ਪੜ੍ਹਾਈ ਪੜ੍ਹ ਗਿਆ ਹੈ, ਡਿਗਰੀ ਤੇ ਪਹੁੰਚ ਗਿਆ ਹੈ, ਫਿਰ ਉਹਨੂੰ ABC ਦੀ ਜ਼ਰੂਰਤ ਨਹੀਂ ਹੈ, ਫਿਰ ਉਹ ਸਭ ਕੁਝ ਥੱਲੇ ਰਹਿ ਗਿਆ ਹੈ। ਹਾਂ, ਸਭ ਤੋਂ ਪਹਿਲਾਂ ਅੰਮ੍ਰਿਤ ਵੇਲਾ, ਜਿਵੇਂ ਉਹ ਪਹਿਲੀ ਪੜ੍ਹਾਈ ਸੀ, ਤੈਨੂੰ ਅੰਮ੍ਰਿਤ ਵੇਲੇ ਜਪਣਾ ਪੈਣਾ ਹੈ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਤੂੰ ਪੜ੍ਹਦਿਆਂ ਪੜ੍ਹਦਿਆਂ ਜਪਦਿਆਂ ਜਪਦਿਆਂ ਜਪਦਿਆਂ ਜਪਦਿਆਂ ਗੁਰੂ ਨਾਲ ਇੱਕ ਮਿੱਕ ਹੋ ਜਾਵੇਗਾ, ਫਿਰ ਤੇਰੀ ਜ਼ਬਾਨ ਵੀ ਨਹੀਂ ਬੋਲੇਗੀ, ਰਸਨਾ ਬੰਦ ਹੈ, ਅੱਖਾਂ ਬੰਦ ਹੈ, ਚਾਹੇ ਖੁੱਲੀਆਂ ਹੈ, ਫਿਰ ਤਾਂ ਬਾਤ ਇੱਥੇ ਆ ਕੇ ਬਣ ਜਾਂਦੀ ਹੈ, ਹਸੰਦਿਆਂ ਖੇਲਦਿਆਂ ਪੈ ਨੰਦਿਆਂ ਖਾ ਵੰਦਿਆਂ ਵਿੱਚੇ ਹੋਵੇ ਮੁਕਤ, ਹੱਸ ਰਿਹਾ ਹੈ, ਖੇਡ ਰਿਹਾ ਹੈ, ਗੱਲਾਂ ਕਰਦਾ ਹੈ, ਕੱਪੜੇ ਪਹਿਣਦਾ ਹੈ, ਕਾਰੋਬਾਰ ਕਰਦਾ ਹੈ, ਪਰ ਜਿਹੜਾ ਰੋਮ ਰੋਮ ਚੋਂ ਗੁਰੂ ਗੁਰੂ ਦਾ ਸ਼ਬਦ ਚੱਲਦਾ ਹੈ ਵਿੱਚੇ ਹੀ ਉਹਦੀ ਮੋਕਸ਼ ਹੋ ਜਾਂਦੀ ਹੈ। ਤੇਵੇਂ ਅੱਜ ਸਾਹਿਬਾਂ ਨੇ ਦ੍ਰਿਸ਼ਟਾਂਤ ਦਿੱਤਾ ਹੈ, ਕਹਿੰਦੇ ਜਿਵੇਂ ਫਲ ਲੱਗਣ ਤੋਂ ਪਹਿਲਾਂ ਫੁੱਲ ਲੱਗਦੇ ਨੇ, ਜਿਸ ਵੇਲੇ ਫਲ ਤੱਕ ਪਹੁੰਚਦਾ ਹੈ, ਗਿਆਨ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮੈ ਨਾਸ, ਪਹਿਲਾਂ ਸਾਰੇ ਹੀ ਕਰਮ ਕਰਨੇ ਪੈਣੇ ਨੇ। ਤੇ ਪਾਤਸ਼ਾਹ ਜੀ ਕਹਿੰਦੇ ਜਦੋਂ ਗਿਆਨ ਵਿੱਚ ਪਰਪੱਕ ਹੋ ਜਾਵੇ ਤਾਂ ਫਿਰ ਬਾਕੀ ਦੇ ਕਰਮ ਜਿਹੜੇ ਨੇ ਉਹ ਸਾਰੇ ਖਤਮ ਹੋ ਜਾਂਦੇ। ਅੱਗੇ ਹੋਰ ਸਪਸ਼ਟ ਕਰਦੇ ਨੇ, ਜੈਸੇ ਤ੍ਰਿਆ, ਦੂਜਾ ਪ੍ਰਮਾਣ ਜੀ,

ਵੈਸੇ ਤ੍ਰਿਆ, ਤ੍ਰਿਆ ਨਾਮ ਹੈ ਔਰਤ ਦਾ। ਉਹ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਸ਼ਿੰਗਾਰ ਕਰਦੀ ਹੈ, ਪਤੀ ਪ੍ਰਸੰਨ ਹੋਵੇ, ਪਤੀ ਮੇਰੇ ਤੇ ਖੁਸ਼ ਹੋਵੇ। ਪਰ ਭਾਈ ਸਾਹਿਬ ਜੀ ਕਹਿੰਦੇ ਨੇ ਜਦੋਂ ਪਤੀ ਮਿਲ ਜਾਂਦਾ ਹੈ, ਫਿਰ ਉਹਦਾ ਕੀਤਾ ਹੋਇਆ ਸ਼ਿੰਗਾਰ ਹਾਰ ਜਿਹੜੇ ਨੇ ਉਹ ਵੀ ਉਹਦੇ ਵਿੱਚ ਉਹਨੂੰ ਦੂਰੀ ਲੱਗਦੇ ਨੇ। ਉਹ ਹਾਰ ਸ਼ਿੰਗਾਰ ਨੂੰ ਪਰਾ ਕਰ ਦਿੰਦੀ ਹੈ। ਕਿਉਂ? ਉਹਨੂੰ ਪਤੀ ਮਿਲ ਗਿਆ। ਇਹ ਹੈ ਬਾਹਰਲਾ ਦ੍ਰਿਸ਼ਟਾਂਤ, ਇਹ ਹੈ ਬਾਹਰਲਾ ਦ੍ਰਿਸ਼ਟਾਂਤ। ਆਪਣਾ ਪਤੀ ਕੌਣ ਹੈ? ਪਰਮਾਤਮਾ, ਮੇਰਾ ਵਾਹਿਗੁਰੂ ਨਿਰੰਕਾਰ ਪਤੀ ਪਰਮਾਤਮਾ। ਆਪਾਂ ਸਾਰੀਆਂ ਜੀਵ ਰੂਪ ਇਸਤਰੀਆਂ ਹਾਂ, ਏਕਾ ਪੁਰਖ ਸਬਾਈ ਨਾਰ। ਪੁਰਖ ਕੇਵਲ ਪਤੀ ਪਰਮਾਤਮਾ ਇੱਕ ਹੈ, ਬਾਕੀ ਸਭ ਜਿੰਨੇ ਜੀਵ ਦਿਸ ਰਹੇ ਨੇ ਇਹ ਜੀਵ ਰੂਪ ਇਸਤਰੀਆਂ ਨੇ। ਸ਼ਿੰਗਾਰ ਕਿਹੜਾ ਕਰਨਾ ਹੈ? ਜਿਵੇਂ ਪ੍ਰਤੱਖ ਭੈਣ ਸ਼ਿੰਗਾਰ ਕਰਦੀ ਹੈ ਪਤੀ ਦੀ ਪ੍ਰਾਪਤੀ ਵਾਸਤੇ, ਮੇਰੇ ਪਤੀ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਸ਼ਿੰਗਾਰ, ਜਪ ਤਪ ਸਾਧਨਾ ਦਾ, ਜਿਹਨੂੰ ਮੇਰੇ ਗਰੀਬ ਨਿਵਾਜ ਨੇ ਅੰਮ੍ਰਿਤ ਬਾਣੀ ਵਿੱਚ ਅੰਮ੍ਰਿਤ ਬਚਨ ਕਹੇ ਨੇ, ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਸੁਣੋ, ਖਿਮਾ ਸ਼ਿੰਗਾਰ ਕਾਮਣ ਤਨ ਪਹਿਰੇ, ਰਾਵੇ ਲਾਲ ਪਿਆਰੀ ਲਾਲ, ਬਹੁ ਗੁਣ ਕਾਮਣ ਮੋਹੀ ਤੇਰੇ ਗੁਣ ਹੋਏ ਨਾ ਅਵਰੀ। ਅਰਥ ਅੱਖਰੀ ਅਰਥ ਜ਼ਰੂਰ ਕਰ ਲਈਏ, ਮਨ ਮੋਤੀ ਜੇ ਗਹਿਣਾ ਹੋਵੇ, ਮੋਤੀ ਸਮਝ ਗਏ ਹੋ, ਜਿਵੇਂ ਮਾਲਾ ਹੁੰਦੀ ਹੈ, ਮਨ ਮੋਤੀ। ਗਰੀਬ ਨਿਵਾਜ ਜੀ ਕਹਿੰਦੇ ਜਿਹੜਾ ਮਨ ਨੂੰ ਸ਼ੁੱਧ ਕਰਨਾ ਹੈ ਇਹ ਮੋਤੀ ਬਣ ਜਾਣ, ਜਿਵੇਂ ਮਟਰ ਮਾਲਾ ਹੁੰਦੀ ਹੈ, ਮੋਤੀਆਂ ਦੀ ਮਾਲਾ ਹੁੰਦੀ ਹੈ, ਉਹ ਕਾਹਦੇ ਵਿੱਚ ਮੋਤੀ ਪਰੋਏ ਜਾਂਦੇ ਨੇ? ਸੂਤਰ ਵਿੱਚ, ਸੂਤਰ ਵਿੱਚ ਪਰੋਏ ਜਾਂਦੇ। ਸੂਤ ਤੋਂ ਬਿਨਾਂ ਮੋਤੀ ਥੋੜ੍ਹੀ ਪਰੋਇਆ ਜਾਵੇਗਾ। ਆ ਤੁਸੀਂ ਸਿਮਰਨੀ ਲੈਂਦੇ ਹੋ, ਮਾਲਾ ਲੈਂਦੇ ਹੋ, ਮੋਤੀ ਹੁੰਦੇ ਨੇ, ਉਹ ਕਾਹਦੇ 'ਚ ਪਰੋਏ ਨੇ? ਸੂਤਰ 'ਚ ਪਰੋਏ ਨੇ, ਚਾਹੇ ਲੋਹੇ ਦਾ ਤੇ ਲੋਹੇ ਦਾ ਸੂਤਰ ਬਣ ਗਿਆ, ਨਹੀਂ ਤਾਂ ਕੱਚ ਦਾ ਸੂਤਰ ਹੁੰਦਾ, ਛੋਟਾ ਸੂਤਰ ਹੁੰਦਾ ਹੈ ਧਾਗੇ ਦਾ। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ। ਪੌਣ ਕੀ? ਹਵਾ। ਹਵਾ ਕੀ ਹੈ? ਸਵਾਸ। ਤਾਂ ਗਰੀਬ ਨਿਵਾਜ ਕਹਿੰਦੇ ਜਿਹੜਾ ਹਰ ਸਵਾਸ ਦੇ ਨਾਲ ਵਾਹਿਗੁਰੂ ਵਾਹਿਗੁਰੂ ਜੀ ਦੇ ਜਾਪ ਨੂੰ ਜਪਣਾ ਹੈ ਨਾ, ਇਹ ਮੋਤੀ ਪਰਾਉਣੇ ਨੇ। ਜਿਹੜਾ ਹਰ ਸਵਾਸ ਦੇ ਨਾਲ ਗੁਰੂ ਗੁਰੂ ਦੇ ਜਾਪ ਨੂੰ ਜਪਣਾ ਹੈ, ਇਹ ਮੋਤੀ ਪਰੋਏ ਜਾਣੇ ਨੇ। ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਖਿਮਾ ਸ਼ਿੰਗਾਰ। ਜੀਵ ਰੂਪ ਇਸਤਰੀ ਖਿਮਾ ਦਾ ਇਹ ਸ਼ਿੰਗਾਰ ਕਰੇ, ਕਾਮਣ ਤਨ ਪੈਰੇ ਰਾਵੇ ਲਾਲ ਪਿਆਰੀ, ਤਾਂ ਫਿਰ ਮੇਰੇ ਪਿਆਰੇ ਪਤੀ ਪਰਮਾਤਮਾ ਦੇ ਆਨੰਦ ਨੂੰ ਮਾਣਦੀ ਹੈ ਤੇ ਪੁਕਾਰ ਕੇ ਗੱਲ ਕਹਿ ਦਿੰਦੀ ਹੈ, ਲਾਲ ਬਹੁ ਗੁਣ ਕਾਮਣ ਮੋਹੀ ਤੇਰੇ ਗੁਣ ਹੋਏ ਨਾ ਅਵਰੀ। ਜਿਵੇਂ ਪ੍ਰਤੱਖ ਕਹਿੰਦੀ ਹੈ ਜੀ ਮੇਰੇ ਪਤੀ ਵਿੱਚ ਆਹ ਸ਼ੁੱਭ ਗੁਣ ਨੇ, ਆਹ ਸ਼ੁੱਭ ਗੁਣ ਨੇ, ਇਹਨਾਂ ਗੁਣਾਂ ਕਰਕੇ, ਸ਼ੁੱਭ ਗੁਣਾਂ ਕਰਕੇ ਮੇਰਾ ਪਤੀ ਤੇ ਮਨ ਮੋਹਿਆ ਗਿਆ ਹੈ। ਤੇਵੇਂ ਆਪਾਂ ਜੀਵ ਰੂਪ ਇਸਤਰੀਆਂ ਪਤੀ ਪਰਮਾਤਮਾ ਵੱਲੇ ਪੁਕਾਰ ਕੇ ਬਚਨ ਕਹਿ ਦਿੱਤਾ, ਹੇ ਮੇਰੇ ਲਾਲ, ਹੇ ਮੇਰੇ ਪਤੀ ਪਰਮਾਤਮਾ, ਜਿਹੜੇ ਤੇਰੇ ਵਿੱਚ ਗੁਣ ਨੇ, ਜਿਹੜੇ ਪਤੀ ਪਰਮਾਤਮਾ ਤੇਰੇ ਵਿੱਚ ਗੁਣ ਨੇ, ਇਹ ਗੁਣ ਕਿਸੇ ਹੋਰ ਵਿੱਚ ਨਜ਼ਰ ਹੀ ਨਹੀਂ ਆਉਂਦੇ। ਆਖੋ ਸਤਨਾਮ ਸ਼੍ਰੀ। ਜਿਹੜੇ ਪਤੀ ਪਰਮਾਤਮਾ ਤੇਰੇ ਵਿੱਚ ਗੁਣ ਨੇ ਨਾ, ਉਹ ਕਿਹਦੇ ਵਿੱਚ ਨਜ਼ਰ ਨੇ? ਉਹ ਕਿਸੇ ਵਿੱਚ ਨਜ਼ਰ ਨਹੀਂ ਆਉਂਦੇ। ਦੁਨਿਆਵੀ ਬੰਦਾ ਲਾ ਲਓ ਜੀ, ਕੋਈ ਲਾ ਲਓ, ਛੋਟੇ ਤੋਂ ਲੈ ਕੇ ਵੱਡੇ ਤੱਕ ਲਾ ਲਓ, ਮੇਰੇ ਵਾਹਿਗੁਰੂ ਜੀ ਨੇ ਕਿਸੇ ਨੂੰ ਬੇਅੰਤ ਬੇਅੰਤ ਸ਼ੁੱਭ ਗੁਣ ਬਖਸ਼ੇ ਹੋਣ ਤਾਂ ਕਿਤੇ ਨਾ ਕਿਤੇ ਅਵਗਣ ਵੀ ਜ਼ਰੂਰ ਹੁੰਦਾ ਹੈ। ਕਿੰਨੇ ਅਵਗਣ ਹੋਣ, ਕਿੰਨੇ ਗੁਣਾਹ ਹੋਣ, ਪਰ ਕਿਤੇ ਨਾ ਕਿਤੇ ਮੇਰੇ ਸਹਿਬਾਣੇ ਕੋਈ ਸ਼ੁੱਭ ਗੁਣ ਵੀ ਬਖਸ਼ਿਆ ਹੁੰਦਾ ਹੈ। ਭਾਵਰ ਸਿਮਰ ਦਾ ਇੱਕ ਛੋਟਾ ਜਿਹਾ ਗ੍ਰੰਥ ਹੈ ਜੀ, ਉਹਦੇ ਕਰਤਾ ਜੀ ਨੇ ਬੜਾ ਸੋਹਣਾ ਬੋਲ ਲਿਖਿਆ। ਉਹ ਕਹਿੰਦੇ ਨੇ ਹੈ, ਹਾਹੇ ਨੂੰ ਦਲਾਈਆਂ, ਹੈ ਗੁਣ ਔਗਣ ਸਭ ਵਿਖੈ। ਕਹਿੰਦੇ ਸਾਰਿਆਂ ਵਿੱਚ ਔਗਣ ਵੀ ਨੇ ਤੇ ਗੁਣ ਵੀ ਨੇ, ਤਿਸ ਬਿਨ ਜੰਤ ਨਾ ਕੋਏ। ਤੇ ਔਗਣਾਂ ਤੇ ਗੁਣਾਂ ਤੋਂ ਬਿਨਾਂ ਸੰਸਾਰ ਵਿੱਚ ਕੋਈ ਜੰਤ ਹੈ ਹੀ ਨਹੀਂ ਹੈ।
ਪ੍ਰਾਣੀ ਹੈ ਹੀ ਨਹੀਂ ਹੈ ਜਿਹਦੇ ਵਿੱਚ ਔਗਣ ਹੈਗੇ ਨੇ ਤੇ ਸ਼ੁਭ ਗੁਣ ਨਾ ਹੋਣ, ਸ਼ੁਭ ਗੁਣ ਨੇ ਤੇ ਔਗਣ ਨਾ ਹੋਵੇ ਤੋਂ ਬਿਨਾਂ ਕੋਈ ਜੰਤ ਹੈ ਹੀ ਨਹੀਂ ਹੈ। ਹੈ ਗੁਣ ਔਗਣ ਸਭ ਵਿਖੈ ਤਿਸ ਬਿਨ ਜੰਤ ਨਾ ਕੋਏ, ਕੋਮਲ ਕਮਲ ਮ੍ਰਿਦੁਲ ਸੁਗੰਧ। ਪਰ ਕਹਿੰਦੇ ਕੰਟਕ ਪੀ ਹੋਏ, ਕਹਿੰਦੇ ਕੋਮਲ ਕਮਲ ਦਾ ਫੁੱਲ ਬੜਾ ਕੋਮਲ ਹੈ, ਪੱਤੀਆਂ ਬੜੀਆਂ ਮੁਲਾਇਮ ਨੇ, ਫਿਰ ਸੁਗੰਧੀ ਵਾਲਾ ਹੈ, ਬੜਾ ਸੁੰਦਰ ਹੈ, ਪਰ ਜਿਹੜੀ ਟਾਹਲੀ ਡਾਲੀ ਨੂੰ ਲੱਗਾ ਜੇ ਉਹਦੀਆਂ ਪੱਤੀਆਂ ਵੀ ਚੰਗੀਆਂ ਨੇ ਪਰ ਉੱਥੇ ਕੰਡਾ ਵੀ ਨਾਲ ਹੈ। ਗੁਲਾਬ ਦਾ ਫੁੱਲ ਤੋੜ ਲੱਗਿਆ ਬਚਾਉਣਾ ਪਵੇਗਾ, ਕਿਤਰੇ ਕੰਡਾ ਨਾ ਵੱਜ ਜਾਵੇ। ਤਾਂ ਕਹਿੰਦੇ ਨੇ ਸੰਸਾਰ ਵਿੱਚ ਜੋ ਪ੍ਰਾਣੀ ਦਿਸ ਰਹੇ ਨੇ, ਜੇ ਰੱਬ ਨੇ ਔਗਣ ਬਖਸ਼ੇ ਨੇ ਤੇ ਗੁਣ ਵੀ ਨੇ, ਹੋਏ ਇਆਣਾ ਕਰੇ ਕੰਮ ਆਣ ਨਾ ਸਕੇ ਰਾਸ, ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵਿਰਾਸ। ਬੱਚੇ ਦੀ ਗੱਲ ਲੈ ਲਈ, ਉਹਦੇ ਵਿੱਚ ਵੀ ਗੁਣ ਨਜ਼ਰ ਆ ਜਾਂਦੇ ਨੇ, ਪਰ ਮੇਰੇ ਵਾਹਿਗੁਰੂ ਨਿਰੰਕਾਰ ਦੇ ਵਿੱਚ ਸਾਰੇ ਹੀ ਸ਼ੁਭ ਗੁਣ ਨੇ ਤੇ ਉਹਦੇ ਵਿੱਚ ਇਹ ਖੂਬੀ ਹੈ, ਮੇਰੇ ਸਤਿਗੁਰਾਂ ਦੀ ਵਡਿਆਈ ਹੈ ਵੀ ਜਿਹੜਾ ਔਗਣਾਂ ਦਾ ਭਰਿਆ ਹੋਇਆ ਬੰਦਾ ਵੀ ਆ ਜਾਂਦਾ ਹੈ ਤੇ ਮੇਰੇ ਗਰੀਬ ਨਿਵਾਜ ਉਹਦੇ ਔਗਣਾਂ ਨੂੰ ਬਖਸ਼ ਕੇ ਉਹਨਾਂ ਨੂੰ ਸ਼ੁਭ ਗੁਣਾਂ ਨਾਲ ਨਿਵਾਜ ਦਿੰਦੇ ਨੇ। ਦੋਸਤਾਂ ਨੇ ਬਹੁਤ ਵਾਰੇ ਪੌੜੀ ਸੁਣੀ ਹੋਵੇਗੀ, ਬਾਣੀ ਕਦੇ ਪੁਰਾਣੀ ਨਹੀਂ ਹੁੰਦੀ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਤਾਂ ਭਾਈ ਸਾਹਿਬ ਜੀ ਕਹਿੰਦੇ ਸਤਿਗੁਰ ਗੁਣੀ ਨਿਧਾਨ ਹੈ, ਉਹ ਮੇਰਾ ਪਤੀ ਪਰਮਾਤਮਾ ਗੁਣਾਂ ਦਾ ਸਮੁੰਦਰ ਹੈ, ਗੁਣਾਂ ਦਾ ਖਜ਼ਾਨਾ ਹੈ, ਉਹਦੇ ਖਜ਼ਾਨੇ ਚੋਂ ਕਦੇ ਮੁੱਕਦੇ ਨਹੀਂ ਹੈ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਔਗਣ ਯਾਰ। ਇਹ ਮੇਰੇ ਪਤੀ ਪਰਮਾਤਮਾ ਦਾ ਬਿਰਧ ਹੈ, ਜਿਨ੍ਹਾਂ ਵਿੱਚ ਕੋਈ ਔਗਣ ਨਹੀਂ ਹੈ, ਗੁਣ ਨਹੀਂ ਹੈ, ਔਗਣਾਂ ਦੇ ਭਰੇ ਹੋਏ ਨੇ, ਉਹਨਾਂ ਦੇ ਔਗੁਣਾਂ ਨੂੰ ਬਖਸ਼ ਕੇ ਤੇ ਸ਼ੁਭ ਗੁਣਾਂ ਨਾਲ ਨਿਵਾਜਿਆ ਹੈ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਔਗਣ ਯਾਰੇ। ਦੂਜਾ ਬੋਲ ਜੇ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਫਿਰ ਕਹਿੰਦੇ ਗੁਰੂ ਵੈਦ ਵੀ ਹੈ ਪਤੀ ਪਰਮਾਤਮਾ, ਜਿਹੜੇ ਪੰਜ ਰੋਗ ਨੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਦੀ ਨਿਵਰਤੀ ਕਰਨ ਵਾਲਾ ਹੈ। ਗੁਰੂ ਕੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬੋਲ ਨੇ, ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦਾ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ, ਸਮਰੱਥ ਪੁਰਖ ਪੂਰਨ ਬੇਦਾਤੇ, ਆਪੇ ਕਰਨੇ ਹਾਰਾ, ਆਪਣਾ ਦਾਸ ਹਰ ਆਪ ਉਬਾਰਿਆ। ਆਪਣਿਆਂ ਦਾਸਾਂ ਨੂੰ ਆਪ ਬਚਾਉਣ ਵਾਲਾ, ਰੱਖਿਆ ਕਰਨ ਵਾਲਾ ਹੈ। ਗੁਣ ਕਰ ਬਖਸ਼ੇ ਔਗਣ ਯਾਰੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਸੁਖ ਸਾਗਰ ਗੁਰ ਦਿਓ ਹੈ, ਸੁਖ ਦੇ ਮੇਲ ਲਏ ਦੁਖਿਆਰੇ। ਮੇਰਾ ਗੁਰੂ ਸੁੱਖਾਂ ਦਾ ਸਮੁੰਦਰ ਹੈ, ਦੁਖੀ ਆਉਂਦਾ ਹੈ, ਸਤਿਗੁਰੂ ਜੀ ਉਹਦੇ ਦੁੱਖਾਂ ਨੂੰ ਖੰਡ ਦਿੰਦੇ ਨੇ, ਸੁੱਖਾਂ ਦੇ ਖਜ਼ਾਨੇ ਬਖਸ਼ਿਸ਼ ਕਰ ਦਿੰਦੇ ਨੇ। ਮੇਲ ਲਏ ਦੁਖਿਆਰੇ, ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੋਖੀ ਬੇਮੁਖ ਤਾਰੇ। ਸਤਿਗੁਰ ਆਗੂ ਜਾਣੀਐ, ਬਾਹਾਂ ਪਕੜ ਅੰਧਲੇ ਉਧਾਰੇ, ਮਾਣ ਨਿਮਾਣੇ ਸਦ ਬਲਹਾਰੇ। ਤਾਂ ਮਹਾਰਾਜ ਕਹਿੰਦੇ ਲਾਲ ਬਹੁ ਗੁਣ ਕਾਮਣ ਮੋਹੀ। ਹੇ ਮੇਰੇ ਲਾਲ ਜੀ, ਹੇ ਮੇਰੇ ਪਤੀ ਪਰਮਾਤਮਾ ਜੀ, ਤੁਹਾਡੇ ਵਿੱਚ ਬਹੁਤੇ ਗੁਣ ਨੇ। ਤੇ ਜੀਵ ਰੂਪ ਇਸਤਰੀ ਪੁਕਾਰ ਕੇ ਕਹਿੰਦੀ ਹੈ, ਹੇ ਮੇਰੇ ਪਤੀ ਪਰਮਾਤਮਾ, ਤੇਰੇ ਸ਼ੁਭ ਗੁਣਾਂ ਨੂੰ ਵੇਖ ਕੇ ਤੇ ਮੇਰਾ ਮਨ ਜਿਹੜਾ ਹੈ ਹੁਣ ਤੇਰੇ ਤੇ ਮੋਹਿਤ ਹੋ ਗਿਆ ਹੈ, ਹੁਣ ਮੈਂ ਤੇਰਾ ਦਰ ਛੱਡ ਕੇ ਕਿਧਰੇ ਨਹੀਂ ਜਾਵਾਂਗੀ, ਹੁਣ ਮੈਂ ਕੇਵਲ ਤੁਹਾਡੇ ਦਰ ਤੇ ਆ ਗਈ ਹਾਂ। ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੈ ਮਾਰ, ਲੋਕਣ ਕੀ ਚਤੁਰਾਈ ਉਪਮਾ, ਤੇ ਬਹਿ ਸੰਤਰ ਜਾਰ, ਕੋਈ ਭਲਾ ਕਹੋ ਭਾਵੈ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕੋਈ ਲੋਕੀ ਭੜਾ ਕਵੇ, ਕੋਈ ਬੁਰਾ ਕਵੇ, ਗਰੀਬ ਨਿਵਾਜ ਤੇਰਾ ਹੈ ਸਾਰਾ ਕੁਝ। ਲਾਲ ਬਹੁ ਗੁਣ ਕਾਮਨ ਮੋਹੀ, ਤੇਰੇ ਗੁਣ ਹੋਏ ਨਾ ਅਵਰੀ। ਹਾਰ ਹਾਰ ਹਾਰ ਕੰਠ ਲੈ ਪਹਿਰੇ, ਇਹ ਸ਼ਿੰਗਾਰ ਹੈ,
ਕਹਿੰਦੇ ਗਲ ਵਿੱਚ ਹਾਰ ਪਾਇਆ ਜਾਂਦਾ ਹੈ, ਪ੍ਰਤੱਖ ਹਾਰ ਪਾਇਆ ਜਾਂਦਾ ਹੈ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵ ਰੂਪ ਇਸਤਰੀ ਨੂੰ ਆ ਬਾਹਰਲੇ ਹਾਰਾਂ ਦੀ ਲੋੜ ਨਹੀਂ ਹੈ, ਉਹਦਾ ਹਾਰ ਹੀ ਗੁਰੂ ਦਾ ਸ਼ਬਦ ਹੈ, ਜਿਹਨੂੰ ਕਹਿੰਦੇ ਹਰ ਨਾਮ ਹਿਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ। ਹਰ ਹਰ ਹਾਰ ਕੰਠ ਲੈ ਪਹਿਰੇ ਦਾਮੋਦਰ ਦੰਤ ਲਈ, ਦਾਮੋਦਰ ਦੰਤ ਲਈ, ਜਿਵੇਂ ਸ਼ਿੰਗਾਰ ਵਿੱਚ ਰਾਂਗਲੀ ਦਾਤਨ ਹੁੰਦੀ ਹੈ, ਜਿਹੜਾ ਉਹਦਾ ਨਾਮ ਜਪਣਾ ਹੈ ਇਹੀ ਰੰਗ ਚੜਨ ਵਾਲੀ ਬਾਤ ਹੈ। ਕਰ ਕਰ ਕਰਤਾ ਕੰਗਣ ਪਹਿਰੇ, ਜਿਹੜਾ ਕਰਤਾਰ ਕਰਤਾਰ ਕਰਨਾ ਹੈ ਨਾ, ਤੂੰ ਕਰਨ ਵਾਲਾ ਹੈ, ਇਹ ਕੜੇ ਪਹਿਨ ਲੈਣੇ ਨੇ। ਹਰ ਹਰ ਹਰ ਕੰਠ ਲੈ ਪਹਿਰੇ ਦਾ ਮੋਦਰ ਦੰਤ ਲਈ, ਕਰ ਕਰ ਕਰਤਾ ਕੰਗਣ ਪਹਿਰੇ ਪਰਮੇਸ਼ਰ ਪੱਟ ਲਈ, ਤੇ ਪਰਮੇਸ਼ਰ ਰੂਪੀ ਕੱਪੜਾ ਸਿਰ ਤੇ ਰੱਖਣਾ ਕਰੇ। ਹੁਣ ਤਾਂ ਬਾਤ ਅਜੋਕੇ ਸਮੇਂ ਵਿੱਚ ਮੈਨੂੰ ਮਾਫ ਕਰਿਓ ਸਾਡੀ ਵੱਖਰੀ ਬਣ ਗਈ ਹੈ। ਸਾਨੂੰ ਤੇ ਇੱਥੋਂ ਤੱਕ ਲੱਗਦਾ ਹੈ ਨਾ, ਕੱਪੜੇ ਲੈਣ ਤੋਂ ਇੰਨਾ ਝਿਝਕ ਆਉਂਦੀ ਹੈ ਵੀ ਗੁਰਦੁਆਰੇ ਵਾਲਿਆਂ ਨੂੰ, ਪ੍ਰਬੰਧਕ ਸਾਹਿਬਾਨਾਂ ਨੂੰ, ਜਿਹੜਾ ਕੰਮ ਅਸੀਂ ਕਰਨਾ ਸੀ ਉਹ ਉਹਨਾਂ ਨੂੰ ਕਰਨਾ ਪੈ ਗਿਆ। ਤੁਸੀਂ ਕਹੋ ਜੀ ਉਹ ਕਿਵੇਂ, ਜਿਹੜੇ ਬਸਤਰਾਂ ਨਾਲ ਘਰੋਂ ਅਸੀਂ ਆਪਣਾ ਸੀਸ ਢੱਕ ਕੇ ਲਿਆਉਣਾ ਸੀ, ਸਾਨੂੰ ਉਹ ਘਰ ਤੋਂ ਤੁਰਨ ਲੱਗਿਆਂ ਰੁਮਾਲ ਕੱਪੜਾ ਵੀ ਭਾਰਾ ਲੱਗਦਾ ਜੇ ਹੈ, ਗੱਲ ਸੱਚੀ ਹੈ, ਉਹ ਸਾਨੂੰ ਭਾਰਾ ਲੱਗਦਾ ਹੈ। ਲਿਆਉਣਾ ਘਰੋਂ ਸੀ, ਅਸੀਂ ਸਿਰ ਕੱਜ ਕੇ ਆਉਣਾ ਸੀ ਘਰ ਤੋਂ, ਮੇਰੀਆਂ ਭੈਣਾਂ ਨੇ, ਨੌਜਵਾਨ ਵੀਰ ਨੇ, ਪਰ ਉਹ ਬਾਤ ਉਲਟ ਹੋ ਗਈ ਹੈ, ਉਹ ਕੰਮ ਸੇਵਾਦਾਰਾਂ ਨੂੰ ਕਰਨੇ ਪੈ ਗਏ, ਉਹਨਾਂ ਨੇ ਉੱਥੇ ਟੋਕਰਿਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਰੱਖੇ ਹੁੰਦੇ ਨੇ ਰੁਮਾਲ। ਇਹ ਡਿਊਟੀ ਉਹਨਾਂ ਦੀ ਨਹੀਂ ਸੀ, ਇਹ ਤੇ ਸਾਡੀ ਸੀ ਵੀ ਅਸੀਂ ਗੁਰਦੁਆਰਾ ਸਾਹਿਬ ਆਉਣਾ ਹੈ, ਅਸੀਂ ਗੁਰੂ ਕੋਲ ਕਿਵੇਂ ਜਾਣਾ ਹੈ। ਇਹ ਗੁਰਦੁਆਰੇ ਚੀਜ਼ਾਂ ਜਿਹੜੀਆਂ ਬਾਹਰ ਲਾਈਆਂ ਨੇ, ਇਹੋ ਜਿਹੇ ਬਸਤਰ ਨਾ ਪਹਿਣ ਕੇ ਆਓ, ਏਦਾਂ ਦੇ, ਇਹ ਲਾਉਣ ਦੀ ਜ਼ਰੂਰਤ ਨਹੀਂ ਸੀ, ਪਰ ਜ਼ਰੂਰਤ ਕਰਕੇ ਹੁਣ ਪੜ ਗਈ। ਜਦੋਂ ਅਸੀਂ ਗੁਰੂ ਤੋਂ ਦੂਰ ਹੋ ਗਏ, ਫਿਰ ਉਹ ਸਾਹਮਣੇ ਬੋਰਡ ਲਾ ਕੇ ਵੀ ਇਹੋ ਨਹੀਂ ਆਉਣਾ, ਇਹੋ ਨਹੀਂ ਆਉਣਾ, ਇਹੋ ਨਹੀਂ ਆਉਣਾ, ਇਹ ਤੇ ਸਾਨੂੰ ਕੁਦਰਤੀ ਗੁੜਤੀਆਂ ਮਿਲੀਆਂ ਸਨ, ਪਰ ਸਾਨੂੰ ਉਹ ਚੀਜ਼ਾਂ ਭੁੱਲ ਗਈਆਂ ਨੇ। ਅਸੀਂ ਕਹਿੰਦੇ ਗੁਰਦੁਆਰੇ ਸਾਰਾ ਕੁਝ ਮਿਲ ਹੀ ਜਾਣਾ ਹੈ, ਮਿਲਦਾ ਹੈ ਗੁਰਦੁਆਰੇ, ਲੰਗਰ ਵੀ ਮਿਲਣਾ ਹੈ, ਪ੍ਰਸ਼ਾਦ ਵੀ ਮਿਲਣਾ ਹੈ, ਸਭ ਕੁਝ ਮਿਲਣਾ ਹੈ, ਪਰ ਆਪਣੇ ਸਰੀਰ ਨੂੰ ਕੱਜਣ ਵਾਸਤੇ ਕੱਪੜੇ ਤਾਂ ਤੁਸੀਂ ਹਾਂਜੀ ਆਪ ਹੀ ਲੈ ਕੇ ਆਉਣੇ ਸੀ, ਬਾਕੀ ਬਖਸ਼ਿਸ਼ਾਂ ਤੇ ਗੁਰੂ ਨੇ ਦੇਣੀਆਂ ਹੈ। ਤਾਂ ਮਹਾਰਾਜ ਕਹਿੰਦੇ ਪਰਮੇਸ਼ਰ ਪੱਟ ਲਈ, ਪਰਮੇਸ਼ਰ ਜੀ ਦੇ ਨਾਮ ਜਪਣਾ, ਸਰੀਰ ਨੂੰ ਕੱਜ ਲੈਣਾ ਕਰ, ਤੇਰਾ ਸਰੀਰ ਕੱਜਿਆ ਜਾਵੇ, ਕਦੇ ਅਲਫ ਨਹੀਂ ਹੋਵੇਗਾ। ਗੁਰੂ ਦਾ ਸ਼ਬਦ ਰੂਪੀ ਕੱਪੜਾ, ਤੂੰ ਬਾਹਰਲਾ ਕੱਪੜਾ ਘਰੋਂ ਲੈ ਕੇ ਆਇਆ, ਗੁਰੂ ਤੈਨੂੰ ਸ਼ਬਦ ਰੂਪੀ ਕੱਪੜਾ ਦੇਵੇਗਾ, ਉਸ ਸ਼ਬਦ ਰੂਪੀ ਕੱਪੜੇ ਨਾਲ ਤੇਰੇ ਫਿਰ ਸਾਰੇ ਔਗਣਾਂ ਉੱਤੇ ਪੜਦਾ ਪੈ ਜਾਵੇਗਾ। ਜਦੋਂ ਗੁਰੂ ਬਾਬਾ ਜੀ ਕਹਿੰਦੇ ਨੇ ਸਭ ਧਨ ਕਹੋ, ਹਾਂਜੀ ਸਭ ਧਨ ਕਹੋ ਗੁਰ ਸਤ ਗੁਰੂ, ਗੁਰ ਸਤ ਗੁਰੂ ਜਿਤ ਮਿਲ ਹਰ ਪੜਦਾ ਕੱਜਿਆ। ਤੂੰ ਆਪਣੇ ਸਰੀਰ ਨੂੰ ਕੱਜ ਕੇ ਆਏ, ਗੁਰੂ ਤੈਨੂੰ ਸ਼ਬਦ ਰੂਪੀ ਕੱਪੜਾ ਦੇਵੇਗਾ, ਉਹਦੇ ਨਾਲ ਤੇਰੇ ਸਾਰੇ ਹੀ ਪੜਦੇ ਕੱਜੇ ਜਾਣਗੇ। ਪਰਮੇਸ਼ਰ ਪੱਟ ਲਈ ਧੀਰਜ ਧੜੀ ਬੰਧਾਵੇ ਕਾਮਣ, ਇਹ ਸ਼ਿੰਗਾਰ ਕਰਨੇ ਨੇ, ਇਹ ਸ਼ਿੰਗਾਰ ਬਖਸ਼ੇ ਨੇ ਕਲਗੀਧਰ ਪਾਤਸ਼ਾਹ ਜੀ ਨੇ, ਗਰੀਬ ਨਿਵਾਜ ਕਿਰਪਾਲੂ ਜੀ ਨੇ। ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਜੀਵ ਰੂਪ ਇਸਤਰੀਏ ਪਤੀ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਫਿਰ ਧੀਰਜ ਰੂਪੀ ਮਿੰਡੀਆਂ ਗੁੰਦ, ਮੈਨੂੰ ਮਾਫ਼ ਕਰ ਦਿਓ, ਹੁਣ ਤੇ ਸਾਡੇ ਕੋਲ ਰੋਮਾਂ ਦੀ ਅਸੀਂ ਬੇਦ ਵੀ ਕਰੀ ਜਾਂਦੇ ਹਾਂ, ਤੇ ਦਸਤਾਰ ਕਿੱਥੋਂ ਸਜਾਵਾਂਗੇ, ਮਿੱਡੀਆਂ ਕਿੱਥੋਂ ਗੁੰਦੀਆਂ ਜਾਣਗੀਆਂ। ਛੋਟੇ ਬੱਚੇ ਹੁੰਦੇ ਸੀ, ਛੋਟੇ ਛੋਟੇ ਬੱਚਿਆਂ ਦੀਆਂ ਕੀ ਕਰਦੇ ਸਨ ਮਾਵਾਂ, ਮਿੱਡੀਆਂ ਗੁੰਦਦੀਆਂ ਸਨ ਵੀ ਜੂੜਾ ਵੱਡਾ ਹੋ ਜਾਵੇ, ਜੇ ਊੜਾ ਹੈ ਤੇ ਜੂੜਾ ਹੈ, ਜੇ ਊੜਾ ਨਹੀਂ ਤਾਂ ਜੂੜਾ ਵੀ ਗਿਆ, ਊੜਾ ਵੀ ਚਲਾ ਗਿਆ, ਗੁਰਮੁਖੀ ਵੀ ਚਲੇ ਗਈ ਤੇ ਜੂੜਾ ਵੀ ਜਾਂਦਾ ਲੱਗਾ। ਗੁਰਮੁਖੀ ਬੜੀ ਜ਼ਰੂਰੀ ਹੈ, ਧੰਨ ਗੁਰੂ ਅੰਗਦ ਦੇ ਮਹਾਰ ਲਿਪੀ ਬਖਸ਼ੀ ਹੈ, ਬਾਤ ਮੇਰੀ ਲਮੇਰੀ ਹੋ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਇਹ ਧੀਰਜ ਰੂਪੀ ਮੀਡੀਆਂ ਗੁੰਦ, ਧੀਰਜ ਧੜੀ ਬਧਾਵੈ ਕਾਮਣ, ਸਿਰੀ ਰੰਗ ਸੁਰਮਾ ਦੇਈ, ਤੇ ਸ੍ਰੋਮਣੀ ਸਾਰਿਆਂ ਤੋਂ ਸ੍ਰੇਸ਼ਟ ਜਿਹੜਾ ਮੇਰਾ ਵਾਹਿਗੁਰੂ ਹੈ, ਇਹ ਗਿਆਨ ਦਾ ਤੇ ਵਿਰਾਗ ਦਾ ਸੁਰਮਾ ਪਾ ਦੇ ਨੇਤਰਾਂ ਦੇ ਵਿੱਚ, ਸ੍ਰੀ ਰੰਗ ਸੁਰਮਾ ਦੇਈ। ਮਨ ਮੰਦਰ ਮੈਂ ਦੀਪਕ ਜਲ ਹੈ, ਮਾਣ ਇੱਕ ਕੋਠੜਾ ਹੈ, ਬਾਹਰਲੇ ਕੋਠੜੇ ਵਿੱਚ ਦੀਵਾ ਬਲੋਗੇ ਤੇ ਚਾਨਣ ਹੋਵੇਗਾ ਨਾ, ਪੋਥੀ ਪੁਰਾਣ ਕਮਾਈ ਹੈ,
ਭਉ ਵੱਟੀ ਇਤ ਤਨ ਪਾਈਐ ਸੱਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ ਦੀਵਾ ਜਗਾਵੇਂਗਾ ਹਨੇਰਾ ਹੋ ਜਾ ਹਨੇਰਾ ਦੂਰ ਚਲਾ ਜਾਵੇਗਾ ਤਾਂ ਮਹਾਰਾਜ ਕਹਿੰਦੇ ਸਰੀਰ ਇੱਕ ਮੰਦਰ ਹੈ ਇਹਦੇ ਵਿੱਚ ਸ਼ਬਦ ਦਾ ਦੀਵਾ ਬਾਲ ਦੀਵਾ ਬਲੇ ਅੰਧੇਰਾ ਜਾਏ ਮਨ ਮੰਦਰ ਮੈਂ ਦੀਪਕ ਜਾਲੇ ਦੀਪਕ ਦੀਵਾ ਕਾਇਆ ਸੇਜ ਕਰੇਈ ਤੇ ਸ਼ਰਧਾ ਰੂਪੀ ਸੇਜਾ ਵਿਛਾ ਦੇ ਤੇ ਸੇਜਾ ਵਿਛਾਵੇਂਗੀ ਜੀਵ ਰੂਪ ਇਸਤਰੀਏ ਉਦੋਂ ਪਤੀ ਪਰਮਾਤਮਾ ਆਵੇਗਾ ਮਨ ਮੰਦਰ ਮੈਂ ਦੀਪਕ ਜਾਲੇ ਕਾਇਆ ਸੇਜ ਕਰੇਈ ਗਿਆਨ ਰਾਓ ਜਬ ਸੇਜੇ ਆਵੇ ਗਿਆਨ ਰੂਪੀ ਰਾਜਾ ਪਤੀ ਪਰਮਾਤਮਾ ਹਿਰਦੇ ਰੂਪੀ ਸੇਜਾ ਤੇ ਆ ਗਿਆ ਤਾਂ ਫਿਰ ਕੀ ਹੋਇਆ ਨਾਨਕ ਭੋਗ ਕਰੇਈ ਉਹਦੇ ਆਨੰਦ ਨੂੰ ਮਾਣ ਲਿਆ ਤਾਂ ਮਹਾਰਾਜ ਅੱਜ ਕਹਿੰਦੇ ਨੇ ਜਿਸ ਵੇਲੇ ਜੀਵ ਰੂਪ ਇਸਤਰੀ ਨੇ ਪ੍ਰਤੱਖ ਇਸਤਰੀ ਜਿਵੇਂ ਸ਼ਿੰਗਾਰ ਕਰਦੀ ਹੈ ਉਹਨੂੰ ਸ਼ਿੰਗਾਰ ਫਿਰ ਸੱਖਣਾ ਲੱਗਦਾ ਦੂਰ ਕਰਦੀ ਹੈ ਤੇਵੇਂ ਜਪ ਤਪ ਰੂਪੀ ਸ਼ਿੰਗਾਰ ਕਰਨਾ ਹੈ ਪਤੀ ਪਰਮਾਤਮਾ ਮਿਲ ਜਾਵੇ ਫਿਰ ਜਿਸ ਵੇਲੇ ਵੀ ਗੁਰੂ ਨਾਲ ਜੁੜਦੀ ਹੈ ਉਦੋਂ ਆਨੰਦ ਬਣਿਆ ਰਹਿੰਦਾ ਹੈ ਬਾਲਕ ਅਚੇਤ ਜੈਸੇ ਕਰਤ ਲੀਲਾ ਅਨੇਕ ਚੇਤਨ ਭਏ ਸਭੈ ਬਿਸਰਾਤ ਹੈ ਜਿਵੇਂ ਅਜਾਣ ਬੇਸਮਝ ਬਾਲਕ ਜਿਹਨੂੰ ਅਜੇ ਸਮਝ ਨਹੀਂ ਹੈ ਉਹ ਅਨੇਕਾਂ ਤਰ੍ਹਾਂ ਦੀ ਲੀਲਾ ਕੇ ਖੇਡਾਂ ਨੂੰ ਖੇਡਦਾ ਹੈ ਕਈ ਤਰ੍ਹਾਂ ਦੀਆਂ ਖੇਡਾਂ ਖੇਡਦਾ ਹੈ ਪਰ ਜਿਸ ਵੇਲੇ ਸੁਚੇਤ ਚੇਤਨ ਭਏ ਸਭੈ ਬਿਸਰਾਤ ਹੈ ਤਾਂ ਭਾਈ ਸਾਹਿਬ ਜੀ ਕਹਿੰਦੇ ਨੇ ਜਿਸ ਵੇਲੇ ਹੁਸ਼ਿਆਰ ਹੋ ਜਾਂਦਾ ਹੈ ਸਮਝ ਜਾਂਦਾ ਹੈ ਸਿਆਣਾ ਹੋ ਜਾਂਦਾ ਹੈ ਜਿਵੇਂ ਕੱਲ ਬਾਤ ਚੱਲ ਰਹੀ ਸੀ ਫਿਰ ਉਹ ਖੇਡਾਂ ਜਿਹੜੀਆਂ ਨੇ ਉਹ ਸਮਾਪਤ ਹੋ ਜਾਂਦੀਆਂ ਨੇ ਤੇਵੇਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਸਾਰ ਦੇ ਵਿੱਚ ਜੀਵ ਤੂੰ ਕਿਹੜੀ ਖੇਡ ਖੇਡਣੀ ਹੈ ਜਿਹੜਾ ਮੇਰੇ ਵਾਹਿਗੁਰੂ ਜੀ ਦੇ ਨਾਲ ਇੱਕ ਮਿੱਕ ਹੋ ਜਾਣਾ ਹੈ ਬਸ ਆਹੀ ਤੇਰੀ ਜ਼ਿੰਦਗੀ ਦੀ ਖੇਡ ਹੈ ਚੇਤਨ ਸ਼ਬਦ ਦੁਆਰੇ ਆਪਣੇ ਅੰਦਰ ਨੂੰ ਜਗਾ ਲੈਣਾ ਹੈ ਤਾਂ ਫਿਰ ਕੀ ਹੋਵੇਗਾ ਤੈਸੇ ਖੱਟ ਕਰਮ ਧਰਮ ਸਰਮ ਗਿਆਨ ਕਾਜ ਖੱਟ ਮੀਨਜ ਹੁੰਦਾ ਛੇ ਤਰ੍ਹਾਂ ਦੇ ਕਰਮ ਕਰਨੇ ਧਰਮ ਕਰਨੇ ਹਰ ਇੱਕ ਨੂੰ ਆਪੋ ਆਪਣਾ ਧਰਮ ਬੜਾ ਪਿਆਰਾ ਹੈ ਸਾਨੂੰ ਉਹ ਧਰਮ ਪਿਆਰਾ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਖਸ਼ਿਆ ਹੈ ਉਸ ਮਰਜ਼ਾਦਾ ਮੁਤਾਬਕ ਜੀਵਨ ਚੱਲਣਾ ਹੈ ਸਾਹਿਬਾਂ ਦੀ ਮਰਜ਼ਾਦਾ ਮੁਤਾਬਕ ਚੱਲੇਗਾ ਤੇ ਜੀਵਨ ਦਾ ਬੇੜਾ ਪਾਰ ਹੋ ਜਾਵੇਗਾ ਆਮ ਕਹਿੰਦੇ ਜੀ ਮਰਜ਼ਾਦਾ ਮਰਜ਼ਾਦਾ ਅੱਖਰ ਕਿੱਥੋਂ ਆਇਆ ਹੈ ਜੀ ਮਰੀਆ ਸ਼ਬਦ ਤੋਂ ਆਇਆ ਹੈ ਮਰੀਆ ਤੋਂ ਭਾਵ ਜਿਵੇਂ ਇੱਕ ਦਰਿਆ ਹੁੰਦਾ ਹੈ ਜੀ ਉਹ ਦਰਿਆ ਜਿਹੜਾ ਹੈ ਉਹਦੇ ਦੋ ਕਿਨਾਰੇ ਹੁੰਦੇ ਨੇ ਦਰਿਆ ਦੇ ਦੋ ਹੀ ਕਿਨਾਰੇ ਹੁੰਦੇ ਨੇ ਅਗਰ ਜੇ ਉਹ ਕਿਨਾਰਿਆਂ ਦੇ ਅੰਦਰ ਅੰਦਰ ਚੱਲੇਗਾ ਤਾਂ ਚੱਲਿਆ ਹੋਇਆ ਪਾਣੀ ਆਪਣੀ ਮੰਜ਼ਿਲ ਤੇ ਪਹੁੰਚੇਗਾ ਨਾ ਅਗਰ ਜੇ ਉਹ ਦਰਿਆਵਾਂ ਤੋਂ ਪਾਣੀ ਬਾਹਰ ਚਲਾ ਗਿਆ ਤਾਂ ਫਿਰ ਉਹ ਤਬਾਹ ਕਰੇਗਾ ਉਹਨੂੰ ਕਹਿੰਦੇ ਹੜ ਆ ਗਿਆ ਜੀ ਫਿਰ ਤੇ ਬੜਾ ਕੁਝ ਰੋੜ ਕੇ ਲੈ ਜਾਂਦਾ ਹੈ ਅਗਰ ਉਹਨਾਂ ਦੇ ਅੰਦਰ ਅੰਦਰ ਚੱਲ ਰਿਹਾ ਹੈ ਕਿਨਾਰਿਆਂ ਦੇ ਅੰਦਰ ਅੰਦਰ ਚੱਲਦਾ ਹੈ ਉਹ ਮੰਜ਼ਿਲ ਤੇ ਤੁਰਦਿਆਂ ਤੁਰਦਿਆਂ ਸਮੁੰਦਰ ਵਿੱਚ ਚਲਾ ਜਾਵੇਗਾ ਤੇਵੇਂ ਜਿਹੜੀ ਗੁਰੂ ਨੇ ਮਰਜ਼ਾਦਾ ਬਖਸ਼ੀ ਹੈ ਉਸ ਮਰਜ਼ਾਦਾ ਦੇ ਮੁਤਾਬਕ ਇਹ ਜੀਵਨ ਬਤੀਤ ਕਰੇਗਾ ਤੇ ਚੱਲਦਿਆਂ ਚੱਲਦਿਆਂ ਮੰਜ਼ਿਲ ਤੇ ਪਹੁੰਚ ਕੇ ਗੁਰੂ ਸਮੁੰਦਰ ਹੈ ਤੇ ਗੁਰੂ ਵਿੱਚ ਭੇਦ ਹੋ ਜਾਏਗਾ ਉਹਦੇ ਨਾਲ ਇੱਕ ਮਿੱਕ ਹੋ ਜਾਵੇਗਾ ਫਿਰ ਬਾਤ ਆਹ ਬਣ ਜਾਣੀ ਜੇ ਜਿਉਂ ਜਲ ਮੈਂ ਜਲ ਕਿਉਂਕਿ ਪਾਣੀ ਚ ਪਾਣੀ ਮਿਲ ਗਿਆ ਨਾ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਮਰਜ਼ਾਦਾ ਤੋਂ ਬਿਨਾਂ ਨੀ ਨਾ ਗੱਲ ਬਣੀ ਮਰਜ਼ਾਦਾ ਕਰਕੇ ਗੱਲ ਬਣਦੀ ਹੈ ਮੇਰੇ ਸਾਹਿਬ ਜੀ ਕਿਰਪਾ ਕਰਦੇ ਨੇ ਤੈਸੇ ਖੱਟ ਕਰਮ ਧਰਮ ਸਰਮ ਗਿਆਨ ਕਾਜ ਕਹਿੰਦੇ ਉਹ ਕਰਮ ਕੀਤੇ ਨੇ ਬਹੁਤ ਜ਼ਰੂਰੀ ਕਰਨੇ ਨੇ ਧਰਮ ਕਰਨਾ ਧਰਮ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਥਕਾਵਟ ਵੀ ਹੁੰਦੀ ਹੈ ਗਿਆਨ ਮਿਲ ਜਾਂਦਾ ਹੈ ਪਰ ਜਦੋਂ ਗਿਆਨ ਦਾ ਸੂਰਜ ਚੜ੍ਹ ਜਾਂਦਾ ਹੈ ਜਿਹਨੂੰ ਮਹਾਰਾਜ ਕਹਿੰਦੇ ਨੇ ਗਿਆਨ ਦਾ ਸੂਰਜ ਕਿਹੋ ਜਿਹਾ ਹੁੰਦਾ ਹੈ ਨਮੋ ਸੂਰਜ ਸੂਰਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਰੱਬ ਕੋਈ ਸੂਰਜ ਨਹੀਂ ਹੈ ਉਹ ਸੂਰਜਾਂ ਦਾ ਵੀ ਸੂਰਜ ਹੈ ਜਿਹਦੀ ਚੇਤਨ ਸੱਤਾ ਦੁਆਰੇ ਸੂਰਜ ਪ੍ਰਕਾਸ਼ ਕਰ ਰਿਹਾ ਹੈ ਉਹ ਸਾਰਿਆਂ ਦਾ ਸਰੋਮਣੀ ਹੈ ਕਹਿੰਦੇ ਜਦੋਂ ਉਹ ਗਿਆਨ ਨੇ ਅੰਦਰ ਪ੍ਰਕਾਸ਼ ਕਰ ਦਿੱਤਾ ਜਿਵੇਂ ਸੂਰਜ ਚੜ੍ਹਦਾ ਹੈ ਪਰ ਇਹ ਸੂਰਜ ਤਾਂ ਛਿਪ ਜਾਂਦਾ ਹੈ ਰਾਤ ਪੈ ਜਾਂਦੀ ਹੈ ਬਦਲਦੇ ਨੇ ਇੱਕ ਬਰਾਬਰ ਨਹੀਂ ਗਿਆਨ ਵਾਲਾ ਸੂਰਜ ਜਦੋਂ ਚੜ੍ਹ ਜਾਂਦਾ ਹੈ ਫਿਰ ਤਾਂ ਪ੍ਰਕਾਸ਼ ਹੀ
प्रकाश है, ओनू ही गुरुदेव महाराज ने आख्या है चांदना चांदन आंगन प्रभ जीव अंतर चांदना। ते जदो सूरज चढ़दा है हनेरा दूर हो जाता है, जदो ज्ञान दा सूरज चढ़दा है तां भाई साहब जी कहिंदे ज्ञान पाण उदय उड कर्म उडात है। ते फिर जड़े बाहरले कर्म है ना वो सारे दे सारे तारिया वांगू छुप जांदे ने, जिन्हों भाई साहब जी कहिंदे ने सतगुर नानक प्रगटिया मिटी धुंद जग चानण होवा ज्यों कर सूरज निकलिया तारे छपे अंधेर पलोवा। उत्थे फिर अग्ञान दा हनेरा थोड़ी रहिंदा है, अग्ञान दा हनेरा चला जांदा है। तुसी माई भाई गुरसिख शब्द गुरु तो ज्ञान प्राप्त करन वास्ते बाहरले कर्म धर्मां नूं खंडन वास्ते रोजाना दे नेमी अते प्रेमी हो। किसे प्यारे गुरसिख नूं अमृत वेले सुभागा समा बन जांदा है, तुहाडे वर्गे गुरमुखां नूं ऐस वेले बनिया है, कोई होर प्यारे गुरसिख होणगे बाद विच बनेगा, जिवें जिवें सतगुरु जी रझेवियां भरी जिंदगी चों तुहानूं समा बख्शदे ने, तुसी कदम कदम चल के आउंदे हो, तुहाडे सारिआं दी हाजरी प्रवान हो जावे। सिर्फ एक मिनट का समा

ਜਿਉਂ ਬਨ ਫਲ ਪਾਕੇ ਭੋਏ ਗਿਰਹਿ। ਹਾਂਜੀ ਬੋਰਨ ਲੱਗ ਡਰ ਦੁਬਾਰਾ ਨਹੀਂ ਲੱਗਦਾ, ਪਰ ਤੁਸੀਂ ਵੱਡਿਆਂ ਭਾਗਾਂ ਵਾਲੇ ਗਿਆਨ ਨੂੰ ਪ੍ਰਾਪਤ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਅੰਮ੍ਰਿਤ ਬਚਨ ਆਪ ਜੀਆਂ ਦੇ ਹਿਰਦੇ ਵਿੱਚ, ਦਾਸ ਦੇ ਹਿਰਦੇ ਵਿੱਚ ਵਸ ਜਾਵਣ ਜੀ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਰੇ ਮਾਈ ਭਾਈ ਗੱਜ ਕੇ ਆਖੋ ਭਾਈ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ।

ਬੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਬੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ ਜਣੇ ਖਣੇ ਨਾਲ ਐਵੇਂ ਪਿਆ ਨਾ ਪਿਆਰ ਗੰਢ। ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਰੱਖਦਾ ਈ ਪੈਸਿਆਂ ਨੂੰ ਮਾਰ ਗੰਢ। ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਵੀ ਭੋਲਿਆ ਹੋਵੇ, ਵੇਖ ਕਿਵੇਂ ਦਾਣਿਆਂ ਦੀ ਬੰਨ ਦਾ ਅਨਾਰ ਗੰਢ। ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ, ਵਿੱਤੋਂ ਬਾਹਰੀ ਚੱਕੀ ਹੋਈ ਕਰਦੀ ਖੁਆਰ ਗੰਢ। ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ, ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ। ਸਰਫ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਵਾਲੀਏ ਕੁੱਲ ਆਲਮ ਸਾਹਿਬੇ ਸਾਹਾਬਾ ਜ਼ੂਰੇ ਅਨਵਰ, ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ, ਬਖਸ਼ਾਂ ਦੇ ਭੰਡਾਰ ਕਮਾਲੇ ਕਰੀਮ ਵਾਲੀਏ ਕੁੱਲ ਆਲਮ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਨਿੱਤ ਦੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਉਂਦੇ ਹੋ। ਸਤਿਗੁਰ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੀਆਂ ਦਾਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ, ਔਰ ਤੰਦਰੁਸਤੀ ਦੀ ਦਾਤ ਸਭ ਤੋਂ ਵੱਡੀ ਹੈ ਪਿਆਰਿਓ। ਇਹ ਆਪਾਂ ਸ਼ਹਿਨਸ਼ਾਹ ਦੇ ਪਾਸੋਂ ਆ ਕੇ ਮੰਗਦੇ ਵੀ ਹਾਂ ਅਤੇ ਮੰਗਿਆ ਵੀ ਕਰੀਏ। ਦਾਤਾ ਜੀ, ਅਸੀਂ ਤੁਹਾਡੇ ਚਰਨਾਂ 'ਚ ਤਦ ਹੀ ਆ ਸਕਦੇ ਹਾਂ ਜੇ ਤੁਸੀਂ ਸਰੀਰਕ ਤੌਰ 'ਤੇ ਤੁਸੀਂ ਸਾਨੂੰ ਤੰਦਰੁਸਤੀ ਦੀ ਦਾਤ ਬਖਸ਼ੋ, ਰਿਸ਼ਟ ਪੁਸ਼ਟ ਹੋਈਏ। ਤਦ ਹੀ ਗੁਰੂ ਮਹਾਰਾਜ ਤੁਹਾਡੀ ਸੰਗਤ ਦੇ ਅਤੇ ਤੁਹਾਡੇ ਦਰਸ਼ਨ ਅਸੀਂ ਤਦ ਹੀ ਕਰ ਸਕਦੇ ਹਾਂ। ਸੋ ਗੁਰੂ ਪਿਆਰਿਓ, ਜੇ ਭਾਵਨਾ ਦੇ ਨਾਲ ਐਸੀਆਂ ਦਾਤਾਂ ਮੰਗਿਆ ਕਰੀਏ ਜਿੱਥੇ ਆਪਾਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ, ਬੱਚਿਆਂ ਦੀ ਤੰਦਰੁਸਤੀ ਵਾਸਤੇ, ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕਰਦੇ ਹਾਂ, ਅਤੇ ਤੰਦਰੁਸਤੀ ਵੀ ਸਿੱਖ ਵਾਸਤੇ ਬੜੀ ਜ਼ਰੂਰੀ ਹੈ। ਸਤਿਗੁਰ ਕਿਰਪਾ ਕਰਨ ਸਾਨੂੰ ਸਭ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ, ਅਤੇ ਤਦ ਅਸੀਂ ਸ਼ਹਿਨਸ਼ਾਹ ਦੇ ਦਰਬਾਰ ਦੇ ਵਿੱਚ ਆਉਂਦੇ ਰਹੀਏ ਗਾਏ ਬਗਾਏ। ਅਤੇ ਗੁਰੂ ਪਿਆਰਿਓ, ਤੁਹਾਡੇ ਵਿੱਚੋਂ ਕਈ ਸੱਜਣ ਕੰਮਾਂ ਵਾਲੇ ਨੌਜਵਾਨ ਜਿਹੜੇ ਆਪਣੇ ਨਿੱਤ ਦੇ ਰੂਟੀਨ ਦੇ ਨਾਲ ਕਾਰੋਬਾਰ ਕਰਦੇ ਆ, ਉਹ ਵੀ ਸਤਿਗੁਰਾਂ ਦੇ ਦਰਸ਼ਨ ਦਾਰੇ ਗਾਏ ਬਗਾਏ ਆਉਂਦੇ ਜਾਂਦੇ ਕਰਨ ਦਾ ਯਤਨ ਕਰਦੇ ਆ। ਗੁਰੂ ਮਹਾਰਾਜ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਸੋ ਕੱਲ੍ਹ ਤੋਂ ਢਾਡੀ ਜਥਾ ਆਪ ਸਿੱਖ ਸੰਗਤਾਂ ਦੇ ਸਾਹਮਣੇ ਕੱਲ੍ਹ ਹਾਜ਼ਰੀ ਲਵਾਈ ਸੀ ਔਰ ਅੱਜ ਦੂਸਰਾ ਦੀਵਾਨ ਹੈ। ਆਪਾਂ ਕੱਲ੍ਹ ਵਾਲੀ ਰੂਟੀਨ ਨੂੰ, ਕੱਲ੍ਹ ਵਾਲੇ ਇਤਿਹਾਸ ਨੂੰ ਅੱਗੇ ਤੋਰਨ ਦਾ ਯਤਨ ਕਰਾਂਗੇ, ਪਰ ਕੋਈ ਗੁਰੂ ਪਿਆਰਿਓ ਵਿੱਚ ਕਈ ਗੱਲਾਂ ਆ ਜਾਂਦੀਆਂ। ਹੁਣ ਜਦੋਂ ਆਪਾਂ ਨੰਦੇੜ ਸਾਹਿਬ ਦੀ ਪਾਵਨ ਧਰਤੀ 'ਤੇ ਪਹੁੰਚਣਾ ਨਾ, ਉੱਥੇ ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਨੇ ਮਹਾਨ ਕਾਰਜ ਜਿਹੜਾ ਕੀਤਾ ਸੀ ਨਾ, ਉਹ ਸੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ੀ। ਬਹੁਤ ਕਮਾਲ ਗੁਰੂ ਪਿਆਰਿਓ, ਕਲਗੀਆਂ ਵਾਲੇ ਪਾਤਸ਼ਾਹ ਨੇ ਇਸ ਸ਼ਬਦ ਗੁਰੂ ਦੇ ਸਾਹਮਣੇ ਆਪਣਾ ਸੀਸ ਝੁਕਾ ਦਿੱਤਾ ਸੀ ਤੇ ਨਾਲ ਆਖਿਆ ਕੀ ਸੀ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਗੁਰੂ ਪਿਆਰਿਓ, ਉਹ ਭਾਵੇਂ ਦਿਹਾੜਾ ਹਲੇ ਆਉਣਾ ਹੈ, ਅਕਤੂਬਰ ਦੇ ਵਿੱਚ ਆਉਣਾ ਹੈ। ਮੈਂ ਅੱਜ ਤੁਹਾਡੇ ਗੁਰੂ ਘਰ ਦਾ ਪ੍ਰੋਸਪੈਕਟ ਜਿਹੜੀ ਡਾਇਰੀ ਹੈ ਮਹੀਨਾਵਾਰ ਜਿਹਦੇ ਉੱਤੇ ਲਿਖੇ ਹੁੰਦੇ ਸਾਰੇ ਕਾਰਜ, ਮੈਂ ਉਹ ਅੱਜ ਲੈ ਕੇ ਜਾਵਾਂਗਾ ਪ੍ਰਬੰਧਕ ਵੀਰਾਂ ਦੇ ਕੋਲੋਂ, ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜਿਹੜਾ ਜਿਹੜਾ ਜਿਸ ਹਫ਼ਤੇ ਦੇ ਵਿੱਚ ਜਾਂ ਜਿਹੜੇ ਦਿਨ ਦੇ ਵਿੱਚ ਤਰੀਕ ਨੂੰ ਜਿਹੜਾ ਕੋਈ ਕਾਰਜ ਦਿਨ ਆਉਂਦਾ ਹੈ ਸਾਡੇ ਸਿੱਖ ਧਰਮ ਦੇ ਨਾਲ ਰਿਲੇਟਡ, ਮੈਂ ਉਹਦੇ ਉੱਤੇ ਵੀ ਵਿਚਾਰ ਤੁਹਾਡੇ ਨਾਲ ਜ਼ਰੂਰ ਕਰਿਆ ਕਰਾਂਗਾ। ਹੁਣ 1-30 ਤਰੀਕ ਨੂੰ ਦਿਹਾੜਾ ਲੰਘ ਕੇ ਗਿਆ, ਅਤੇ ਗੁਰੂ ਪਿਆਰਿਓ ਇੱਕ ਦਿਹਾੜਾ ਲੰਘ ਕੇ ਗਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ। ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰੂ ਮੰਨਣ ਵਾਲੇ ਹਾਂ, ਅਤੇ ਪਿਆਰਿਓ ਦਰਅਸਲ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 3 ਦਿਹਾੜੇ ਮਨਾ ਰਿਹਾ ਸਿੱਖ ਪੰਥ ਜਿਹੜਾ 3 ਦਿਹਾੜੇ ਮਨਾਉਂਦਾ। ਉਹ ਕਿਵੇਂ ਕਿਵੇਂ ਜੀ? ਜਿਹੜਾ ਕੱਲ 1 ਸਤੰਬਰ ਵਾਲੇ ਦਿਨ ਕੱਲ ਜਿਹੜਾ ਦਿਹਾੜਾ ਲੰਘ ਕੇ ਗਿਆ ਨਾ, ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸੀ। ਆਮ ਜਿਹੜਾ ਸੰਗਤਾਂ ਨੇ, ਮੈਂ ਫਿਰ ਬੇਨਤੀ ਕੀਤੀ ਹੈ ਕਿ ਗੁਰੂ ਘਰ ਦੇ ਇਸ ਪ੍ਰਬੰਧਕ ਕਮੇਟੀ ਨੇ ਕਦੋਂ ਮਨਾਇਆ ਜਾਂ ਮਨਾਉਣਾ ਉਹਦੇ ਬਾਰੇ ਮੈਂ ਪਤਾ ਕਰਾਂਗਾ। ਜਿਹੜਾ ਤੁਹਾਡਾ ਕੈਲੰਡਰ ਹੈ ਉਹ ਮੈਂ ਲੈ ਕੇ ਜਾਣ ਦਾ ਯਤਨ ਕਰਾਂਗਾ। ਔਰ ਜੋ ਸਮੁੱਚੇ ਸਿੱਖ ਪੰਥ ਨੇ 1 ਸਤੰਬਰ ਵਾਲੇ ਦਿਨ, ਮੈਂ ਬੇਨਤੀ ਕਰ ਰਿਹਾ, ਮੈਂ 3 ਦਿਹਾੜਿਆਂ ਦੇ ਬਾਰੇ ਦੱਸਣ ਲੱਗਾ ਕਿ ਉਹ ਕਿਹੜੇ ਕਿਹੜੇ ਸਾਡੀ ਸਿੱਖ ਕੌਮ ਸਿੱਖ ਪੰਥ 3 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਿਹਾੜੇ ਮਨਾਉਂਦਾ ਹੈ। ਪਹਿਲਾ,
1604 ईस्वी नूं, 1 सितंबर 1604 ईस्वी नूं धन गुरु अर्जन देव जी महाराज जी ने हरिमंदर साहब विखे जिहड़ा पहला प्रकाश कीता सी ना, बाबा बुढ़ा जी ग्रंथी सन और भाई गुरदास जी ने उस पावन पवित्र बीड़ की लिखवाई की सी। ते सतसंग जी उस बीड़ दे विच पंज साढ़े गुरु महाराज और 11 भट्ट ते 3 गुरसिख ते 15 भगतां दी पवित्र बाणी उस गुरु ग्रंथ साहिब जी दे विच उहनूं पोथी साहिब आख्या सी। पोथी परमेश्वर का थान जदों हरिमंदर साहिब दे विच उहदा प्रकाश कराया। इह कदों दी गल है जी? 1604 ईस्वी दी, 1 सितंबर 1604 ईस्वी नूं उह महान कार्ज होया सी। और उस तों तकरीबन 100 साल बाद 1705 ईस्वी नूं एक सौ ते एक साल बन जांदा है जदों गुरु कलगी वाले पातशाह ने इसे धन गुरु ग्रंथ साहिब जी महाराज की द्वारा लिखवाई कराई है। हुण द्वारा लिखवाई क्यों कराई गई, कित्थे कराई गई है? कांची है साडा महान तख्त है, कांची गुरु की कांची आखदे आ, और दमदमा साहब तलवंडी साहब मालवे की धरती दे उत्ते है। और उस जगह दे उत्ते कलगियां वाले पातशाह जदों अपने

ਬਹਾਦਰ ਮਹਾਰਾਜ ਜੀ ਦੀ ਨੌਵੇਂ ਪਾਤਸ਼ਾਹ ਦੀ ਜਿਹੜੀ ਗੁਰਬਾਣੀ ਸੀ ਉਹ ਇਸ ਬੀੜ ਦੇ ਵਿੱਚ ਦਰਜ ਕਰਵਾਈ ਹੈ। ਔਰ ਉਹ ਪੰਜਵੇਂ ਪਾਤਸ਼ਾਹ ਦੇ ਸਮੇਂ ਤੇ ਹੋ ਹੀ ਨਹੀਂ ਸੀ ਸਕਦੀ ਕਿਉਂਕਿ ਨੌਵੇਂ ਪਾਤਸ਼ਾਹ ਬਾਅਦ ਵਿੱਚ ਹੁੰਦੇ ਆ। ਤੇ ਉਹ ਕਲਗੀਆਂ ਵਾਲੇ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਬਾਣੀ ਔਰ ਜੈ ਜਾਵੰਤੀ ਰਾਗ ਇੱਕ ਵਾਧਾ ਕੀਤਾ ਸੀ। ਜੈ ਜਾਵੰਤੀ ਰਾਗ ਧੰਨ ਗੁਰੂ ਅਰਜਨ ਦੇਵ ਜੀ ਦੇ ਮਹਾਰਾਜ ਜੀ ਦੇ ਸਮੇਂ 30 ਰਾਗਾਂ ਦੇ ਵਿੱਚ ਸੀ ਤੇ 31ਵਾਂ ਰਾਗ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਕੱਲਿਆਂ ਨੇ ਵਰਤਿਆ ਔਰ ਉਹਦਾ ਨਾਂ ਹੈ ਜੈ ਜਾਵੰਤੀ ਰਾਗ। ਕਲਗੀਆਂ ਵਾਲੇ ਪਾਤਸ਼ਾਹ ਨੇ ਔਰ ਇਸ ਜਗ੍ਹਾ ਦੇ ਉੱਤੇ ਬੀੜ ਦੀ ਸੰਪੂਰਨਤਾ ਕੀਤੀ ਹੈ ਤਲਵੰਡੀ ਸਾਬੋ ਵਿਖੇ। ਔਰ ਉਹ ਅਸੀਂ 30 ਅਗਸਤ ਵਾਲੇ ਦਿਨ ਉਹ ਸਾਡਾ ਸਿੱਖ ਪੰਥ ਜਿਹੜਾ ਉਹ ਦਿਹਾੜਾ ਮਨਾ ਕੇ ਹਟਿਆ 30 ਅਗਸਤ ਵਾਲੇ ਦਿਨ। ਤੇ ਸਤਸੰਗ ਜੀ ਉਸ ਤੋਂ ਅੱਗੇ ਹੈ ਤੀਸਰਾ ਜਿਹੜਾ ਪਾਵਨ ਦਿਹਾੜਾ ਹੈ ਉਹ ਹੈ ਗੁਰਤਾ ਗੱਦੀ ਦਿਵਸ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੰਦੇੜ ਸਾਹਿਬ ਦੀ ਪਾਵਨ ਧਰਤੀ ਤੇ ਜੋਤੀ ਜੋਤ ਸਮਾਉਂਦੇ ਆ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਸ ਪਾਵਨ ਪਵਿੱਤਰ ਬੀੜ ਨੂੰ, ਇਸ ਪਾਵਨ ਪਵਿੱਤਰ ਗੁਰਬਾਣੀ ਦੇ ਗ੍ਰੰਥ ਸਾਹਿਬਾਨ ਨੂੰ ਨੰਦੇੜ ਦੀ ਪਾਵਨ ਧਰਤੀ ਦੇ ਉੱਤੇ ਮਹਾਰਾਜ ਜੀ ਨੇ ਆਪ ਇਹਨਾਂ ਦੇ ਸਾਹਮਣੇ ਝੁੱਕ ਕੇ, ਹੁਣ ਗੁਰੂ ਪਿਆਰਿਓ ਪਹਿਲੇ ਗੁਰੂ ਵਿਅਕਤੀ ਮਹਾਰਾਜ ਸਾਡੇ ਇੱਕ ਤੋਂ ਬਾਅਦ ਪਹਿਲੀ ਜੋਤ ਤੋਂ ਬਾਅਦ ਦੂਸਰੀ ਜੋਤ ਦੇ ਅੱਗੇ ਝੁਕਿਆ ਕਰਦੇ ਸਨ, ਆਪਣਾ ਸੀਸ ਨਵਾਇਆ ਕਰਦੇ ਸਨ, ਦੂਸਰੀ ਤੋਂ ਬਾਅਦ ਤੀਸਰੀ, ਇਸ ਤਰ੍ਹਾਂ ਨੌਵੇਂ ਜਾਮੇ ਤੱਕ ਇਸ ਤਰ੍ਹਾਂ ਹੁੰਦਾ ਰਿਹਾ। ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਸੇ ਹੁਣ ਸਰੀਰ ਦੇ ਸਾਹਮਣੇ ਝੁਕਿਆ ਨਹੀਂ ਹੈ, ਉਹ ਸ਼ਬਦ ਗੁਰੂ ਦੇ ਸਾਹਮਣੇ ਝੁੱਕ ਕੇ ਤੇ ਸਾਨੂੰ ਹਦਾਇਤ ਕਰ ਗਏ। ਬੜੀ ਕਰੜੀ ਹਦਾਇਤ ਕੀਤੀ ਹੈ ਕਿ ਗੁਰੂ ਕਿਹਾ ਸਿੱਖਾ ਤੂੰ ਹੁਣ ਸ਼ਬਦ ਤੋਂ ਬਗੈਰ ਕਿਸੇ ਸਰੀਰ ਦੇ ਸਾਹਮਣੇ ਨਹੀਂ ਝੁਕਾਂਗਾ। ਤੇ ਗੁਰੂ ਕਾ ਸਿੱਖ ਔਰ ਜਿਹੜਾ ਭਾਵਨਾ ਵਾਲਾ ਹੈ, ਜਿਹੜਾ ਕਲਗੀਆਂ ਵਾਲੇ ਪਾਤਸ਼ਾਹ ਦੇ ਉਹਨਾਂ ਬਚਨਾਂ ਦੇ ਉੱਤੇ ਫੁੱਲ ਚੜਾਉਂਦਾ ਹੈ, ਉਹ ਸੱਚੀ ਸ਼ਬਦ ਗੁਰੂ ਤੋਂ ਬਗੈਰ ਕਿਸੇ ਦੂਸਰੇ, ਭਾਵੇਂ ਉਹ ਕਿੱਡਾ ਮਹਾਂਪੁਰਖ ਕਿਉਂ ਨਾ ਹੋਵੇ ਸਾਡੀ ਕੌਮ ਦਾ, ਕਿੱਡੀ ਸਤਿਕਾਰਯੋਗ ਹਸਤੀ ਹੋਵੇ, ਪਰ ਗੁਰੂ ਦਾ ਦਰਜਾ ਜਿਹੜਾ ਨਾ ਉਹ ਸ਼ਬਦ ਗੁਰੂ ਨੂੰ ਦਿੱਤਾ ਜਾਂਦਾ। ਸੋ ਗੁਰੂ ਪਿਆਰਿਓ ਇਹ ਰਸਤੇ ਵਿੱਚ ਗੱਲ ਆ ਗਈ ਸੀ, ਇਹ ਮੈਂ ਤੁਹਾਡੇ ਨਾਲ ਸਾਂਝੀ ਤਾਂ ਕੀਤੀ ਹੈ। ਔਰ ਜਦੋਂ ਨੰਦੇੜ ਤੋਂ ਆਪਾਂ ਅੱਗੇ ਨਿਕਲ ਚੱਲਣਾ ਤੇ ਫਿਰ ਵਾਰ ਵਾਰ ਨੰਦੇੜ ਆਉਣ ਦਾ ਖਿਆਲ ਜਿਹੜਾ ਉਹ ਮੇਰਾ ਨਹੀਂ ਹੋਵੇਗਾ, ਕਿਉਂਕਿ ਉਹ ਜੇ ਅੱਗੇ ਨੂੰ ਜਾਂਦਾ ਇਤਿਹਾਸ ਪਿੱਛੇ ਨੂੰ ਲੈ ਕੇ ਆਈਏ ਤਾਂ ਉਹ ਮਜ਼ਾ ਜਿਹਾ ਖਰਾਬ ਹੋ ਜਾਂਦਾ। ਸੋ ਇਸ ਕਰਕੇ ਮੈਂ ਬੇਨਤੀ ਕੀਤੀ, ਮੈਂ ਇਹ ਗੱਲ ਤੁਹਾਡੇ ਨਾਲ ਇੱਥੇ ਸਾਂਝੀ ਕਰ ਦੇਵਾਂ ਕਿ ਸਾਡਾ ਸਿੱਖ ਪੰਥ 3 ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਿਹਾੜੇ ਮਨਾਉਂਦਾ ਔਰ ਆਪ ਸਿੱਖ ਸੰਗਤਾਂ ਨੂੰ ਇਸ ਗੱਲ ਦੀ ਤਕਰੀਬਨ ਗਿਆਨ ਹੋ ਗਿਆ ਹੋਵੇਗਾ। ਸੋ ਮੈਂ ਇਤਿਹਾਸ ਦੀ ਲੜੀ ਨੂੰ ਅੱਗੇ ਤੁਹਾਡੇ ਨਾਲ ਤੋਰਨ ਦਾ ਯਤਨ ਕਰਾਂ। ਕੱਲ ਦੀਆਂ ਆਪਣੀਆਂ ਵਿਚਾਰਾਂ ਇੱਥੋਂ ਤੱਕ ਪਹੁੰਚੀਆਂ ਸੀ ਕਿ ਕਲਗੀਆਂ ਵਾਲੇ ਪਾਤਸ਼ਾਹ ਨੰਦੇੜ ਦੀ ਧਰਤੀ ਤੇ ਪਹੁੰਚ ਜਾਂਦੇ ਨੇ ਔਰ ਉੱਥੇ ਇੱਕ ਮਾਧੋ ਦਾਸ ਦੇ ਨਾਲ ਗੱਲਬਾਤ ਹੁੰਦੀ ਹੈ। ਇਹ ਮਾਧੋ ਦਾਸ ਰਿੱਧੀਆਂ ਸਿੱਧੀਆਂ ਦਾ ਮਾਲਕ, ਕੁਝ ਕਰਾਮਾਤਾਂ ਇਹਦੇ ਕੋਲ ਆ ਗਈਆਂ ਸੀ ਤੇ ਕਰਾਮਾਤਾਂ ਦੇ ਸਿਰ ਦੇ ਉੱਤੇ ਦੁਨੀਆਂ ਦੇ ਉੱਤੇ ਆਪਣਾ ਭਰਮ ਭਰਾ ਬਣਾਉਣ ਦਾ ਕਰਕੇ, ਲੋਕਾਂ ਦੇ ਮਨਾਂ ਦੇ ਵਿੱਚ ਡਰਾਵਾ ਭਰਨ ਦਾ ਕਰਕੇ ਔਰ ਜਿੱਥੇ ਆਪਣੀ ਪੂਜਾ ਕਰਵਾ ਰਿਹਾ ਸੀ ਤੇ ਰਿੱਧੀਆਂ ਸਿੱਧੀਆਂ ਦੇ ਸਿਰਾਂ ਦੇ ਉੱਤੇ ਇਹਨਾਂ ਗਰੀਬ ਲੋਕਾਂ ਦੇ ਕੋਲੋਂ ਪੂਜਾ ਕਰਵਾ ਕੇ ਤੇ ਦਾਨ ਦਕਸ਼ਣਾ ਵੀ ਲਿਆ ਕਰਦਾ ਸੀ। ਹੁਣ ਕਲਗੀਆਂ ਵਾਲੇ ਪਾਤਸ਼ਾਹ, ਮੈਂ ਕੱਲ ਵੀ ਬੇਨਤੀ ਕੀਤੀ ਸੀ ਕਿ ਉਸ ਵੇਲੇ ਦੇ ਬਾਦਸ਼ਾਹ ਬਹਾਦਰ ਸ਼ਾਹ ਦੇ ਨਾਲ ਇੱਧਰ ਨੂੰ ਨੰਦੇੜ ਵੱਲ ਨੂੰ ਜਾਣ ਦਾ, ਹੁਣ ਗੁਰੂ ਮਹਾਰਾਜ ਜੀ ਦਾ ਦਰ ਅਸਲ ਨਰਾਇਣੇ ਤੋਂ ਸ਼ਾਇਦ ਪਿੱਛੇ ਵਾਪਸ ਆ ਜਾਂਦੇ, ਪਰ ਗੁਰੂ ਮਹਾਰਾਜ ਇੱਥੇ ਜਦੋਂ ਨਰਾਇਣੇ ਨਗਰ ਦੇ ਵਿੱਚ ਭਾਈ ਜੈਤ ਰਾਮ ਕਹਿੰਦੇ ਆ ਕਿ ਪਾਤਸ਼ਾਹ ਜੀ ਜੇ ਤੁਸੀਂ ਦੱਖਣ ਵੱਲ ਨੂੰ ਚੱਲਿਓ ਨਾ ਤੇ ਇੱਦਾਂ ਕਰਿਓ, ਉੱਥੇ ਨੰਦੇੜ ਦੇ ਲਾਗੇ ਇੱਕ ਵਿਗੜਿਆ ਹੋਇਆ ਸਾਧ ਰਹਿੰਦਾ, ਤੁਸੀਂ ਉੱਥੋਂ ਪਾਸੇ ਪਾਸੇ ਜੇ ਚਲੇ ਜਾਇਓ। ਇੱਥੋਂ ਤੱਕ ਕਿ ਉਹ ਮੇਰੀ ਵੀ ਬੇਇੱਜ਼ਤੀ ਕਰ ਚੁੱਕਾ, ਇਹ ਭਾਈ ਜੈਤ ਰਾਮ ਜਿਹੜਾ ਸੀ ਨਾ ਜੈਤ ਰਾਮ, ਉਹਦੀ ਵੀ ਬੇਇੱਜ਼ਤੀ ਪਲੰਗ ਦੇ ਉੱਤੇ ਬੈਠੇ ਦਾ ਪਲੰਗ ਉਲਟਾ ਆ ਚੁੱਕਾ ਸੀ। ਤੇ ਸਤਸੰਗ ਜੀ ਮੈਂ ਪ੍ਰੋਫੈਸਰ ਪ੍ਰਿੰਸੀਪਲ ਗੰਡਾ ਸਿੰਘ ਜੀ ਨੂੰ ਪੜ੍ਹ ਰਿਹਾ ਸਾਂ, ਉਹ ਲਿਖਦੇ ਆ ਕਿ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਜੇ ਕਿਤੇ ਖੰਜਰ ਦਾ ਵਾਰ ਨਾ ਹੁੰਦਾ, ਉਹਨਾਂ ਨੂੰ ਜ਼ਖਮੀ ਨਾ ਕੀਤਾ ਜਾਂਦਾ ਤੇ ਸ਼ਾਇਦ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਵਾਪਸ ਉਹ ਵੀ ਪੰਜਾਬ ਵੱਲ ਨੂੰ ਆਉਂਦੇ, ਲੇਕਿਨ ਜ਼ਖਮ ਬੜਾ ਗਹਿਰਾ ਸੀ। ਇਹ ਜ਼ਖਮ ਕਿਵੇਂ ਹੋਇਆ? ਕਲਗੀਆਂ ਵਾਲੇ ਪਾਤਸ਼ਾਹ ਦੇ ਸਰੀਰ ਦੇ ਉੱਤੇ ਬਹੁਤ ਭਾਰਾ ਜ਼ਖਮ ਹੋ ਗਿਆ, ਉਹ ਜ਼ਖਮ ਕੌਣ ਕਰਨ ਵਾਲਾ ਸੀ? ਪੰਜਾਬ ਦੇ ਸੂਬਾ ਸਰਹੰਦ, ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ, ਜਿਹਦੇ ਹੁਕਮ ਦੇ ਨਾਲ ਕਲਗੀਆਂ ਵਾਲੇ ਪਾਤਸ਼ਾਹ ਨੂੰ ਜਿੱਥੇ 8 ਮਹੀਨੇ ਘੇਰਾ ਪਿਆ ਰਿਹਾ ਸੀ ਨਾ, ਉੱਥੇ ਚਮਕੌਰ ਦੀ ਹਵੇਲੀ ਦੇ ਵਿੱਚ ਗੁਰੂ ਪਾਤਸ਼ਾਹ ਦੇ ਨਾਲ ਦੇ 5 ਪਿਆਰੇ ਸਾਹਿਬਾਨ, 2 ਕਲਗੀਆਂ ਵਾਲੇ ਪਾਤਸ਼ਾਹ ਦੇ ਵੱਡੇ ਵੀਰ ਸਪੁੱਤਰ ਤੇ ਹੋਰ ਸਿੰਘਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਜਦੋਂ ਇਹ ਵਾਪਸ ਸਰਹੰਦ ਆਉਂਦਾ ਵਜ਼ੀਰ ਖਾਨ,
ਤੇ ਇਹਦੇ ਕੋਲ ਪੇਸ਼ ਕੀਤੇ ਜਾਂਦੇ ਨੇ।

ਕਲਗੀਆਂ ਵਾਲੇ ਪਾਤਸ਼ਾਹ ਦੇ ਛੋਟੇ ਫਰਜ਼ੰਦ, ਹੁਣ ਛੋਟੇ ਫਰਜ਼ੰਦਾਂ ਨੂੰ ਨੀਹਾਂ ਵਿੱਚ ਚਿਣਕੇ ਸ਼ਹੀਦ ਕਰਦਾ ਹੈ ਪਾਪੀ। ਹੁਣ ਗੁਰੂ ਪਿਆਰਿਓ ਏਡਾ ਵੱਡਾ ਪਾਪ ਕਰ ਚੁੱਕਾ ਤੇ ਸਾਧ ਸੰਗਤ ਜੀ, ਪਾਪੀ ਬੰਦੇ ਦਾ ਮਨ ਆਪਣੇ ਆਪ ਹੀ ਡਰੀ ਜਾਂਦਾ ਹੁੰਦਾ, ਇਹ ਮੈਂ ਜਿਹੜਾ ਪਾਪ ਕੀਤਾ ਨਾ ਇਹਦਾ ਮੈਨੂੰ ਕਿਤੇ ਲੈਣਾ ਦੇਣਾ ਦੇਣਾ ਪੈਣਾ। ਬੰਦਾ ਲੋਕਾਂ ਦੇ ਵਿੱਚ ਉਸ ਆਪਣੀ ਅੰਦਰ ਦੀ ਉਸ ਡਰ ਨੂੰ ਭਾਵੇਂ ਪੇਸ਼ ਕਰੇ ਨਾ ਕਰੇ, ਪਰ ਉਹਦੇ ਅੰਦਰ ਡਰ ਜ਼ਰੂਰ ਹੁੰਦਾ। ਆਪਾਂ ਗੁਰੂ ਪਿਆਰਿਓ ਕਿਤੇ ਗਾਹੇ ਬਗਾਏ ਸਾਡੇ ਕੋਲੋਂ ਕੋਈ ਏਦਾਂ ਦਾ ਕੁਕਰਮ ਹੋ ਜਾਵੇ, ਕੋਈ ਏਦਾਂ ਦੀ ਸਮਾਜ ਪ੍ਰਤੀ ਉਹ ਨਫ਼ਰਤ ਭਰੀ ਕੋਈ ਗੱਲ ਹੋ ਜਾਵੇ ਜਿਹੜਾ ਸਮਾਜ ਪ੍ਰਵਾਨ ਨਾ ਕਰਦਾ ਹੋਵੇ, ਤੇ ਸਾਧ ਸੰਗਤ ਜੀ ਬੰਦਾ ਅੰਦਰੋਂ ਡਰਿਆ ਰਹਿੰਦਾ ਵੀ ਕਿਤੇ ਨੂੰ ਪਤਾ ਨਾ ਲੱਗ ਜਾਵੇ ਜੋ ਮੈਂ ਗਲਤੀ ਕੀਤੀ ਹੈ। ਹੁਣ ਸਾਧ ਸੰਗਤ ਜੀ, ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਮੇਲ ਮਿਲਾਪ ਦੀਆਂ ਖਬਰਾਂ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਪਹੁੰਚ ਚੁੱਕੀਆਂ ਸਨ, ਤੇ ਵਜ਼ੀਰ ਖਾਨ ਨੂੰ ਆ ਡਰ ਉਹਦਾ ਪਾਪ ਸਤਾਈ ਜਾਂਦਾ ਸੀ ਕਿ ਕਲਗੀਆਂ ਵਾਲੇ ਪਾਤਸ਼ਾਹ ਕਿਤੇ ਇੰਨੀ ਇਹਨਾਂ ਦੀ ਨੇੜਤਾ ਬਣ ਗਈ ਹੈ ਹਿੰਦੁਸਤਾਨ ਦੇ ਬਾਦਸ਼ਾਹ ਦੇ ਨਾਲ ਕਿ ਕਿਤੇ ਕੱਲ ਨੂੰ ਇਹ ਮੇਰੀ ਨਾ ਮੰਗ ਕਰ ਲੈਣ ਵੀ ਸੂਬਾ ਸਰਹੰਦ ਨੂੰ ਮੇਰੇ ਹਵਾਲੇ ਪੇਸ਼ ਕਰੋ। ਦਰਅਸਲ ਮੈਂ ਕੱਲ ਬੇਨਤੀ ਕੀਤੀ ਸੀ ਕਿ ਗੁਰੂ ਮਹਾਰਾਜ ਜੀ ਨੇ ਜਦੋਂ ਇਹਦੀ ਮੱਤ ਕੀਤੀ ਸੀ ਨਾ, ਔਰ ਇਹ ਮੰਗ ਰੱਖੀ ਸੀ ਸਭ ਤੋਂ ਪਹਿਲਾਂ ਜਿਹੜੇ ਬੰਦਿਆਂ ਨੂੰ ਪੇਸ਼ ਕਰਨ ਦੀ ਆ ਇੱਕ ਦਿੱਤਾ ਸੀ ਨਾ ਪ੍ਰਸਤਾਵ, ਔਰ ਉਹਦੇ ਵਿੱਚ ਵਜ਼ੀਰ ਖਾਂ ਦਾ ਸਭ ਤੋਂ ਪਹਿਲਾ ਨੰਬਰ ਸੀ, ਤੇ ਵਜ਼ੀਰ ਖਾਂ ਪਾਪੀ ਨੂੰ ਇਹੀ ਡਰ ਸਤਾਈ ਜਾਂਦਾ ਸੀ। ਹੁਣ ਗੁਰੂ ਪਿਆਰਿਓ ਇਹ ਚਾਹੁੰਦਾ ਸੀ ਕਿ ਕਲਗੀਆਂ ਵਾਲੇ ਪਾਤਸ਼ਾਹ ਪੰਜਾਬ ਆਉਣ ਤੇ ਪੰਜਾਬ ਆ ਕੇ ਮੇਰੇ ਨਾਲ ਮੇਰੀਆਂ ਕੀਤੀਆਂ ਗਲਤੀਆਂ ਦਾ ਇੱਕ ਇੱਕ ਹਿਸਾਬ ਕੀਤਾ ਜਾਵੇ, ਕਿਉਂ ਨਾ ਮੈਂ ਉਸ ਤੋਂ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਨੂੰ ਖਤਮ ਕਰਵਾ ਦੇਵਾਂ। ਜਮਸ਼ੈਦ ਖਾਂ ਤੇ ਗੁਲ ਖਾਨ ਦੋ ਪਠਾਨ ਸੀ, ਇਹ ਘੋੜਿਆਂ ਦਾ ਵਪਾਰ ਕਰਿਆ ਕਰਦੇ ਸਨ, ਔਰ ਇੰਨੇ ਬੰਦੇ ਲੱਭੇ ਆ ਵੀ ਗੁਰੂ ਗੋਬਿੰਦ ਸਿੰਘ ਤੱਕ ਕਿਹੜੇ ਮੁਸਲਮਾਨਾਂ ਨੂੰ ਪਹੁੰਚਾਇਆ ਜਾਵੇ, ਔਰ ਗੁਰੂ ਕਾ ਸਿੱਖ ਜਿਹੜਾ ਉਹ ਏਦਾਂ ਦਾ ਪਾਪ ਕਰਨ ਵਾਸਤੇ ਕਦੀ ਤਿਆਰ ਨਹੀਂ ਹੋਵੇਗਾ, ਤੇ ਉਹ ਮੁਸਲਮਾਨ ਵੀ ਉਹ ਭੇਜੇ ਜਾਣ ਵੀ ਜਿਹਨਾਂ ਦੇ ਨਾਲ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਪਹਿਲਾਂ ਵੀ ਜਾਣ ਪਛਾਣ ਹੋਵੇ, ਔਰ ਉਹਨਾਂ ਦਾ ਜਾਣਾ ਉੱਥੇ ਸੌਖਾ ਹੋ ਜਾਵੇ। ਜਮਸ਼ੈਦ ਖਾਂ ਤੇ ਗੁਲ ਖਾਨ ਇਹ ਦੋ ਪਠਾਨ ਇਹਨੂੰ ਨਜ਼ਰ ਹੀ ਆਏ ਆ ਕਿ ਉਹ ਕਲਗੀਆਂ ਵਾਲੇ ਪਾਤਸ਼ਾਹ ਘੋੜੇ ਖਰੀਦਿਆ ਕਰ ਗਿਆ ਤੇ ਵੇਚਿਆ ਕਰਦੇ ਸਨ। ਇਹ ਜਮਸ਼ੈਦ ਖਾਂ ਤੇ ਗੁਲ ਖਾਨ ਘੋੜਿਆਂ ਦੇ ਵਪਾਰੀ ਸਨ, ਇਹਨਾਂ ਦਾ ਗੁਰੂ ਦਰਬਾਰ ਦੇ ਵਿੱਚ ਆਉਣਾ ਜਾਣਾ ਕਾਫੀ ਹੁੰਦਾ ਸੀ। ਹੁਣ ਗੁਰੂ ਪਿਆਰਿਓ ਇਹ ਜਾਂਦੇ ਨੇ ਉੱਥੇ, ਸਤਿਗੁਰਾਂ ਦੇ ਪ੍ਰਤੀ ਬੜੀ ਸ਼ਰਧਾ ਦਿਖਾਲਦੇ ਨੇ ਤੇ ਨਾਲ ਸਾਰਾ ਕੁਛ ਕਹਿਣ ਦਾ ਯਤਨ ਕਰਦੇ, ਪਾਤਸ਼ਾਹ ਸਰਕਾਰ ਨੇ ਤੁਹਾਡੇ ਨਾਲ ਚੰਗਾ ਨਹੀਂ ਕੀਤਾ, ਤੁਹਾਡੇ ਪੁੱਤ ਸ਼ਹੀਦ ਕਰ ਦਿੱਤੇ, ਇਹ ਜੋ ਕੁਛ ਹੋਇਆ ਚੰਗਾ ਨਹੀਂ, ਹਮਦਰਦੀ ਦਿਖਾਉਣ ਦਾ ਉਹਨਾਂ ਨੇ ਯਤਨ ਕੀਤਾ। ਹੁਣ ਸਾਧ ਸੰਗਤ ਜੀ ਇਹ ਕਈ ਦਿਨ ਉੱਥੇ ਰਹਿੰਦੇ ਆ ਤੇ ਹੁਣ ਇਹ ਪਾਪੀ ਸਮੇਂ ਦੀ ਤਾਕ ਦੇ ਵਿੱਚ ਹੈ ਕਿ ਕਦੋਂ ਸਮਾਂ ਮਿਲੇ ਅਸੀਂ ਕਲਗੀਆਂ ਵਾਲੇ ਪਾਤਸ਼ਾਹ ਤੇ ਹਮਲਾ ਕਰਕੇ ਔਰ ਜਿਹੜਾ ਸਾਨੂੰ ਇਨਾਮ ਮਿਲਿਆ ਉਹ ਅਸੀਂ ਪਹੁੰਚਾ ਸਕੀਏ ਜਾਂ ਜਿਹੜਾ ਰਹਿੰਦਾ ਵਜ਼ੀਰ ਖਾਂ ਦੇ ਪਾਸੋਂ ਉਹ ਅਸੀਂ ਪ੍ਰਾਪਤ ਕਰ ਸਕੀਏ। ਹੁਣ ਇੱਕ ਦਿਨ ਕਹਿੰਦੇ ਸ਼ਾਮ ਦਾ ਵਕਤ ਹੈ, ਕਲਗੀਆਂ ਵਾਲੇ ਪਾਤਸ਼ਾਹ ਆਪਣੇ ਤੰਬੂ ਦੇ ਵਿੱਚ ਆਰਾਮ ਕਰ ਰਹੇ ਸਨ ਤੇ ਕੁਝ ਸਿੰਘ ਬਾਹਰ ਟਹਿਲ ਰਹੇ ਸਨ ਤੇ ਇੱਕ ਗੁਰੂ ਕਾ ਸਿੰਘ ਪਹਿਰੇ ਦੇ ਉੱਤੇ ਖੜਾ ਸੀ। ਹੁਣ ਗੁਰੂ ਪਿਆਰਿਓ ਗੁਰੂ ਸ਼ਹਿਨਸ਼ਾਹ ਦੇ ਸਾਹਮਣੇ ਕਿੰਨੀ ਸੁਰੱਖਿਆ ਤਾਂ ਹੋਵੇਗੀ, ਔਰ ਉਹਨਾਂ ਸਮਿਆਂ ਦੇ ਵਿੱਚ ਜੇ ਅੱਜ ਦੇ ਹਿਸਾਬ ਨਾਲ ਦੇਖੀਏ ਨਾ ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲ ਤੇ ਬਾਬਾ ਬੰਦਾ ਸਿੰਘ ਬਹਾਦਰ ਤੇ ਛੇਵੇਂ ਪਾਤਸ਼ਾਹ ਦੇ ਸਮੇਂ ਉਸ ਵੇਲੇ ਯੱਡ ਸੁਰੱਖਿਆ ਦਾ ਪਮਾਨ ਹੁੰਦਾ ਸੀ। ਜਿੱਦਾਂ ਅੱਜ ਦੇਖੀਏ ਨਾ ਵੀ ਬਹੁਤ ਸਾਰੀਆਂ ਲਹਿਰਾਂ ਹੁੰਦੀਆਂ ਪੁਲਿਸ ਦੀਆਂ, ਔਰ ਪਾਤਸ਼ਾਹ ਦੇ ਸਾਹਮਣੇ ਵੀ ਏਦਾਂ ਸੀ, ਪਰ ਗੁਰੂ ਪਿਆਰਿਓ ਕਈ ਵਾਰ ਸੁਰੱਖਿਆ ਦੇ ਵਿੱਚ ਚੂਕ ਹੋ ਜਾਂਦੀ ਹੈ। ਸਾਹਮਣੇ ਇੱਕ ਪਹਿਰੇ ਦੇ ਉੱਤੇ ਸਿੰਘ ਖੜਾ ਹੈ, ਹੁਣ ਇਹ ਜਿਹੜੇ ਕੋਲ ਆਉਂਦੇ ਪਹਿਰੇਦਾਰ ਦੇ ਕਹਿੰਦੇ ਸੀ ਅਸੀਂ ਸੱਜਣਾ ਕੱਲ ਨੂੰ ਇੱਥੋਂ ਚਲੇ ਜਾਣਾ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਅਸੀਂ ਦਰਸ਼ਨ ਦਾਰੇ ਕਰਨਾ ਚਾਹੁੰਦੇ ਹਾਂ। ਹੁਣ ਇਹ ਜੇ ਨਵੇਂ ਹੁੰਦੇ ਤੇ ਸਿੰਘ ਉਹਨਾਂ ਨੂੰ ਕਦੀ ਵੀ ਅੰਦਰ ਨਾ ਜਾਣ ਦਿੰਦਾ, ਇਹਦਾ ਮਤਲਬ ਉਹ ਨਿੱਤ ਗੁਰੂ ਦਰਬਾਰ ਦੇ ਵਿੱਚ ਆਇਆ ਜਾਇਆ ਕਰਦੇ ਸਨ ਤੇ ਹਰ ਸਿੰਘ ਉਹਨਾਂ ਨੂੰ ਜਾਣਦਾ ਸੀ ਤੇ ਪਾਤਸ਼ਾਹ ਆਰਾਮ ਕਰ ਰਹੇ ਸਨ ਤੇ ਇਹਨਾਂ ਨੂੰ ਅੰਦਰ ਜਾਣ ਦੀ ਆਗਿਆ ਦਿੱਤੀ ਵੀ ਇਹ ਸ਼ਰਧਾ ਦੇ ਨਾਲ ਆਉਂਦੇ ਆ, ਇਹ ਸਿੱਖੀ ਨਾਲ ਜੁੜੇ ਬੈਠੇ ਆ ਤੇ ਗੁਰਬਾਣੀ ਨਿੱਤ ਸੁਣਿਆ ਕਰਦੇ ਤੇ ਪੜ੍ਹਿਆ ਕਰਦੇ ਆ। ਸੋ ਇਸ ਗੱਲ ਨੂੰ ਜਾਚ ਕੇ ਉਸ ਗੁਰੂ ਕੇ ਸਿੰਘ ਨੇ ਪਹਿਰੇ ਵਾਲੇ ਨੇ ਜਿਹੜੇ ਸੁਰੱਖਿਆ ਤੇ ਕਰਮਚਾਰੀ ਸੀ ਉਹਨੇ ਇਹਨਾਂ ਨੂੰ ਅੰਦਰ ਜਾਣ ਦਾ ਆਰਡਰ ਦੇ ਦਿੱਤਾ, ਕਹਿੰਦੇ ਤੁਸੀਂ ਮਿਲ ਸਕਦੇ ਹੋ ਗੁਰੂ ਸਾਹਿਬ ਨੂੰ। ਹੁਣ ਇਹ ਪਾਪੀਆਂ ਦੇ ਅੰਦਰ ਜਿਹੜਾ ਪਾਪ ਸੀ ਉਸ ਸਿੰਘ ਨੂੰ ਨਹੀਂ ਸੀ ਪਤਾ, ਇਹਨਾਂ ਨੇ ਵੱਖੀ ਪਰਨੇ ਪਏ ਹੋਏ ਗੁਰਦੇਵ ਪਾਤਸ਼ਾਹ ਦੇ ਉੱਤੇ ਆਪਣੇ ਖੰਜਰ ਦਾ ਵਾਰ ਕੀਤਾ। ਖੰਜਰ ਨੂੰ ਕਹਿੰਦੇ ਟੈਂਪਰ ਦਿੱਤੀ ਹੋਈ ਸੀ ਜ਼ਹਿਰ ਦੀ, ਸਲੋ ਮੋਸ਼ਨ ਸਲੋ ਪੋਇਜ਼ਨ ਹੁੰਦੀ ਹੈ, ਔਰ ਗੁਰੂ ਪਿਆਰਿਓ ਉਹ ਗੁਰੂ ਮਹਾਰਾਜ ਜੀ ਦੀ ਵੱਖੀ ਦੇ ਵਿੱਚ ਦੀ ਖੁਬਾ ਤੇ ਬਹੁਤ ਡੂੰਘਾ ਘਾਓ ਕਰ ਗਿਆ, ਜ਼ਖਮ ਕੀਤਾ। ਹੁਣ ਸਤਿ ਸੰਗਤ ਜੀ ਇੱਕ ਪਿੱਛੇ ਸੀ
ਹੁਣ ਉਹ ਜਦੋਂ ਇੱਕ ਜਣਾ ਵਾਰ ਕਰਦਾ ਇੱਕ ਪਿੱਛੇ ਸੀ, ਪਿਛਲਾ ਭੱਜਣ ਲੱਗਾ, ਰੌਲੀ ਅੰਦਰ ਤੰਬੂ ਦੇ ਪਈ ਆ, ਤੇ ਜਿਹਨੇ ਵਾਰ ਕੀਤਾ ਸੀ ਕਲਗੀਆਂ ਵਾਲੇ ਪਾਤਸ਼ਾਹ ਨੇ ਉਹਨੂੰ ਤਲਵਾਰ ਮਾਰ ਕੇ ਉਹਦੀ ਉੱਥੇ ਚਟਣੀ ਬਣਾ ਦਿੱਤੀ ਹੈ। ਤੇ ਜਿਹੜਾ ਬਾਹਰ ਨੂੰ ਭੱਜਣ ਲੱਗਾ ਸੀ ਔਰ ਉਹਦੇ ਕੋਲੋਂ ਫੜ ਕੇ ਗੁਰੂ ਕੇ ਸਿੰਘਾਂ ਨੇ ਪੁੱਛਦਾਸ ਕਰਕੇ ਉਹਦਾ ਵੀ ਕਤਲ ਕਰ ਦਿੱਤਾ ਜਾਂਦਾ। ਹੁਣ ਗੁਰੂ ਮਹਾਰਾਜ ਸ਼ਹਿਨਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਇਸ ਵੇਲੇ ਸਤਸੰਗ ਜੀ ਬਹੁਤ ਗੰਭੀਰ ਜ਼ਖਮ ਹੋ ਚੁੱਕਾ ਸੀ। ਆਖਰ ਜਿਹੜੇ ਡਾਕਟਰ ਸਨ ਉਸ ਵੇਲੇ ਦੇ ਹਕੀਮ ਹੋਣਗੇ, ਉਹਨਾਂ ਨੇ ਜੋ ਸਲਾਈ ਕੀਤੀ ਹੈ ਟਾਂਕੇ ਸੀਂ ਦਿੱਤੇ ਗਏ, ਤੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਵੀ ਪਤਾ ਲੱਗਾ। ਔਰ ਉਹਦੇ ਕੋਲ ਇੱਕ ਡਾਕਟਰ, ਅੰਗਰੇਜ਼ੀ ਡਾਕਟਰ ਸੀ ਜਿਹਦਾ ਨਾਂ ਸੀ ਮਿਸਟਰ ਕੌਲ, ਡਾਕਟਰ ਕੌਲ, ਉਹਨੂੰ ਵੀ ਵਿਸ਼ੇਸ਼ ਤੌਰ ਦੇ ਉੱਤੇ ਭੇਜਿਆ ਗਿਆ। ਦੁਆਰਾ ਟਾਂਕੇ ਖੋਲ੍ਹ ਕੇ ਚੰਗੀ ਤਰ੍ਹਾਂ ਸੀਂ ਦਿੱਤੇ ਗਏ ਤੇ ਜ਼ਖਮ ਸੁੱਕਣਾ ਸ਼ੁਰੂ ਹੋ ਗਿਆ ਸੀ। ਸੰਗਤਾਂ ਤਕਰੀਬਨ ਇਸ ਘਟਨਾ ਦੇ ਬਾਰੇ, ਹਰੇਕ ਸੱਜਣ ਜਾਣਦਾ ਹੈ ਕਿ ਗੁਰੂ ਮਹਾਰਾਜ ਜੀ ਜਿਹੜਾ ਚਿੱਲਾ ਚੜਾਇਆ ਕਰਦੇ ਸਨ, ਕਮਾਨ ਚਲਾਇਆ ਕਰਦੇ ਸਨ, ਤੀਰ ਚਲਾਇਆ ਕਰਦੇ ਸਨ, ਕੋਈ ਐਰਾ ਗਹਿਰਾ ਕੋਈ ਗੁਰੂ ਪਿਆਰਿਓ ਉਸ ਕਮਾਨ ਨੂੰ ਨਹੀਂ ਸੀ ਉਠਾ ਸਕਦਾ। ਕਲਗੀਆਂ ਵਾਲੇ ਪਾਤਸ਼ਾਹ ਦਾ ਬਲ ਜਿੰਨਾ ਸੀ ਨਾ ਕਿਸੇ ਆਮ ਦੇ ਵਿੱਚ ਨਹੀਂ ਸੀ। ਹੁਣ ਗੁਰੂ ਪਿਆਰਿਓ ਕੋਈ ਸੰਗਤ ਆਈ ਹੈ, ਉਹਨਾਂ ਨੇ ਗੁਰਦੇਵ ਪਾਤਸ਼ਾਹ ਦੇ ਸਾਹਮਣੇ ਇਹ ਫਰਿਆਦ ਕੀਤੀ, ਮਹਾਰਾਜ ਇਹ ਬੜਾ ਵੱਡਾ ਤੁਸੀਂ ਕਮਾਨ ਰੱਖਿਆ, ਇਹਨੂੰ ਚਲਾਇਆ ਕਰਦੇ ਜਾਂ ਵੇਖਣ ਵਾਸਤੇ ਹੀ ਆ? ਤੇ ਸ਼ਹਿਨਸ਼ਾਹ ਕਹਿੰਦੇ ਹੁਣੇ ਚਲਾ ਕੇ ਦਿਖਾ ਦਿੰਦੇ ਹਾਂ। ਹੁਣ ਸਤਸੰਗ ਜੀ ਨੌ ਟੰਕੀ ਆਖਿਆ ਜਾਂਦਾ ਉਹਨੂੰ, ਨੌ ਟੰਕੀ, ਤੇ ਉਹਨੂੰ ਜਿਹੜਾ ਖਿੱਚਣ ਦੇ ਉੱਤੇ ਫੋਰਸ ਲੱਗਦਾ ਸੀ ਨਾ, ਸਵਾ ਦੋ ਕੁਇੰਟਲ, ਸਵਾ ਦੋ ਕੁਇੰਟਲ 225 ਕਿਲੋ, ਇੱਕ ਟੰਕ ਦੇ ਵਿੱਚ 25 ਕਿਲੋ ਭਾਰ ਹੁੰਦਾ। ਤੇ ਜਦੋਂ ਉਹਨੂੰ ਚਿੱਲੇ ਦੇ ਉੱਤੇ ਚਾੜ ਕੇ ਖਿੱਚਿਆ ਜਾਂਦਾ ਸੀ ਤੇ ਸਮਝੋ ਇੰਨਾ ਬਲ ਲੱਗਦਾ ਸੀ ਵੀ ਜਿੱਦਾਂ ਥੱਲਿਓਂ ਬੰਦਾ ਆਪਣੇ ਹੱਥਾਂ ਦੇ ਨਾਲ ਸਵਾ ਦੋ ਕੁਇੰਟਲ ਭਾਰ ਚੱਕਦਾ ਹੁੰਦਾ। ਗੁਰੂ ਪਿਆਰਿਓ ਏਦਾਂ ਕਿਤੇ ਭਾਰ ਚੱਕ ਲੈਣਾ ਦੋ ਕੁਇੰਟਲ, ਸਵਾ ਦੋ ਕੁਇੰਟਲ, ਕਿਤੇ ਹਾਰੀ ਸਾਰੀ ਦਾ ਕੰਮ ਥੋੜ੍ਹੀ ਹੈ। ਪਰ ਕਲਗੀਆਂ ਵਾਲੇ ਪਾਤਸ਼ਾਹ ਨੇ ਕਹਿੰਦੇ ਜਦੋਂ ਦੁਆਰਾ ਚਿੱਲਾ ਚਾੜਿਆ ਨਾ, ਜ਼ੋਰ ਨਾਲ ਖਿੱਚ ਕੇ ਜਦੋਂ ਤੀਰ ਨੂੰ ਚਲਾਇਆ ਤੇ ਹਾਲੇ ਜ਼ਖਮ ਅੱਲੇ ਸੀ, ਟਾਂਕੇ ਕੱਚੇ ਸੀ, ਦੁਆਰਾ ਟਾਂਕੇ ਟੁੱਟ ਜਾਂਦੇ ਆ, ਫੇਰ ਖੂਨ ਦੇ ਫੁਹਾਰੇ ਚੱਲੇ ਆ। ਫਿਰ ਸੰਗਤਾਂ ਨੇ ਆਖਿਆ ਗੁਰਦੇਵ ਪਾਤਸ਼ਾਹ ਡਾਕਟਰ ਮੰਗਾਈਏ, ਪਰ ਪਾਤਸ਼ਾਹ ਨੇ ਆਖ ਦਿੱਤਾ ਨਹੀਂ, ਹੁਣ ਸਾਡਾ ਵਕਤ ਹੋ ਗਿਆ, ਹੁਣ ਅਸੀਂ ਚਲੇ ਜਾਣਾ। ਔਰ ਗੁਰਦੇਵ ਪਾਤਸ਼ਾਹ ਇਸੇ ਜ਼ਖਮ ਦੀ ਪੀੜਾ ਦੇ ਨਾਲ ਇਸ ਜਗ੍ਹਾ ਦੇ ਉੱਤੇ ਨੰਦੇੜ ਦੀ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਸੀਸ ਝੁਕਾ ਕੇ ਤੇ ਸਾਨੂੰ ਹਦਾਇਤ ਕਰਕੇ ਕਿਹਾ, ਗੁਰੂ ਗ੍ਰੰਥ ਸਾਹਿਬ ਆ ਆਇਆ ਅੱਜ ਤੋਂ ਤੇਰਾ ਗੁਰੂ, ਹੁਣ ਸਰੀਰਾਂ ਦੇ ਵਿੱਚੋਂ ਗੁਰੂ ਨਾ ਭਾਲੀ, ਹੁਣ ਇਹ ਸ਼ਬਦ ਗੁਰੂ ਹੈ, ਇਹ ਤੇਰਾ ਗੁਰੂ ਹੈ। ਸੋ ਗੁਰੂ ਪਿਆਰਿਓ ਇਸ ਤਰ੍ਹਾਂ ਗੁਰਤਾ ਗੱਦੀ ਮਿਲਦੀ ਹੈ ਤੇ ਇਹ ਸਾਰਾ ਕੁਝ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਹੁੰਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਉਸ ਵੇਲੇ ਗੁਰੂ ਪਿਆਰਿਓ ਆਪੇ ਤੋਂ ਬਾਹਰ ਹੋ ਜਾਂਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਨੂੰ ਇਹ ਬੇਨਤੀ ਕਰਦਾ, ਮਹਾਰਾਜ ਇਹੋ ਜਿਹਾ ਪਾਪੀਆਂ ਦੇ ਨਾਲ ਇੰਨੀ ਤੁਸੀਂ ਨਿਮਰਤਾ ਦੇ ਨਾਲ ਕਿਉਂ ਪੇਸ਼ ਆਉਂਦੇ ਹੋ, ਕਿਉਂ ਨਹੀਂ ਉਹਨਾਂ ਨੂੰ ਖਤਮ ਕਰ ਦਿੰਦੇ? ਹੁਣ ਕਲਗੀਆਂ ਵਾਲੇ ਪਾਤਸ਼ਾਹ ਇਸ ਮਾਧੋ ਦਾਸ ਤੋਂ ਬਾਬਾ ਬੰਦਾ ਸਿੰਘ ਬਹਾਦਰ ਜਿਹਨੇ ਖੰਡੇ ਦੀ ਪੌਲ ਛੱਡੀ ਸੀ, ਸਤਸੰਗ ਜੀ ਇੱਥੇ ਵੀ ਸਾਡੇ ਕਈ ਇਤਿਹਾਸਕਾਰਾਂ ਨੇ ਇਸ ਜਗ੍ਹਾ ਦੇ ਉੱਤੇ ਵੀ ਕੁਝ ਨਾ ਕੁਝ ਸਾਡੇ ਇਤਿਹਾਸ ਤੋਂ ਉਲਟ ਔਰ ਸਿੱਖੀ ਦੇ ਵਰ ਖਿਲਾਫ਼ ਗੱਲਾਂ ਕਰਨ ਦਾ ਯਤਨ ਕੀਤਾ ਵੀ ਕਲਗੀਆਂ ਵਾਲੇ ਪਾਤਸ਼ਾਹ ਦੇ ਕੋਲੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਅੰਮ੍ਰਿਤ ਨਹੀਂ ਸੀ ਛਕਿਆ। ਨਹੀਂ ਪਿਆਰਿਓ, ਇੱਥੇ ਕਲਗੀਆਂ ਵਾਲੇ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਹੱਥੀਂ ਅੰਮ੍ਰਿਤ ਛਕਾਇਆ ਸੀ। ਇਸ ਮਾਧੋ ਦਾਸ ਨੂੰ ਬੰਦਾ ਸਿੰਘ ਤੇ ਬਹਾਦਰ ਦਾ ਖਿਤਾਬ ਜਿਹੜਾ ਉਹ ਸੰਗਤਾਂ ਨੇ ਦਿੱਤਾ ਸੀ, ਜਦੋਂ ਆਖਿਆ ਸੀ ਨਾ ਮਹਾਰਾਜ ਮੈਂ ਤੁਹਾਡਾ ਬੰਦਾ ਹੈ, ਕਿਰਪਾ ਕਰਕੇ ਆਪਣੇ ਨੇ ਚਰਨਾਂ ਨਾਲ ਜੋੜ ਲਓ, ਤੇ ਵੇ ਪਾਤਸ਼ਾਹ ਨੇ ਉਹਨੂੰ ਖੰਡੇ ਦੀ ਬੋਲ ਦੇ ਕੇ ਤੇ ਬੰਦਾ ਸਿੰਘ ਬਣਾਇਆ ਸੀ। ਹੁਣ ਸਤਸੰਗ ਜੀ ਇੱਧਰ ਗੁਰੂ ਮਹਾਰਾਜ ਜੀ ਦੇ ਉੱਤੇ ਵਾਰ ਹੋ ਜਾਂਦਾ ਹੈ ਤੇ ਬਾਬਾ ਬੰਦਾ ਸਿੰਘ ਖੰਡੇ ਦੀ ਪੌਲ ਛਕਦਾ ਹੈ ਤੇ ਪਿਆਰਿਓ ਕਲਗੀਆਂ ਵਾਲੇ ਪਾਤਸ਼ਾਹ ਇਹਨੂੰ ਕਹਿੰਦੇ ਯਾ ਬੰਦਾ ਸਿਆ, ਹੁਣ ਪੰਜਾਬ ਵੱਲ ਤੈਨੂੰ ਇਕੱਲੇ ਨੂੰ ਜਾਣਾ ਪੈਣਾ ਹੈ ਔਰ ਤੈਨੂੰ ਅਸੀਂ 20 ਸਿੰਘ ਦਿੰਨੇ ਆ ਤੇ 5 ਪਿਆਰੇ ਦਿੰਨੇ ਆ। ਹਦਾਇਤ ਕੀ ਕੀਤੀ ਸੀ ਕਿ ਜਦੋਂ ਵੀ ਕਿਤੇ ਮੁਸੀਬਤ ਬਣੇ ਇਹਨਾਂ 5 ਪਿਆਰਿਆਂ ਦੇ ਸਾਹਮਣੇ ਆਪਣਾ ਸਿਰ ਝੁਕਾ ਦਿਆ ਕਰੀ, ਇਹਨਾਂ ਦੇ ਵਿੱਚੋਂ ਤੈਨੂੰ ਸਾਡੇ ਦਰਸ਼ਨ ਹੋਣਗੇ ਤੇ ਜਿੱਥੇ ਵੀ ਕਿਤੇ ਜ਼ਰੂਰਤ ਹੋਈ ਇਹਨਾਂ 5 ਨੂੰ ਲੈ ਕੇ ਤੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰ ਦਿਆ ਕਰੀ ਔਰ ਤੇਰੀ ਹਰ ਸਫਲਤਾ ਤੇਰੇ ਕਦਮ ਚੁੱਕੇਗੀ। ਸੋ ਉਹ ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਇਹ ਜਥਾ ਤੇ ਜਿਵੇਂ ਪੰਜਾਬ ਵੱਲ ਨੂੰ ਰਵਾਨਾ ਹੋਇਆ, ਢਾਡੀ ਜਥਾ ਉਸ ਵੇਲੇ ਦੀਆਂ ਸਤਰਾਂ ਤੁਹਾਡੇ ਨਾਲ।

ਕਲਗੀਧਰ ਪਾਤਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੁਝ ਚੀਜ਼ਾਂ ਦਿੰਦੇ ਨੇ, ਕੁਝ ਵਸਤੂਆਂ ਦਿੰਦੇ ਨੇ। ਉਹ ਕੀ ਹੈ? ਇੱਕ ਨਿਸ਼ਾਨ ਸਾਹਿਬ ਦਿੱਤਾ, ਇੱਕ ਨਗਾਰਾ ਦਿੱਤਾ, ਪੰਜ ਤੀਰ ਦਿੱਤੇ, 20 ਸਿੰਘ ਵੱਖਰੇ ਦਿੱਤੇ, ਤੇ ਪੰਜ ਸਿੰਘ ਜਿਹੜੇ ਪੰਜ ਪਿਆਰੇ ਸੀ ਨਾ, ਪੰਜ ਪਿਆਰਿਆਂ ਦਾ ਰੂਪ, ਉਹ ਵੱਖਰੇ ਦਿੱਤੇ। ਤੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਪਿਆਰਿਓ, ਇੱਥੇ ਦੋ ਚੀਜ਼ਾਂ ਬੜੀ ਵਿਚਾਰ ਮੰਗਦੀਆਂ, ਦੋ ਚੀਜ਼ਾਂ ਖਾਸ ਕਰਿਓ, ਮੈਂ ਤੁਹਾਡੇ ਨਾਲ ਉਹ ਅੱਜ ਸਾਂਝੀਆਂ ਕਰ ਲੈਂਦਾ। ਏਸ਼ੀਆ ਦੀ ਸਭ ਤੋਂ ਵੱਡੀ ਹਕੂਮਤ ਸੀ ਉਸ ਵੇਲੇ ਮੁਗਲੀਆ ਹਕੂਮਤ, ਔਰ ਕਲਗੀਆਂ ਵਾਲੇ ਪਾਤਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੀਜ਼ਾਂ ਕੀ ਦਿੰਦੇ ਨੇ? 20 ਸਿੰਘ ਦਿੰਦੇ ਨੇ ਤੇ ਪੰਜ ਪਿਆਰੇ ਦਿੰਦੇ ਨੇ। ਕਹਿੰਦੇ ਯਾ ਸਰਹੰਦ ਢਾ ਦੇ ਜਾ ਕੇ ਬੰਦਾ ਸਿਆ। ਹੁਣ ਗੁਰੂ ਪਿਆਰਿਓ, ਜੇ ਕਿਤੇ ਅੱਜ ਦੇ ਅਜੋਕੇ ਵਿੱਚ ਸਮੇਂ ਵਿੱਚ ਜੇ ਇਹ ਵਿਚਾਰ ਕਰੀਏ, ਜੇ ਅਸੀਂ ਆਪਾਂ ਵਿਚਾਰ ਕਰੀਏ ਵੀ ਕਿਸੇ ਹਕੂਮਤ ਦੇ ਨਾਲ ਅਸੀਂ ਕੋਈ ਟੱਕਰ ਲੈਣੀ ਹੋਵੇ ਔਰ 25 ਸਿੰਘ ਜਾ ਕੇ ਕੋਈ ਬਦਲਾ ਲੈ ਸਕਦੇ ਹਾਂ, ਕੋਈ ਇਹ ਗੱਲ ਬਣਦੀ ਹੈ? ਇਹ ਲੌਜਿਕ ਬਣਦਾ ਹੈ ਭਲਾ? ਪਰ ਕਲਗੀਆਂ ਵਾਲਿਆ ਪਾਤਸ਼ਾਹ, ਤੇਰੇ ਚਰਨਾਂ ਦੇ ਉੱਤੇ ਇਸ ਬਾਬੇ ਬੰਦਾ ਸਿੰਘ ਬਹਾਦਰ ਨੂੰ ਕਿੱਡਾ ਵਿਸ਼ਵਾਸ ਹੋਵੇਗਾ? ਹੁਣ ਸਤਸੰਗ ਜੀ, ਅਸੀਂ ਵਿਸ਼ਵਾਸ ਗਵਾ ਕੇ ਜੀ ਰਹੇ ਹਾਂ, ਉਹ ਵਿਸ਼ਵਾਸ ਬਣਾ ਕੇ ਜੀ ਰਹੇ ਸਨ। ਅੱਜ ਮਾੜੀ ਜੀ ਸਾਡੇ ਪਰਿਵਾਰ ਵਿੱਚ ਢਿੱਲ ਮੱਟ ਹੋ ਜਾਵੇ ਨਾ, ਤੇ ਬੰਦਾ ਗੁਰੂ ਦਾ ਪੱਲਾ ਛੱਡਣ ਵਾਸਤੇ ਮਿੰਟ 'ਚ ਤਿਆਰ ਹੋ ਜਾਂਦਾ। ਕਿਤੇ ਬਾਬੇ ਦਾ ਪਤਾ ਲੱਗ ਜਾਵੇ ਸਹੀ ਵੀ ਉਹ ਪੁੜੀਆਂ ਦਿੰਦਾ, ਬਈ ਉਹ ਜੰਤਰ ਮੰਤਰ ਪੜ੍ਹ ਕੇ ਕੋਈ ਫੂਕਾਂ ਮਾਰ ਮਾਰ ਕੇ ਕੋਈ ਸੇਬ ਦਿੰਦਾ, ਕੋਈ ਲੈਚੀਆਂ ਬਣਾ ਬਣਾ ਕੇ ਦਿੰਦਾ। ਤੇ ਗੁਰੂ ਪਿਆਰਿਓ, ਅਸੀਂ ਇੰਨੇ ਨਿੱਗਰ ਗਏ ਹਾਂ, ਇੰਨੇ ਨਿਘਾਰ ਵੱਲ ਆ ਗਏ ਕਿ ਸੱਚੇ ਪ੍ਰੀਤਮ ਦਾ ਲੜ ਛੱਡਣ ਵਾਸਤੇ ਅਸੀਂ ਤਿਆਰ ਹੋ ਜਾਂਦੇ ਹਾਂ। ਪਰ ਧੰਨ ਹੈ ਬਾਬਾ ਬੰਦਾ ਸਿੰਘ ਬਹਾਦਰ, ਤੂੰ ਇਹ ਸਵਾਲ ਹੀ ਨਹੀਂ ਕੀਤਾ, ਤੂੰ ਸਵਾਲ ਨਹੀਂ ਕੀਤਾ ਕਲਗੀਆਂ ਵਾਲੇ ਪਾਤਸ਼ਾਹ, ਪਾਤਸ਼ਾਹ ਮੈਨੂੰ ਮਰਵਾਉਣਾ ਹੈ? ਔਰ ਹਕੂਮਤ, ਉਹ ਮੁਗਲੀਆ ਹਕੂਮਤ ਦਾ ਏਡਾ ਵੱਡਾ ਜਰਨੈਲ, ਏਡਾ ਵੱਡਾ ਸੂਬੇਦਾਰ, ਜਿਹਨੇ ਤੁਹਾਨੂੰ 8-9 ਮਹੀਨੇ ਘੇਰਾ ਪਾਈ ਰੱਖਿਆ, ਤੇ ਮੈਂ ਕੀ ਪਾ ਪਾ ਸਕਿਆ? ਬਾਬਾ ਬੰਦਾ ਸਿੰਘ ਬਹਾਦਰ ਕਹਿ ਸਕਦਾ ਸੀ ਪਰ ਨਹੀਂ ਕਿਹਾ ਉਹਨੇ, ਕਿਉਂਕਿ ਵਿਸ਼ਵਾਸ ਸੀ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ। ਪੰਜ ਸਿੰਘ, ਪੰਜ ਪਿਆਰੇ ਦਿੱਤੇ ਨੇ। ਭਾਈ ਦਇਆ ਸਿੰਘ, ਮੈਂ ਬੇਨਤੀ ਕਰਾਂ, ਮੈਂ ਇੱਥੇ ਦਇਆ ਸਿੰਘ ਦੇ ਨਾਮ ਤੇ ਰੁਕਣ ਲੱਗਾ ਕਿ ਭਾਈ ਦਇਆ ਸਿੰਘ, ਉਹਨਾਂ ਜਿਹੜੇ ਪੰਜ ਪਿਆਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਪਹਿਲੇ ਦਿਨ ਪੰਜ ਪਿਆਰੇ ਸਨ ਸਾਜੇ ਸਨ, ਇਹ ਭਾਈ ਦਇਆ ਸਿੰਘ ਉਹ ਨੇਗੇ, ਇਹ ਭਾਈ ਦਇਆ ਸਿੰਘ ਹੋਰ ਹੈ। ਭਾਈ ਦਇਆ ਸਿੰਘ, ਵਿਨੋਦ ਸਿੰਘ, ਕਾਨ ਸਿੰਘ, ਬਾਜ ਸਿੰਘ ਤੇ ਰਾਮ ਸਿੰਘ, ਇਹ ਪੰਜ ਪਿਆਰੇ ਦਿੱਤੇ ਸਨ ਬੰਦਾ ਸਿੰਘ। ਇਹ ਪੰਚਾਇਤ ਹੈ, ਜਦੋਂ ਕਿਤੇ ਤੇਰੇ ਤੇ ਹਬੀ ਨਬੀ ਬਣੇ, ਜਦੋਂ ਕਿਤੇ ਤੈਨੂੰ ਕਿਸੇ ਚੀਜ਼ ਦੀ ਟੋਟ ਆਵੇ, ਇਹਨਾਂ ਦੇ ਨਾਲ ਗੁਰਮਤ ਕਰਕੇ ਵਿਚਾਰ ਕਰਕੇ, ਜਿੱਥੇ ਕਿਤੇ ਤੂੰ ਇਕੱਲਾ ਏਦਾਂ ਦਾ ਜਗ੍ਹਾ ਦੇ ਉੱਤੇ ਏਦਾਂ ਦੇ 6-6 ਵਿੱਚ ਫਸ ਜਾਵੇਂ ਕਿ ਤੈਨੂੰ ਕੁਝ ਸੁੱਝੇ ਨਾ, ਇਹਨਾਂ ਪੰਜਾਂ ਦੇ ਨਾਲ ਵਿਚਾਰ ਕਰਿਆ ਕਰੀ। ਤੇ ਦੂਸਰੀ ਗੱਲ, ਇਹਨਾਂ ਨੂੰ ਪੰਜਾਂ ਨੂੰ ਨਾਲ ਲੈ ਕੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਉਸ ਦਾਤੇ ਨੂੰ ਹਾਜ਼ਰ ਨਾਜ਼ਰ ਸਮਝ ਕੇ ਤੇ ਅਰਦਾਸ ਕਰਦੀ, ਤੇਰਾ ਹਰ ਕਾਰਜ ਪੂਰਾ ਹੋਇਆ। ਪੰਜ ਪਿਆਰੇ ਸਾਹਿਬਾਨ, ਹੁਣ ਗੁਰੂ ਪਿਆਰਿਓ, ਇਹਨਾਂ ਮੇਰਾ ਵਾਰ ਵਾਰ ਪੰਜ ਪਿਆਰੇ ਸਾਹਿਬਾਨ ਦੇ ਉੱਤੇ ਧਿਆਨ ਆ ਰਿਹਾ। ਕਿਉਂ ਆ ਰਿਹਾ? ਕਿਉਂਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ। ਹੁਣ ਗੁਰੂ ਪਿਆਰਿਓ, ਇਹਨਾਂ ਪੰਜ ਪਿਆਰੇ ਸਾਹਿਬਾਨਾਂ ਦੇ ਸਮੇਂ ਸਾਡੇ ਗੁਰੂ ਸਾਹਿਬਾਨ ਕਿੰਨਾ ਸਤਿਕਾਰ ਕਰਦੇ ਸੀ, ਤੇ ਮੈਂ ਇਸ ਗੱਲ ਤੇ ਲੈ ਕੇ ਆਉਣਾ ਕਿ ਅਸੀਂ ਅੱਜ ਪੰਜਾਂ ਪਿਆਰਿਆਂ ਦਾ ਕਿੰਨਾ ਸਤਿਕਾਰ ਕਰਦੇ ਹਾਂ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਖੰਡੇ ਦੀ ਪੌਲ ਬਖਸ਼ੀ ਆ ਨਾ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ, ਤੇ ਦੁਨੀਆਂ ਨੇ ਦੇਖਿਆ ਵੀ ਜਿਸ ਦਾਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਸਾਹਮਣੇ ਦੁਨੀਆਂ ਸੰਗਤ ਹੱਥ ਜੋੜਿਆ ਕਰਦੀ ਸੀ, ਔਰ ਅੱਜ ਕਲਗੀਆਂ ਵਾਲਾ ਪਾਤਸ਼ਾਹ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਖੜਾ। ਜਦੋਂ ਖੰਡੇ ਦੀ ਪੌਲ ਬਖਸ਼ਦੀ ਹੈ ਨਾ, ਤੇ ਪਾਤਸ਼ਾਹ ਉਹਨਾਂ ਦੇ ਸਾਹਮਣੇ ਏਦਾਂ ਹੱਥ ਜੋੜ ਕੇ ਖੜਾ ਹੋ ਗਿਆ ਨੇ ਕਲਗੀਆਂ ਵਾਲੇ ਪਾਤਸ਼ਾਹ। ਕਿਉਂ? ਆਖਣ ਲੱਗੇ, ਦਇਆ ਸਿੰਘ ਜੀ, ਜਿੱਦਾਂ ਤੁਸੀਂ ਦਇਆ ਰਾਮ ਤੋਂ ਦਇਆ ਸਿੰਘ ਬਣੇ ਹੋ, ਧਰਮ ਸਿੰਘ ਜੀ, ਜਿੱਦਾਂ ਤੁਸੀਂ ਧਰਮਦਾਸ ਤੋਂ ਧਰਮ ਸਿੰਘ ਬਣੇ ਹੋ, ਮੇਰੇ ਤੇ ਵੀ ਕਿਰਪਾ ਕਰ ਲਓ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ। ਗੁਰੂ ਪਿਆਰਿਓ, ਜਿੱਦਣ 30 ਮਾਰਚ 1699 ਦੀ ਵਿਸਾਖੀ ਤੇ ਖੰਡੇ ਦੀ ਪੌਲ ਬਖਸ਼ੀ ਸੀ ਨਾ ਸਤਿਗੁਰਾਂ ਨੇ, ਉਦੋਂ ਤੱਕ ਕਲਗੀਆਂ ਵਾਲੇ ਪਾਤਸ਼ਾਹ ਦਾ ਨਾਂ ਗੋਬਿੰਦ ਰਾਏ ਸੀ, ਔਰ ਉਸ ਦਿਨ ਜਿੱਦਣ ਦਇਆ ਰਾਮ ਦਇਆ ਸਿੰਘ ਬਣਿਆ, ਉਦਣੇ ਪ੍ਰੀਤਮ ਕਲਗੀਆਂ ਵਾਲਾ ਪਾਤਸ਼ਾਹ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਿਆ ਸੀ। ਏਦਾਂ ਹੱਥ ਜੋੜ ਦਿੱਤੇ ਉਹਨਾਂ ਦੇ ਸਾਹਮਣੇ, ਮੇਰੇ ਤੇ ਵੀ ਕਿਰਪਾ ਕਰ ਦਿਓ, ਮੈਨੂੰ ਵੀ ਸਿੰਘ ਬਣਾ ਦਿਓ, ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਗੁਰੂ ਪਿਆਰਿਓ, ਉਹਨਾਂ ਸਿੰਘਾਂ ਦੇ ਮਨ ਵਿੱਚ ਕੋਈ ਸ਼ੰਕਾ ਨਹੀਂ ਸੀ, ਤੇ ਲੇਕਿਨ ਇੱਕ ਗੱਲ ਆਖ ਦਿੱਤੀ ਹੈ ਕਲਗੀਆਂ ਵਾਲਿਆ ਪਾਤਸ਼ਾਹ ਬੜੇ ਪ੍ਰੇਮ ਨਾਲ, ਆਖੀ ਹੈ, ਆਖਤੇ ਦਾਤਾ ਜੀ
ਤੁਸੀਂ ਖੰਡੇ ਦੀ ਪੌਲ ਲੈਣੀ ਚਾਹੁੰਦੇ ਹੋ, ਤੁਸੀਂ ਸਿੰਘ ਸਜਣਾ ਚਾਹੁੰਦੇ ਹੋ, ਤੁਸੀਂ ਕੀ ਦਿਓਗੇ? ਅਸੀਂ ਤੁਹਾਨੂੰ ਸਿਰ ਦਿੱਤਾ, ਤੁਸੀਂ ਕੀ ਦਿਓਗੇ? ਤੁਸੀਂ ਤੇ ਵੱਡੇ ਆ, ਤੁਹਾਨੂੰ ਤੇ ਜ਼ਿਆਦਾ ਕੁਛ ਦੇਣਾ ਚਾਹੀਦਾ ਨਾ। ਤੇ ਗੁਰੂ ਪਿਆਰਿਓ, ਐਦਾਂ ਹੱਥ ਜੋੜੇ ਹੋਏ ਕਲਗੀਆਂ ਵਾਲੇ ਪਾਤਸ਼ਾਹ ਦੇ, ਪੰਜਾਂ ਦੇ ਸਾਹਮਣੇ, ਤੇ ਦਾਤਾ ਜੀ ਕੀ ਕਹਿ ਰਿਹਾ? ਕਲਗੀਧਰ ਨੇ ਉੱਤਰ ਦਿੱਤਾ, ਮੈਂ ਵੀ ਕਰਜ਼ ਉਤਾਰ ਦਿਆਂਗਾ। ਓਏ, ਤੁਸੀਂ ਤੇ ਇੱਕ ਇੱਕ ਸਿਰ ਦਿੱਤਾ ਈ, ਮੈਂ ਸਾਰਾ ਪਰਿਵਾਰ ਦਿਆਂਗਾ। ਪਹਿਲੀ ਵਾਰ ਅਜੀਤ ਦਿਆਂਗਾ, ਦੂਜੀ ਵਾਰ ਜੁਝਾਰ ਦਿਆਂਗਾ, ਪਿਤਾ ਤਾਂ ਪਹਿਲਾਂ ਦੇ ਚੁੱਕਿਆ ਹਾਂ, ਮਾਤਾ ਤੱਕ ਵੀ ਵਾਰ ਦਿਆਂਗਾ। ਗੁਰੂ ਨਾਨਕ ਦੇ ਚਰਨਾਂ ਦੀ ਸਹੁੰ ਮੈਂ ਅੰਮ੍ਰਿਤ ਦਾ ਮੁੱਲ ਪਾ ਦੇਵਾਂਗਾ। ਇਹਨਾਂ ਲਾਡ ਲਡੇਕੇ ਦੋ ਲਾਲਾਂ ਨੂੰ ਨੀਹਾਂ ਵਿੱਚ ਚਣਾ ਦੇਵਾਂਗਾ, ਮੈਂ ਨੀਹਾਂ ਵਿੱਚ ਚਣਾ ਦੇਵਾਂਗਾ। ਏਦਾਂ ਅੰਮ੍ਰਿਤ ਦੀ ਦਾਤ ਲਈ ਸੀ ਕਲਗੀਆਂ ਵਾਲੇ ਪਾਤਸ਼ਾਹ ਨੇ, ਪੰਜਾਂ ਪਿਆਰਿਆਂ ਦਾ ਆਹ ਸਤਿਕਾਰ ਸੀ। ਤੇ ਗੁਰੂ ਪਿਆਰਿਓ, ਉਹੀ ਪੰਜ ਪਿਆਰੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੋਰੇ ਨੇ। ਤੇ ਜਦੋਂ ਅੱਜ ਅਸੀਂ ਜਮਾਨੇ ਵੱਲ ਤੱਕਦੇ ਆ ਨਾ, ਤੇ ਸਾਨੂੰ ਪਤਾ ਪੰਜਾਂ ਪਿਆਰਿਆਂ ਦੀ ਲੋੜ ਕਿੱਥੇ ਪੈਂਦੀ ਆ? ਸਾਨੂੰ ਪੰਜ ਪਿਆਰੇ ਸਾਹਿਬਾਨ ਕਿੱਥੇ ਯਾਦ ਆਉਂਦੇ ਆ? ਜਦੋਂ ਕਿਸੇ ਪਿੰਡ ਦੇ ਵਿੱਚ ਨਗਰ ਕੀਰਤਨ ਕਰਨਾ ਹੋਏ ਨਾ, ਉਦੋਂ ਪਤਾ ਲੱਗਦਾ ਵੀ ਇੱਥੇ ਮੋਹਰੇ ਕਿਰਪਾਨਾਂ ਵਾਲੇ ਪੰਜ ਜਾਣੇ ਹੁੰਦੇ ਆ, ਉਹ ਪੰਜ ਪਿਆਰੇ ਹੁੰਦੇ ਆ। ਇੰਨਾ ਕਿਹਾ ਗੁਰੂ ਪਿਆਰਿਓ, ਸਾਡਾ ਪੰਜ ਉੱਧਰ ਸਾਨੂੰ ਪੰਜ ਪਿਆਰੇ ਯਾਦ ਆਉਂਦੇ ਆ। ਮੋਹਰੇ ਝੰਡੇ ਫੜਾਉਣੇ ਹੁੰਦੇ ਆ, ਨਿਸ਼ਾਨ ਸਾਹਿਬ ਫੜਾਉਣੇ ਹੁੰਦੇ ਆ, ਤੇ ਉਧਰ ਸਾਨੂੰ ਪੰਜਾਂ ਪਿਆਰਿਆਂ ਦਾ ਯਾਦ ਆਉਂਦਾ ਹੈ। ਸਾਧ ਸੰਗਤ ਜੀ, ਇਹ ਪੰਜ ਪਿਆਰੇ ਇੱਕ ਪੰਚਾਇਤ ਦੇ ਰੂਪ ਦੇ ਵਿੱਚ, ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਜੀ ਵੀ ਕਹਿ ਗਏ ਸਨ, ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ। ਪੰਜਾਂ ਦੀ ਅਹਿਮੀਅਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਹਮਣੇ ਬਹੁਤ ਵੱਡੀ ਸੀ। ਹੁਣ ਗੁਰੂ ਪਿਆਰਿਓ, ਮਾਫ ਕਰਨਾ, ਅੱਜ ਕਿਸੇ ਵੱਡੇ ਬੰਦੇ ਦੀ ਗੱਲ ਤੇ ਬਹੁਤ ਦੂਰ ਦੀ ਗੱਲ ਆ, ਆਮ ਬੰਦਾ ਵੀ ਪੰਜਾਂ ਪਿਆਰਿਆਂ ਦੇ ਹੁਕਮ ਨੂੰ ਮੰਨਣ ਵਾਸਤੇ ਤਿਆਰ ਨਹੀਂ। ਜਲੀਲ ਕੀਤੇ ਗਏ ਨਾ, ਜਲੀਲ ਕੀਤੇ ਗਏ ਦਰਬਾਰ ਸਾਹਿਬ ਦੇ ਅਕਾਲ ਤਖ਼ਤ ਦੇ। ਪੰਜ ਪਿਆਰੇ ਸਾਹਿਬਾਨ ਛੁੱਟੀਆਂ ਕਰਾ ਦਿੱਤੀਆਂ ਗਈਆਂ ਉਹਨਾਂ ਦੀਆਂ। ਹੈ ਤੁਸੀਂ ਇੱਕ ਲੀਡਰ ਦੇ ਵਰਖਿਲਾਫ਼ ਤੁਸੀਂ ਆਪਣੇ ਹੁਕਮ ਦੇਵੋ, ਇਹ ਬਰਦਾਸ਼ਤ ਕਰਨਾ ਬਹੁਤ ਔਖਾ ਹੋ ਜਾਂਦਾ ਹੈ, ਖਾਸ ਕਰਕੇ ਸਰਕਾਰਾਂ ਦੇ ਕੋਲੋਂ। ਤੇ ਆਪਾਂ ਵੀ ਤਕਰੀਬਨ ਨਿੱਤ ਵਿਚਰਦੇ ਹਾਂ ਕਿ ਜਿਹੜੇ ਪੰਜ ਪਿਆਰੇ ਅਸੀਂ ਨਗਰ ਕੀਰਤਨ ਦੇ ਸਾਹਮਣੇ ਮਹਾਰਾਜ ਜੀ ਦੇ ਅੱਗੇ ਆਪਾਂ ਜਿਹਨਾਂ ਨੂੰ ਤੋਰੀਦਾ, ਉਹਨਾਂ ਦਾ ਬਾਅਦ ਵਿੱਚ ਉਹ ਜਦੋਂ ਲਿਬਾਸ ਲਾਹ ਦਿੰਦੇ ਆ, ਹੁੰਦੇ ਤੇ ਪੰਜ ਪਿਆਰੇ ਇਹਨਾਂ, ਤੇ ਅਸੀਂ ਉਹਨਾਂ ਦਾ ਕਿੰਨਾ ਕੁ ਸਤਿਕਾਰ ਕਰਦੇ ਹਾਂ। ਇਹ ਵਿਚਾਰ ਗੋਚਰੇ ਸਾਡੇ ਗੱਲਾਂ ਨੇ, ਵਿਚਾਰ ਕਰਨੀ ਚਾਹੀਦੀ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਪੰਜਾਂ ਦਾ ਕਿੰਨਾ ਮਾਣ ਕੀਤਾ ਸੀ, ਤੇ ਅਸੀਂ ਅੱਜ ਪਿੰਜਾਂ ਨੂੰ ਕਿਉਂ ਰੋੜ ਕੇ ਰੱਖਤਾ? ਸਤਿਗੁਰੂ ਸਾਨੂੰ ਸਮੱਤ ਬਖਸ਼ਣ, ਔਰ ਦਾਤਾ ਜੀ ਦੇ ਅਸੀਂ ਉਪਦੇਸ਼ਾਂ ਦੇ ਉੱਤੇ ਚੱਲਣ ਦਾ ਯਤਨ ਕਰੀਏ। ਹੁਣ ਕਲਗੀਆਂ ਵਾਲੇ ਪਾਤਸ਼ਾਹ 20 ਸਿੰਘਾਂ ਤੇ ਪੰਜਾਂ ਪਿਆਰਿਆਂ ਦਾ ਜਥਾ ਦੇ ਕੇ, ਪੰਜੀਆਂ ਜਾਣਿਆਂ ਦਾ ਜਥਾ ਦੇ ਕੇ, ਤੇ ਗੁਰਦੇਵ ਪਾਤਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਨੰਦੇੜ ਦੀ ਧਰਤੀ ਤੋਂ ਪੰਜਾਬ ਵੱਲ ਨੂੰ ਰਵਾਨਾ ਕਰਦੇ ਨੇ, ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਉਸ ਵਾਹਿਗੁਰੂ ਅਕਾਲ ਪੁਰਖ ਦੇ ਉੱਤੇ ਰੱਖ ਕੇ ਭਰੋਸਾ, ਤੇ ਜਿਵੇਂ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਆ ਕੇ ਆਪਣੇ ਚਰਨ ਧਰਦਾ ਹੈ, ਉਸ ਵੇਲੇ ਦੀਆਂ ਸਤਰਾਂ ਢਾਡੀ ਜਿੱਤਾਂ।

ਕਲਗੀਧਰ ਪਾਤਸ਼ਾਹ ਦਾ ਭੇਜਿਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਪਿਆਰੇ ਉਹ ਤੁਰਨ ਲੱਗੇ ਬਾਬਾ ਬੰਦਾ ਸਿੰਘ ਨੂੰ ਕਲਗੀਆਂ ਵਾਲੇ ਪਾਤਸ਼ਾਹ ਮੁੱਖੜਾ ਚੁੰਮਦੇ ਨੇ। ਪੰਜ ਪਿਆਰੇ ਸਾਹਿਬ ਨਾਲ ਦਿੱਤੇ ਗੁਰੂ ਮਹਾਰਾਜ ਜੀ ਨੇ, ਉਹਨਾਂ ਦੇ ਚਿਹਰੇ ਚੁੰਮੇ ਨੇ, ਪਿੱਠਾਂ ਦੇ ਉੱਤੇ ਹੱਥ ਫੇਰਿਆ। 20 ਸਿੰਘ ਜਿਹੜੇ ਨਾਲ ਸੀ ਕਿ ਭੇਜਣੇ, ਉਹਨਾਂ ਨੂੰ ਜੱਫੀਆਂ ਪਾਈਆਂ ਤੇ ਨਾਲ ਆਖ ਦਿੱਤਾ, ਜਾ ਬੰਦਾ ਸਿਆਂ, ਆਹ ਜਿਹੜੇ ਤੇਰੇ ਅੰਦਰ ਜਵਾਲਾ ਭਟਕ ਰਹੀ ਹੈ ਨਾ, ਸਰਹੰਦ ਦੇ ਵਿੱਚ ਜਾ ਕੇ ਉਸ ਸਰਹੰਦ ਨੂੰ ਇਸ ਲਾਵੇ ਦੇ ਨਾਲ ਫੂਕ ਕੇ ਤਬਾਹ ਕਰ ਦੇ, ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਦੇ, ਉਹਨਾਂ ਜਲਮਾ ਪਾਪੀਆਂ ਦੇ ਕੋਲੋਂ ਬਦਲਾ ਲੈ। ਤੇਰੇ ਛੋਟੇ ਵੀਰ ਜਿਨ੍ਹਾਂ ਨੂੰ ਨੀਆਂ ਦੇ ਵਿੱਚ ਚਿਣ ਕੇ ਜਾਲਮਾਂ ਨੇ ਸ਼ਹੀਦ ਕੀਤਾ, ਇੱਕ ਇੱਕ ਜਾਣੇ ਦੀ ਗੁਰੂ ਮਹਾਰਾਜ ਜੀ ਨੇ ਲਿਸਟ ਦੇ ਦਿੱਤੀ ਸੀ ਇਸ ਬੰਦਾ ਸਿੰਘ ਬਹਾਦਰ ਨੂੰ। ਆਖਿਆ ਬੰਦਾ ਸਿਆਂ, ਹਕੂਮਤ ਨੇ ਸਾਥ ਨਹੀਂ ਦਿੱਤਾ, ਹਕੂਮਤ ਵਾਅਦਾ ਕਰਕੇ ਮੁੱਕਰ ਗਈ ਹੈ, ਆਹ ਬੰਦੇ ਪੇਸ਼ ਕਰਨ ਲਈ ਆਖਿਆ ਸੀ, ਅਸੀਂ ਤਾਂ ਇਹਨਾਂ ਦੀ ਮਤ ਕੀਤੀ ਸੀ, ਇਹ ਮੁੱਕਰ ਗਏ, ਹੁਣ ਮੇਰਾ ਖਾਲਸਾ ਪੰਥ ਜਾ ਕੇ ਖੁਦ ਆਪਣੇ ਭਰਾਵਾਂ ਦੀ ਸ਼ਹੀਦੀ ਦਾ ਬਦਲਾ ਲਵੇਗਾ। ਸੋ ਗੁਰੂ ਪਿਆਰਿਓ, ਬਾਬਾ ਬੰਦਾ ਸਿੰਘ ਬਹਾਦਰ ਜਦੋਂ ਨੰਦੇੜ ਤੋਂ ਚੱਲੇ ਆ ਨਾ, ਤੇ ਸਤਸੰਗ ਜੀ ਏਡੀ ਦੂਰੋਂ ਆਉਂਦਿਆਂ ਕੁਦਰਤੀ ਗੱਲ ਹੈ, ਕਈ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਣਾ ਸੀ, ਖਾਸ ਕਰਕੇ ਏਡੇ ਸਫ਼ਰ ਦੇ ਵਿੱਚ ਪੈਸੇ ਦਾ ਮਾਇਆ ਦਾ ਜਿਹੜਾ ਸੀ ਨਾ, ਇਹ ਮੁਸੀਬਤ ਆ ਸਕਦੀ ਸੀ, ਔਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਇਹ ਆਈ ਹੈ। ਹੁਣ ਬਾਬਾ ਬੰਦਾ ਸਿੰਘ ਬਹਾਦਰ ਨੇ ਉਹੀ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜੀ ਯੁਗਤੀ ਦੱਸੀ ਸੀ ਨਾ, ਇਹਨਾਂ ਪੰਜਾਂ ਦੇ ਸਾਹਮਣੇ ਖੜੋਜਿਆ ਕਰੀ, ਇਹਨਾਂ ਪੰਜਾਂ ਤੋਂ ਮੁਨੱਕਰ ਨਾ ਹੋ ਜਾਈ, ਅਰਦਾਸ ਕਰੀ ਕਿਸੇ ਵੀ ਚੀਜ਼ ਦੀ ਤੈਨੂੰ ਜ਼ਰੂਰਤ ਹੋਵੇ ਤੇ ਉਹ ਤੇਰੇ ਕੋਲ ਹਾਜ਼ਰ ਹੋ ਜਾਵੇਗੀ। ਅਰਦਾਸ ਕੀਤੀ ਹੈ, ਭਰਤਪੁਰ ਦੇ ਨੇੜੇ ਆ ਕੇ ਗੁਰੂ ਪਿਆਰਿਓ ਪੈਸੇ ਦੀ ਸ਼ੋਰਟੇਜ ਹੋ ਗਈ, ਮਾਇਆ ਜਿਹੜੀ ਉਹ ਮੁੱਕ ਗਈ ਸੀ, ਰਸਤੇ ਦਾ ਪ੍ਰਬੰਧ ਚਲਾਉਣਾ ਜਿਹੜਾ ਉਹ ਮੁਸ਼ਕਲ ਹੋ ਗਿਆ ਸੀ, ਤੇ ਇੱਕ ਸ਼ਾਹੂਕਾਰ ਇੱਥੇ ਮਿਲਦਾ ਔਰ ਉਹ ਇਹਨਾਂ ਨੂੰ ਮਾਇਆ ਭੇਟਾ ਕਰ ਦਿੰਦਾ ਹੈ। ਔਰ ਇਸ ਤੋਂ ਅੱਗੇ ਕਲਗੀਆਂ ਵਾਲੇ ਪਾਤਸ਼ਾਹ ਦਾ ਭੇਜਿਆ ਇਹ ਬਾਬਾ ਬੰਦਾ ਸਿੰਘ ਬਹਾਦਰ। ਹੁਣ ਗੁਰੂ ਪਿਆਰਿਓ, ਬੜਾ ਜ਼ਰੂਰੀ ਸੀ ਸੋਚ ਸਮਝ ਕੇ, ਹਲੇ ਕੋਈ ਗਿਣਤੀ ਇੰਨੀ ਜੇ ਨਹੀਂ ਸੀ ਜ਼ਿਆਦੀ ਸਿੰਘਾਂ ਦੀ, ਬੜਾ ਸੋਚ ਸਮਝ ਕੇ ਦਿੱਲੀ ਦੇ ਲਾਗੇ ਆ ਕੇ ਬੜੇ ਸ਼ਾਂਤ ਚਿੱਤ ਹੋ ਕੇ, ਕਿਸੇ ਨੂੰ ਪਤਾ ਨਾ ਲੱਗ ਜਾਵੇ, ਜੇ ਕਿਤੇ ਹਕੂਮਤ ਨੂੰ ਇਹਨਾਂ ਦੇ ਇਸ ਸਕੀਮ ਬਾਰੇ ਤਰਤੀਬ ਬਾਰੇ ਪਤਾ ਲੱਗ ਜਾਂਦਾ ਤੇ ਰਸਤੇ 'ਚ ਲੜਾਈ ਹੋ ਕੇ ਕੁਛ ਵੀ ਹੋ ਸਕਦਾ ਸੀ। ਪਰ ਬਾਬਾ ਬੰਦਾ ਸਿੰਘ ਬਹਾਦਰ ਬੜੇ ਗੁਪਤ ਤਰੀਕੇ ਦੇ ਨਾਲ ਇੱਧਰ ਨੂੰ ਸਰਹੰਦ ਵੱਲ ਨੂੰ, ਪੰਜਾਬ ਵੱਲ ਨੂੰ ਵੱਧ ਰਿਹਾ ਸੀ ਤੇ ਪੰਜਾਬ ਦੇ ਸਿੰਘਾਂ ਦੇ ਨਾਂ ਦੇ ਉੱਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਚਿੱਠੀਆਂ ਲਿਖ ਕੇ ਦਿੱਤੀਆਂ ਸੀ ਵੀ ਇਸ ਸਿੰਘ ਦੀ ਮਤ ਕਰਨੀ ਹੈ। ਸੋ ਗੁਰੂ ਪਿਆਰਿਓ, ਆਉਣ ਵਕਤ ਦੇ ਵਾਲੇ ਵਕਤ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਿਵੇਂ ਸਰਹੰਦ ਤੱਕ ਪਹੁੰਚਦਾ ਤੇ ਸਰਹੰਦ ਤੋਂ ਪਹਿਲਾਂ ਉਹ ਕਿਹੜੇ ਜਰਵਾਣੇ ਸੀ ਜਿਨ੍ਹਾਂ ਦਾ ਸੋਧਾ ਲਾ ਕੇ ਵਜ਼ੀਰ ਖਾਂ ਤੱਕ ਵੀ ਪਹੁੰਚਿਆ ਜਾਂਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਅਗਲਾ ਜਥਾ ਰਾਗੀ ਸਿੰਘ ਆਏ ਜੀ, ਆਇਆਂ ਨੂੰ ਜੀ ਗੁਰੂ ਮਹਾਰਾਜ ਕਿਰਪਾ ਕਰੇ, ਬੜੇ ਪਿਆਰ ਵਾਲੇ ਸੱਜਣ ਨੇ, ਹੁਣ ਇਹਨਾਂ ਨੇ ਡਿਊਟੀ ਕਰਨੀ ਹੈ, ਗੁਰਬਾਣੀ ਸਾਨੂੰ ਸਰਵਣ ਕਰਾਉਣੀ ਹੈ, ਸੋ ਬਹੁਤ ਪਿਆਰ ਵਾਲੇ ਨੇ, ਆਓ ਆਪਾਂ ਉਹਨਾਂ ਦੇ ਪਾਸੋਂ ਗੁਰਬਾਣੀ ਸ਼ਬਦ ਉਹ ਗਾਇਨ ਕਰਨਗੇ ਤੇ ਆਪਾਂ ਬੜੇ ਪਿਆਰ ਦੇ ਨਾਲ ਸਾਰੇ ਨੇ ਸਰਨਾ ਆਏ ਹੋਏ ਜਥੇ ਨੂੰ ਜੀ ਆਇਆਂ। ਸੋ ਢਾਡੀ ਜਥੇ ਨੂੰ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਢਾਡੀ ਵਾਰਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਢਾਡੀ ਜੱਥਾ, ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਜੋ ਇਤਿਹਾਸ ਸਰਵਣ ਕਰਾਇਆ ਹੈ, ਸੰਗਤਾਂ ਵੱਲੋਂ ਜੱਥੇ ਦਾ ਧੰਨਵਾਦ। ਹੁਣ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 1606 ਨੂੰ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ, ਉਸ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹਰ ਸਾਲ ਸੰਗਰੂਰ, ਬਰਨਾਲੇ ਅਤੇ ਮਲੇਰਕੋਟਲੇ ਦੀਆਂ ਸੰਗਤਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਹੁੰਦੀ ਹੈ। ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਨ੍ਹਾਂ ਦੇ ਐਤਵਾਰ ਨੂੰ ਸਵੇਰੇ 9:15 ਭੋਗ ਪਾਏ ਜਾਣਗੇ ਮੇਨ ਦਰਬਾਰ ਵਿੱਚ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨਗੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੰਨੀ ਸੇਵਾ ਪ੍ਰਵਾਨ ਕਰਿਓ। ਕੀਰਤਨ ਦੀ ਹਾਜ਼ਰੀ ਭਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਆਪ ਗੁਰੂ ਕੀ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਣ ਯੋਗ ਨੇ ਬਖਸ਼ ਲੈਣਾ। ਸੁਭਾਓ ਸਾਰੀ ਸੰਗਤ ਪਿਆਰ ਨਾਲ ਅਸੀਸ ਬਖਸ਼ੋ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜ ਰਹੇ ਸਨ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ, ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਅਤੇ ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ, ਧੰਨਵਾਦ ਹੈ ਸਮੁੱਚੇ ਜਥੇ ਦਾ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਕੁਝ ਜ਼ਰੂਰੀ ਬੇਨਤੀਆਂ ਨੇ। 6 ਅਤੇ 7 ਸਤੰਬਰ ਨੂੰ ਐਤਵਾਰ ਅਤੇ ਸੋਮਵਾਰ ਸ਼ਾਮ 7 ਤੋਂ 8:30 ਵਜੇ ਤੱਕ ਪੰਥ ਪ੍ਰਸਿੱਧ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਆਪ ਜੀ ਨੇ ਵੱਧ ਚੜ੍ਹ ਕੇ ਲਾਹੇ ਲੈਣ ਦੀ ਕਿਰਪਾਲਤਾ ਕਰਨੀ। ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹਰ ਸਾਲ ਦੀ ਤਰ੍ਹਾਂ ਸਲਾਨਾ ਸ਼ਬਦ ਚੌਕੀ ਹਰ ਰੋਜ਼ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਰੰਭ ਹੋਇਆ ਕਰੇਗੀ। ਆਪ ਜੀ ਨੇ ਸ਼ਬਦ ਚੌਂਕੀ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਖੰਡ ਪਾਠ 10 ਸਤੰਬਰ ਨੂੰ ਮੇਨ ਹਾਲ ਵਿੱਚ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 12 ਸਤੰਬਰ ਨੂੰ ਪਾਏ ਜਾਣਗੇ। ਸੋ ਇਹਨਾਂ ਸਾਰੇ ਸਮਾਗਮਾਂ ਵਿੱਚ ਆਪ ਜੀ ਨੇ ਵੱਧ ਚੜ੍ਹ ਕੇ ਹਿੱਸਾ ਲੈ ਕੇ ਲਾਹੇ ਲੈਣ ਦੀ ਕਿਰਪਾਲਤਾ ਕਰਨੀ ਜੀ। ਹੁਣ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ। ਆਓ ਇਸੇ ਤਰ੍ਹਾਂ ਸੱਜ ਕੇ ਭਾਈ ਸਾਹਿਬ ਹੋਰਾਂ ਪਾਸੋਂ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜ ਰਹੇ ਸਨ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ, ਸ੍ਰੀ ਖਡੂਰ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ, ਬੜੇ ਪਿਆਰ ਨਾਲ ਆਪ ਜੀ ਨੂੰ ਕੀਰਤਨ ਸਰਵਣ ਕਰਵਾਇਆ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਦੀ ਬੈਂਕਾ ਹਜ਼ੂਰੀ ਕੀਰਤਨੀ ਹੈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ। ਭਾਈ ਸਾਹਿਬ ਹੋਰਾਂ ਪਾਸੋਂ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੀਏ। ਸੋ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਜਾ ਰਿਹਾ ਕਿ 6 ਅਤੇ 7 ਸਤੰਬਰ ਨੂੰ

ਸੁਆਸਾਂ ਸੰਗ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

0: ਇੰਨੀ ਸੇਵਾ ਪ੍ਰਵਾਨ ਕਰਿਓ। ਭੁੱਲ ਚੁੱਕ ਦੀ ਖਿਮਾ, ਸਾਰੀ ਸੰਗਤ ਪਿਆਰ ਨਾਲ ਅਸੀਂ ਇਸ ਬਖਸ਼ੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ, ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਸੋ ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਸਾਡੇ ਕੋਲ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ ਪਹੁੰਚੇ ਹੋਏ ਨੇ। ਆਓ ਉਹਨਾਂ ਦੇ ਸਮੁੱਚੇ ਜਥੇ ਪਾਸੋਂ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਉਹਨਾਂ ਦੇ ਸਾਥੀ ਭਾਈ ਕਿਸਮਤ ਸਿੰਘ ਬੀਲਾ, ਭਾਈ ਜੱਸਾ ਸਿੰਘ ਹਮੀਦੀ ਅਤੇ ਸਰੰਗੀ ਵਾਦਕ ਭਾਈ ਰਣਜੀਤ ਸਿੰਘ ਲੱਖਾ, ਆਪ ਜੀ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਸਤੰਬਰ ਦਾ ਪੂਰਾ ਮਹੀਨਾ ਢਾਡੀ ਵਾਰਾਂ ਦੁਆਰਾ ਗੁਰੂ ਚਰਨਾਂ ਨਾਲ ਜੋੜਿਆ ਕਰਨਗੇ। ਆਓ 6:40 ਤੱਕ ਢਾਡੀ ਜਥਾ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਰਹੇਗਾ। ਇਸੇ ਤਰ੍ਹਾਂ ਬੜੇ ਅਦਬ ਸਤਿਕਾਰ ਸਹਿਤ ਇਕਾਗਰਤਾ ਬਖਸ਼ਦੇ ਹੋਏ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ, ਵਾਹਿਗੁਰੂ।